ਆਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੈ ਧਾਏ ਸਭ ਥਾਈ ਹੋਇ ਸਹਾਏ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ

ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਵਣਾ। ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਖਾਲਸਾ ਸਾਧ ਸੰਗਤ ਜੀ, ਆਪਣੇ ਬਹੁਤ ਵੱਡੇ ਭਾਗ ਸੰਧਿਆ ਵੇਲੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਸੋਧ ਅਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਆਪ ਸਮੂਹ ਸੰਗਤਾਂ ਨੂੰ, ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਜੀਓ ਆਇਆ। ਆਓ ਸਾਧ ਸੰਗਤ ਜੀ, ਸੰਧਿਆ ਵੇਲੇ ਦੀਵਾਨਾ ਦੀ ਆਰੰਭ ਤਾਂ ਹੋ ਰਹੀ ਹੈ। ਪਾਵਨ ਬਾਣੀ ਆਰਤੀ ਆਰਤਾ ਸ਼ਬਦ ਕੀਰਤਨ ਦੇ ਨਾਲ ਆਪ ਨੂੰ ਸੰਗਤਾਂ ਨੂੰ

ਕਰ ਰਹੇ ਨੇ ਭਾਈ ਸਾਹਿਬ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ ਅਤੇ ਉਹਨਾਂ ਦਾ ਰਾਗੀ ਜੱਥਾ 6:30 ਵਜੇ ਤੱਕ ਭਾਈ ਸਾਹਿਬ ਜੀ ਹਾਜ਼ਰੀ ਭੰਨ ਗਏ। ਉਪਰੰਤ ਭਾਈ ਗੁਰਦਾਸ ਜੀ ਦੀਵਾਰਾਂ ਦੀ ਚੱਲ ਰਹੀ ਲੜੀ ਵਾਰ ਕਥਾ ਵਿਚਾਰ 6:30 ਵਜੇ ਤੋਂ ਲੈ ਕਰਕੇ 7 ਵਜੇ ਤੱਕ ਸਰਵਣ ਕਰਾਉਣਗੇ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਅਤੇ 7 ਵਜੇ ਤੋਂ ਲੈ ਕਰਕੇ 8 ਵਜੇ ਤੱਕ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਤਰਲੋਚਨ ਸਿੰਘ ਜੀ ਮਹੰਤ ਜੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਉਹ ਵਿਸ਼ੇਸ਼ ਤੌਰ 'ਤੇ 2 ਦਿਨਾਂ ਦੀ ਹਾਜ਼ਰੀ ਗੁਰਦੁਆਰਾ ਸਾਹਿਬ ਵਿਖੇ ਭਰਨਗੇ। ਸੋ ਅੱਜ ਸ਼ਾਮ ਨੂੰ ਉਹਨਾਂ ਦੀ ਪਹਿਲੀ ਹਾਜ਼ਰੀ ਹੈ। ਸੋ ਅੱਜ ਅਤੇ ਕੱਲ੍ਹ ਸ਼ਾਮ ਨੂੰ 7 ਵਜੇ ਤੋਂ ਲੈ ਕਰਕੇ 8 ਵਜੇ ਤੱਕ ਵਿਸ਼ੇਸ਼ ਕਥਾ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁੰਮ ਹੁਮਾ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਸਜ ਕਰਕੇ ਗੁਰਬਾਣੀ ਦੀ ਕਥਾ ਅਤੇ ਵਿਚਾਰਾਂ ਦਾ ਆਨੰਦ ਮਾਣਨਾ। ਸਤਸੰਗ ਜੀ, ਆਉਣ ਵਾਲੇ ਸਮੇਂ ਦੇ ਵਿੱਚ ਜੋ ਵਿਸ਼ੇਸ਼ ਪ੍ਰੋਗਰਾਮ ਲਿਖੇ ਗਏ ਨੇ, 27 ਜੂਨ ਦਿਨ ਸ਼ਨਿਚਰਵਾਰ ਸਵੇਰੇ 6 ਵਜੇ ਖੰਡੇ ਵਾਟੇ ਦੀ ਪਾਹੁਲ ਤਿਆਰ ਹੋਵੇਗੀ। ਸੋ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਛਕ ਕਰਕੇ ਗੁਰੂ ਕੇ ਜਹਾਜ਼ 'ਚ ਚੜ੍ਹਨਾ ਹੋਵੇ ਜਾਂ ਵਿਲਾਖੀ ਹੋਣ, ਜਿਨ੍ਹਾਂ ਦਾ ਮਨ ਹੋਵੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਵਿਖੇ ਲਿਖਵਾ ਸਕਦੇ ਨੇ। ਅਤੇ ਬਾਕੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਿ ਜਲਦ ਤੋਂ ਜਲਦ ਉਹ ਵੀ ਆਪਣਾ ਮਨ ਤਿਆਰ ਕਰਨ ਅਤੇ ਗੁਰੂ ਕੇ ਜਹਾਜ਼ ਚੜ੍ਹ ਕਰਕੇ ਗੁਰੂ ਵਾਲੇ ਬਣਨ। ਸੋ ਸਤਸੰਗਤ ਜੀ, ਅਤੇ 28 ਜੂਨ ਦਿਨ ਐਤਵਾਰ ਹਰ ਸਾਲ ਦੀ ਤਰ੍ਹਾਂ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟਮਿੰਸਟਰ ਵਿਖੇ ਸਾਲਾਨਾ ਨਗਰ ਕੀਰਤਨ ਹੋਵੇਗਾ, ਜਿਸ ਵਿੱਚ ਵੱਖ ਵੱਖ ਪ੍ਰਚਾਰਕ ਢਾਡੀ ਸਿੰਘ ਸਤਿਗੁਰਾਂ ਦਾ ਹਰ ਜਸ ਗਾਉਂਦੇ ਗਾਉਂਦੇ ਕੁਈਨਜ਼ਬਰੋ ਪਾਰਕ ਦੇ ਵਿੱਚ ਖੁੱਲ੍ਹੇ ਪੰਡਾਲ ਦੇ ਵਿੱਚ ਦੀਵਾਨ ਸਜਾਏ ਜਾਂਦੇ ਨੇ। ਸੋ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਿ ਸਮਾਂ ਨੋਟ ਕਰਕੇ ਆਪ ਜ਼ਰੂਰ ਸੇਵਾਵਾਂ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਦੇ ਪਾਤਰ ਬਣੋ। ਆਓ ਹੁਣ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਭਾਈ ਸਾਹਿਬ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ ਪਾਸੋਂ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਦਾ, ਜਿਨ੍ਹਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਗੁਰਬਾਣੀ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਏ ਨੇ। ਆਓ ਸਾਧਸੰਗ ਜੀ, ਸਮਾਂ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ, ਸੇਵਾ ਨਿਭਾ ਰਹੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬਾਲਾ ਸਾਹਿਬ ਦਿੱਲੀ। ਆਓ ਤਿੰਨਾਂ ਪਾਸੋਂ 7 ਵਜੇ ਤੱਕ ਕਥਾ ਵਿਚਾਰਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀ, ਉਪਰੰਤ 7 ਵਜੇ ਤੋਂ ਲੈ ਕਰਕੇ 8 ਵਜੇ ਤੱਕ ਬਾਬਾ ਤਰਲੋਚਨ ਸਿੰਘ ਜੀ ਮਹੰਤ ਜੀ ਮਿਸਲ ਸ਼ਹੀਦਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ, ਉਹ 2 ਦਿਨ ਦੇ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਏ ਨੇ। ਸੋ ਤਿੰਨਾਂ ਵੱਲੋਂ 7 ਵਜੇ ਤੋਂ ਲੈ ਕਰਕੇ 8 ਵਜੇ ਤੱਕ ਕਥਾ ਹੋਵੇਗੀ। ਸੋ ਅੱਜ ਉਹਨਾਂ ਦਾ ਪਹਿਲਾ ਦਿਨ ਹੈ, ਸੋ ਉਹ ਵੀ ਕਥਾ ਕਰਨਗੇ। ਉਪਰੰਤ 8 ਵਜੇ ਤੋਂ ਲੈ ਕਰਕੇ ਸਮਾਪਤੀ ਤੱਕ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਕਲਾਂ ਵਾਲੇ, ਉਹਨਾਂ ਦੇ ਢਾਡੀ ਜੱਥਾ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਆਓ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਸਾ

ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਅੰਬਰ ਨਦਰੀ ਆਵਦਾ ਕੇ ਵੱਡ ਵੱਡਾ ਕੋਏ ਨ ਜਾਣੈ ਉੱਚਾ ਕੇ ਵੱਡ ਆਖੀਐ ਸੁਨ ਸਰੂਪ ਨਯਾਖ ਵਖਾਣੈ ਲੈਨ ਉਡਾਰੀ ਪੰਖਣੋ ਅਨਲ ਮਨਲ ਉਡ ਖਬਰ ਨਯਾਣੈ ਓੜਕ ਮੂਲ ਨਾ ਲਭੈ ਸਭੇ ਹੋਏ ਫਿਰਨ ਹੈਰਾਣੈ ਲਖ ਅਗਾਸ ਨਾ ਅਪੜਨ ਕੁਦਰਤ ਕਾਦਰ ਨੋ ਕੁਰਬਣੈ

0: कोई बहुत अंतर नहीं है। पहली उदाहरण भाई गुरदास जी ने एक दिती, जैसे चूनो खाण श्वेत एक से दिखाई देत। खंड चिट्टे रंग दी होंदी है, चूना ओ भी चिट्टे रंग दा होंदा है, रंग दोवां दा इको जे। चूनो खांड चूना भी ते खंड भी रंग इको जे है, चिट्टा रंग है, एक से दिखाई दे इको जे नज़र आउंदे ने। पाइए तो स्वाद रस रसना कै चाखी है, पर जदों कोई जीव ते रख के चखदा है फिर पछाण पैंदी है भी खंड केड़ी है ते चूना केड़ा है। उन्हां दा स्वाद अड्डो अड्ड है, अलग है। रंग एक है, कुछ नज़र आ रहे ने, दिखाई दे रहे ने, मनुख नूं कई वार भुलेखा लग जांदा है, भरम पै जांदा है। जैसे चूनो खांड श्वेत एक से दिखाई देत। पाइए तो स्वाद रस रसना कै चाखी है, जीव ते रख के उदा स्वाद चख के पता लगदा है खंड केड़ी ते चूना केड़ा है। एक दलील होर दती, जैसे पीत बरनी हेम अर पीतर होए, जानिया महत पारखद अग्र राखीए। मनुख दा जिंदगी दे विच पारखू होना बड़ा जरूरी है, पारखू नज़र होनी चाहीदी है। मनुख पारखू बिरती दा मालक होवे। दलील की दित्ती भाई गुरदास जी ने, पीतल ते सोना इको जिहा रंग, नज़र इको जे आउंदे ने। जैसे पीत बारानी हेम अर पीतर होए, पीतल भी ओहो जिहा ते सोने दा रंग भी ओही नज़र इको जे आ रहे ने। जानिया महत पारखद अग्र राखीए, कोई पारखू जोहरी होवे उहदी परख करके दसदा भी ये सोना ते ये पीतल है, परख के पता लग जांदा है। एक उदाहरण होर भाई गुरदास जी ने दिती, जैसे खग दुनिया दे अंदर असी देखते हैं, कौआ कोकिला दोनों है खग स्याम तन, कां ते कोयल दोनों दा रंग इको जे आ, दूरों देखिए नज़र भी इको जे आउंदे ने। जैसे कौआ कोकिला है खग दोनों स्याम तन, दोवां दा रंग भी काला है, श्याम कहिंदे ने काला। पछाण किवें होवे, बूझी है अशुभ शुभ शब्द सो भाखी है, जदों ओ बोलदे ने पता लग जांदा ये कां है ये कोयल है। बूझी है अशुभ शुभ शब्द सो भाखी है, उन्हां दा बोलना ये दसदा है ये कोयल है ये कां है। बड़ा फर्क है उन्हां दी जबान दे विच, मिठास दे विच। उन्हां दे बोलिया मनुख नूं पछाण हुंदी है, समझ आउंदी है। भाई साहब कहिंदे ने दुनिया दे अंदर सिख सेवक जगयासू जिहड़ा मुरीद है उहदी पछाण उस दे जीवन तो उस दे गुणा तो हुंदी है। सतगुरु की शरण दे विच गुरु दे दर ते आ के धार्मिक अस्थाना ते बड़े लोग मुरीद बनते ने, सेवक बनते ने। हर बंदा कहिंदा मैं वड्डा सेवक हाँ, बड़ा वड्डा मैं सेवक हाँ, सेवा करन वाला। मुरीद मनुख अपने आप नूं अखवाउंदा है। पर भाई गुरदास जी कहिंदे ने उन्हां दी पछाण किवें होवेगी, करनी करतूत लग लक्षण कै लाखी है, उन्हां दे जीवन दी परख करके उन्हां नूं देख के उन्हां दे जीवन दे विच गुण की ने। बाहरी शरीर नूं देखिया पछाण नहीं हुंदी, गुणा नूं देख के उन्हां दे जीवन नूं पछाणिया जा सकदा है, गुणा दा किन्ना कु धारणी है। ਅੱਜ ਭਾਈ ਗੁਰਦਾਸ ਜੀ ਨੇ ਸਾਨੂੰ ਇਹ ਗਿਆਨ ਇਹ ਵਿਚਾਰ ਬਖਸ਼ਿਸ਼ ਕੀਤਾ ਸੇਵਕ ਦੇ ਜੀਵਨ ਨੂੰ ਅੰਦਰੂਨੀ ਤੌਰ 'ਤੇ ਦੇਖਣਾ ਹੈ, ਕੇਵਲ ਬਾਹਰੀ ਜੀਵਨ ਨਹੀਂ। ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਜਿਹੜੀ ਗੱਲ ਕੀਤੀ, ਸੇਵਕ ਸੇਵ ਕਰੈ ਸਭ ਤੇਰੀ, ਸੇਵਾ ਤਾਂ ਸਾਰੇ ਕਰਦੇ ਨੇ, ਕਰ ਰਹੇ ਨੇ, ਮੁਬਾਰਕ ਹੈ ਸਾਰਿਆਂ ਦੀ ਸੇਵਾ। ਪਰ ਪਾਤਸ਼ਾਹ ਕਹਿੰਦੇ ਨੇ ਜਿਨ ਸ਼ਬਦ ਹੈ ਸਾਧ ਆਇਆ, ਸਵਾਦ ਰਸ ਆ ਗਏ ਸ਼ਬਦ ਦੇ ਵਿੱਚੋਂ, ਜਿਨ ਸ਼ਬਦ ਹੈ ਸਾਧ ਆਇਆ। ਫਿਰ ਦੂਸਰੀ ਗੱਲ ਆਖੀ, ਪਹਿਲਾਂ ਤਾਂ ਬਾਣੀ ਨੂੰ ਸੁਣਿਆ, ਬਾਣੀ ਨੂੰ ਪੜ੍ਹਿਆ, ਪੜ੍ਹਨ ਲੱਗਿਆ ਰਸ ਆਇਆ, ਬਾਣੀ ਸੁਣਨ ਨੂੰ ਮਨ ਦੇ ਵਿੱਚ ਚਾਓ ਪੈਦਾ ਹੋਇਆ। ਇਹ ਪਹਿਲੀ ਸਟੇਜ ਹੈ ਕਿ ਸਤਿਗੁਰੂ ਦੇ ਦਰ 'ਤੇ ਆਉਣ ਦੇ ਲਈ ਮਨ ਦੇ ਵਿੱਚ ਭਾਵਨਾ ਚਾਓ ਪੈਦਾ ਹੋਵੇ, ਬਾਣੀ ਨੂੰ ਸੁਣਿਆ ਭਾਵਨਾ ਦੇ ਨਾਲ। ਪਰ ਦੂਸਰੀ ਗੱਲ ਮਹਾਰਾਜ ਕਹਿੰਦੇ ਨੇ, ਗੁਰ ਕਿਰਪਾ 'ਤੇ ਨਿਰਮਲ ਹੋਵਾ ਜਿਨ ਵਿੱਚੋਂ ਆਪ ਗਵਾਇਆ। ਸਤਿਗੁਰੂ ਦੀ ਬਖਸ਼ਿਸ਼ ਜਿਹੜੀ ਵਰਤਦੀ ਹੈ, ਜਿਨ ਵਿੱਚੋਂ ਆਪ ਗਵਾਇਆ, ਸੇਵਕ ਬਣਨ ਵਾਸਤੇ ਇਹ ਮੂਲ ਸਿਧਾਂਤ ਹੈ, ਮੁਰੀਦ ਬਣਨ ਵਾਸਤੇ ਇਹ ਮੂਲ ਸਿਧਾਂਤ ਹੈ। ਵੀ ਮੁਰੀਦ ਅਸਲ ਦੇ ਵਿੱਚ ਉਹ ਹੈ ਜਿਹੜਾ ਆਪਣੇ ਅੰਦਰ ਨੂੰ ਮਿਟਾ ਲਵੇ, ਆਪਣੇ ਅੰਦਰੋਂ ਹਉਮੈ ਨੂੰ ਮਾਰ ਲਏ। ਗੁਰੂ ਦੇ ਸੇਵਕ ਬਣਨ ਵਾਸਤੇ, ਪਰਮੇਸ਼ੁਰ ਦੇ ਸੇਵਕ ਬਣਨ ਵਾਸਤੇ ਆਪਣਾ ਆਪ ਮਿਟਾਉਣਾ ਪੈਂਦਾ ਹੈ। ਪਸਾਰਾ ਤੇ ਸਾਰਾ ਅਕਾਲ ਪੁਰਖ ਦਾ ਹੈ। ਔਰ ਰੱਬ ਦੀ ਵਡਿਆਈ ਕਰਦੇ ਹਾਂ, ਭਾਈ ਗੁਰਦਾਸ ਜੀ ਨੇ ਆਕਾਸ਼ ਦੀ ਉਦਾਹਰਣ ਦਿੱਤੀ, ਅੰਬਰ ਨਦਰੀ ਆਉਂਦਾ। ਅੰਬਰ ਕਹਿੰਦੇ ਨੇ ਆਕਾਸ਼, ਸਾਰਾ ਨਜ਼ਰ ਆ ਰਿਹਾ, ਔਰ ਕਿੱਥੋਂ ਤੱਕ ਮਨੁੱਖ ਇਹਦਾ ਅੰਤ ਨਹੀਂ ਪਾ ਸਕਦਾ, ਕੇਵਲ ਵੱਡਾ ਕੋਈ ਨਾ ਜਾਣੇ, ਕੌਣ ਜਾਣਦਾ ਕਿੱਡਾ ਵੱਡਾ ਹੈ। ਜਿੱਥੋਂ ਤੱਕ ਦੇਖਦੇ ਹਾਂ ਆਕਾਸ਼ ਨਜ਼ਰ ਆ ਰਿਹਾ, ਅੰਬਰ ਨਦਰੀ ਆਉਂਦਾ, ਕੇਵਲ ਵੱਡਾ ਕੋਈ ਨਾ ਜਾਣੇ, ਕੋਈ ਨਹੀਂ ਜਾਣਦਾ ਕਿਸੇ ਨੇ ਅੰਤ ਪਾਇਆ ਆਕਾਸ਼ ਕਿੱਥੋਂ ਤੱਕ ਹੈ, ਕਿੱਡਾ ਵੱਡਾ ਹੈ। ਉੱਚਾ ਕੇਵਲ ਆਖੀ ਹੈ, ਕਿੰਨਾ ਕੁ ਉੱਚਾ ਹੈ, ਸੁਣ ਸਰੂਪ ਨ ਆਖ ਵਖਾਣੇ, ਇਹਦਾ ਕੋਈ ਵਖਿਆਣ ਨਹੀਂ ਕਰ ਸਕਦਾ। ਲੈਨ ਉਡਾਰੀ ਪੰਖਣੋਂ ਅਨਲ ਮਨਲ ਉੜ ਖਬਰ ਨਾ ਜਾਣੇ, ਐਸੇ ਪੰਛੀ ਨੇ ਆਕਾਸ਼ ਦੇ ਵਿੱਚ ਉਡਾਰੀਆਂ ਮਾਰਦੇ ਨੇ। ਕੁਝ ਪੰਛੀ ਉਹ ਜਿਨ੍ਹਾਂ ਦੀ ਉਡਾਰੀ ਛੋਟੀ ਹੁੰਦੀ ਹੈ, ਕੁਛ ਪੰਛੀ ਉਹ ਜਿਨ੍ਹਾਂ ਦੀਆਂ ਉਡਾਰੀਆਂ ਵੱਡੀਆਂ ਹੁੰਦੀਆਂ ਨੇ, ਔਰ ਬਹੁਤ ਦੂਰ ਤੱਕ ਲੰਮੀਆਂ ਉਡਾਰੀਆਂ ਆਕਾਸ਼ ਦੇ ਵਿੱਚ ਮਾਰ ਲੈਂਦੇ ਨੇ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਖਬਰ ਨਾ ਆਣੇ, ਆਕਾਸ਼ ਦਾ ਅੰਤ ਉਹਨਾਂ ਦੇ ਕੋਲ ਵੀ ਨਹੀਂ, ਕਿੰਨਾ ਕੁ ਵੱਡਾ ਹੈ। ਔੜਕ ਮੋਲ ਨਾ ਲੱਭੀ, ਅਖੀਰ ਨੂੰ ਜਿਹੜਾ ਅੰਤ ਹੈ ਉਹ ਲੱਭਦਾ ਨਹੀਂ, ਪ੍ਰਾਪਤ ਨਹੀਂ ਹੁੰਦਾ। ਸਭੇ ਹੋਏ ਫਿਰਨ ਹੈਰਾਨੇ, ਸਾਰੇ ਹੈਰਾਨ ਨੇ। ਅਤੇ ਭਾਈ ਸਾਹਿਬ ਕਹਿੰਦੇ ਨੇ, ਇਹ ਤਾਂ ਆਕਾਸ਼ ਦੀ ਗੱਲ ਹੈ ਅਤੇ ਸੰਸਾਰ ਦੀ ਗੱਲ ਹੈ। ਜਿਹਨੇ ਇਸ ਆਕਾਸ਼ ਨੂੰ ਬਣਾਇਆ, ਜਿਹੜਾ ਇਸ ਸੰਸਾਰ ਨੂੰ ਬਣਾਉਣ ਵਾਲਾ ਹੈ, ਉਹ ਕਿੰਨਾ ਕੁ ਵੱਡਾ ਹੋਵੇਗਾ। ਅਖੀਰ ਤਾਂ ਆਕਾਸ਼ ਅੰਬਰ ਨੂੰ ਕਿਸੇ ਨੇ ਬਣਾਇਆ, ਉਹ ਹੈ ਅਕਾਲ ਪੁਰਖ ਵਾਹਿਗੁਰੂ, ਉਹ ਕਿੰਨਾ ਕੁ ਵੱਡਾ ਹੋਵੇਗਾ। ਉਸਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਪਾਰ ਬ੍ਰਹਮ ਸਤਿਗੁਰ ਪੁਰਖ, ਜਿਹੜਾ ਪਾਰ ਬ੍ਰਹਮ ਹੈ, ਪਰਮੇਸ਼ਵਰ ਹੈ, ਸਾਰੀ ਕਾਇਨਾਤ ਦਾ ਸਿਰਜਣਹਾਰ, ਸਾਰੇ ਸੰਸਾਰ ਨੂੰ ਬਣਾਉਣ ਵਾਲਾ, ਉਹਨੇ ਸਾਜੇ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ ਕਰਿਆ ਸੁਣ ਡਿੱਠੋ ਚਾਓ। ਅਕਾਲ ਪੁਰਖ ਨੇ ਸੰਸਾਰ ਸਿਰਜੇ, ਪਾਰ ਬ੍ਰਹਮ ਸਤਿਗੁਰ ਪੁਰਖ, ਉਹ ਜਿਹੜਾ ਪਰਮੇਸ਼ਵਰ ਹੈ, ਉਹ ਜਿਹੜਾ ਪਾਰ ਬ੍ਰਹਮ ਅਕਾਲ ਪੁਰਖ ਹੈ, ਉਹ ਸਾਧ ਸੰਗਤ ਦੇ ਵਿੱਚ ਜੋਤ ਕਰਕੇ ਸਮਾਇਆ ਹੋਇਆ। ਸਤਿਗੁਰ ਪੁਰਖ ਸਾਧ ਸੰਗਤ ਵਾਸਾ ਨਿਰਬਾਣ ਹੈ, ਉਸ ਦਾ ਨਿਵਾਸ ਕਿੱਥੇ ਹੈ? ਭਾਈ ਸਾਹਿਬ ਕਹਿੰਦੇ ਨੇ ਸਾਧ ਸੰਗਤ ਦੇ ਵਿੱਚ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਸਾਧ ਸੰਗਤ ਦੇ ਵਿੱਚ ਉਸ ਨਿਰੰਕਾਰ ਦਾ ਵਾਸ ਨਿਵਾਸ ਹੈ, ਔਰ ਸਿੱਖ ਨੂੰ ਸਤਿਗੁਰੂ ਨੇ ਇਹ ਦਾਤ ਦਿੱਤੀ ਕਿ ਸਾਧ ਸੰਗਤ ਦੇ ਵਿੱਚ ਜੁੜ ਬੈਠ ਕੇ ਉਸ ਪਰਿਪੂਰਨ ਪਰਮੇਸ਼ਵਰ ਦਾ ਚਿੰਤਨ ਕਰਨਾ ਹੈ, ਸੇਵਕ ਬਣ ਕੇ, ਮੁਰੀਦ ਬਣ ਕੇ। ਉਹ ਪ੍ਰਵਾਨ ਹੁੰਦਾ ਹੈ ਗੁਰੂ ਦੇ ਦਰ 'ਤੇ। ਆਸਾ ਕੀ ਵਾਰ ਦੇ ਵਿੱਚ ਆਪ ਜੀ ਸਿਆਣੇ ਸੱਜਣ, ਬਾਣੀ ਸ਼ਰਵਣ ਕਰਨ ਵਾਲੇ, ਪੜ੍ਹਨ ਵਾਲੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ। ਚਾਕਰ ਕਹਿੰਦੇ ਨੇ ਸੇਵਕ, ਨੌਕਰੀ ਕਰਨ ਵਾਲਾ, ਔਰ ਉਹ ਸੇਵਕ ਜਿਹੜਾ ਹੈ, ਚਾਕਰ ਜਿਹੜਾ ਹੈ, ਉਹ ਕਿਸੇ ਮਾਲਕ ਦੇ ਕੋਲ ਨੌਕਰੀ ਕਰ ਰਿਹਾ, ਕਿਸੇ ਮਾਲਕ ਦੀ ਚਾਕਰੀ ਕਰ ਰਿਹਾ, ਅਤੇ ਜਿਸ ਮਾਲਕ ਦੀ ਉਹ ਚਾਕਰੀ ਕਰ ਰਹੇ ਉਸ ਦੇ ਅੱਗੇ ਸਲਾਮ ਜਵਾਬ ਦੋਵੇਂ ਨਹੀਂ ਕਰ ਸਕਦਾ। ਸਲਾਮ ਤਾਂ ਕਰਨੀ ਬਣਦੀ ਹੈ, ਪਰ ਜੇ ਜਵਾਬ ਦੇਵੇ, ਬਾਦ ਕਰੇ ਵਿਚਾਰ, ਉਹ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦਾ। ਐਸੇ ਦੁਨੀਆਂ ਦੇ ਅੰਦਰ ਦੁਨੀਆਂ ਵੀ ਕੋਈ ਮਾਲਕ ਹੋਵੇ, ਔਰ ਮਾਲਕ ਦੇ ਅੱਗੋਂ ਜੇ ਕੋਈ ਨੌਕਰ ਵਾਦ ਕਰੇ, ਉਹਨੂੰ ਬਹੁਤਾ ਸਮਾਂ ਨੌਕਰੀ 'ਤੇ ਰੱਖਿਆ ਨਹੀਂ ਜਾਂਦਾ, ਕੱਢ ਦਿੱਤਾ ਜਾਂਦਾ। ਅਧਿਆਤਮਿਕ ਜੀਵਨ ਦੇ ਵਿੱਚ ਸਤਿਗੁਰੂ ਦੇ ਸਿੱਖ ਬਣਨ ਵਾਸਤੇ, ਸੇਵਕ ਬਣਨ ਵਾਸਤੇ ਸਤਿਗੁਰੂ ਨੇ ਸਾਨੂੰ ਇਹ ਵਿਚਾਰ ਬਖਸ਼ਿਸ਼ ਕੀਤੀ, ਜਿਹਨੇ ਸੇਵਕ ਬਣਨਾ ਹੈ, ਜਿਹਨੇ ਮੁਰੀਦ ਬਣਨਾ ਹੈ, ਫਿਰ ਅਹੰਕਾਰ ਨਹੀਂ, ਗਰਭ ਨਹੀਂ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਅਹੰਕਾਰ ਦੇ ਵਿੱਚ ਵਾਦ ਕਰੇ ਅਤੇ ਉਹ ਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦਾ, ਉਹ ਸੇਵਕ ਨਹੀਂ। ਸੇਵਕ ਤਾਂ ਉਹ ਹੈ ਗੁਰ ਕਿਰਪਾ 'ਤੇ ਨਿਰਮਲ ਹੋਵਾ, ਜਿਨ ਵਿੱਚੋਂ ਆਪ ਗਵਾਇਆ, ਜਿਹੜਾ ਆਪਣਾ ਆਪ ਵਿੱਚੋਂ ਗਵਾ ਲਏ। ਸੇਵਕ ਉਹ ਜਿਹੜਾ ਸਤਿਗੁਰੂ ਦੇ ਹੁਕਮ ਨੂੰ ਸਤ ਕਰਕੇ ਪ੍ਰਵਾਨ ਕਰ ਲਏ, ਮੰਨ ਲਏ, ਉਹ ਸਤਿਗੁਰੂ ਦਾ ਸੇਵਕ ਹੈ। ਔਰ ਉਸਨੂੰ ਸਤਿਗੁਰੂ ਨੇ ਗੁਰਬਾਣੀ ਦੇ ਅੰਦਰ ਇੱਕ ਨਾਮ ਹੋਰ ਦਿੱਤਾ, ਜਿਵੇਂ ਭਾਈ ਗੁਰਦਾਸ ਜੀ ਕਹਿ ਰਹੇ ਨੇ, ਮੁਰਦਾ ਹੋਏ ਮੁਰੀਦ ਸਿੰਝਾਣਾ। ਸਿੰਝਾਣਾ ਕਹਿੰਦੇ ਨੇ ਪਛਾਣ ਕਰਨੀ, ਮੁਰੀਦ ਦੀ ਪਛਾਣ ਕੀ ਹੈ, ਕਿਵੇਂ ਪਛਾਣਾਂਗੇ, ਇਹ ਸੇਵਕ ਹੈ, ਇਹ ਮੁਰੀਦ ਹੈ। ਜਿਵੇਂ ਪਹਿਲਾਂ ਉਦਾਹਰਣਾਂ ਦੇ ਰਾਹੀਂ ਭਾਈ ਗੁਰਦਾਸ ਜੀ ਨੇ ਇੱਕ ਗੱਲ ਸਾਨੂੰ ਸਮਝਾਈ ਕਿ ਬਾਹਰੀ ਤੌਰ 'ਤੇ ਦੇਖਿਆ ਸਾਰੇ ਇੱਕੋ ਜਿਹੇ ਨਜ਼ਰ ਆਉਂਦੇ ਨੇ, ਮੁਰੀਦ ਦੀ ਸੇਵਕ ਦੀ ਪਛਾਣ ਕਿਵੇਂ ਹੋਵੇਗੀ? ਭਾਈ ਸਾਹਿਬ ਕਹਿੰਦੇ ਨੇ ਮੁਰਦਾ ਹੋਏ। ਹੁਣ ਮੁਰਦੇ ਦੀ ਆਪਣੀ ਖੁਆਇਸ਼ ਕੋਈ ਨਹੀਂ ਹੁੰਦੀ, ਆਪਣੀ ਮੰਗ ਕੋਈ ਨਹੀਂ ਹੁੰਦੀ, ਬਸ ਜਿਹੜਾ ਸੇਵਕ ਹੈ, ਜਿਹੜਾ ਮੁਰੀਦ ਹੈ, ਉਹ ਮੁਰਦੇ ਦੀ ਤਰ੍ਹਾਂ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਆਪ ਸਮਰਪਣ ਕਰ ਦੇਵੇ। ਮੁਰਦੇ ਦਾ ਜੀਵਨ ਕੀ ਹੈ? ਜੇ ਮੇਰੇ ਤੱਕ ਉਹ ਚੰਦਨ ਚੜ੍ਹਾਵੇ, ਉਸ 'ਤੇ ਕਹੋ ਕਵਨ ਫਲ ਪਾਵੇ, ਜੇ ਮੇਰੇ ਤੱਕ ਉਹ ਬਿਸ਼ਟਾ ਮਾਹੇ ਰੁਲਾਈ, ਤਾਂ ਮੇਰੇ ਤੱਕ ਕਿਆ ਘੱਟ ਜਾਈ। ਇਹ ਮੁਰਦੇ ਦਾ ਸੁਭਾਅ ਹੈ। ਉਹਨੂੰ ਭਾਵੇਂ ਕੋਈ ਚੰਦਨ ਦਾ ਲੇਪ ਕਰੀ ਜਾਏ, ਭਾਵੇਂ ਕੋਈ ਮਿੱਟੀ ਦੇ ਵਿੱਚ ਰੋਲ ਦੇਵੇ, ਜਿਹੜਾ ਮਰ ਗਿਆ ਉਸਨੂੰ ਇਹ ਦੁਨਿਆਵੀ ਪ੍ਰਭਾਵ ਕਬੂਲ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਨੇ ਸੇਵਕ ਬਣਨ ਵਾਸਤੇ, ਮੁਰੀਦ ਬਣਨ ਵਾਸਤੇ ਜੀਵਨ ਦੇ ਅੰਦਰ ਇਹ ਲਾਜ਼ਮੀ ਹੈ। ਅਤੇ ਇੱਕ ਦੁਨੀਆ ਦੇ ਅੰਦਰ ਜਿਹੜਾ ਕੇਵਲ ਦਿਖਾਵਾ ਕਰ ਰਹੇ, ਚਾਕਰ ਲੱਗੇ ਚਾਕਰੀ ਨਾਲੇ, ਗਰਭਵਾਦ ਗੱਲਾਂ ਕਰੇ ਘਣੇਰੀਆਂ, ਖਸਮ ਨਾ ਪਾਏ ਸਾਧ, ਉਹ ਗੱਲਾਂ 'ਤੇ ਕਰਦੇ ਔਰ ਇਸ ਸੇਵਕਾਂ ਦੀ ਦੁਨੀਆ ਦੇ ਵਿੱਚ ਪਰਮਾਰ ਹੈ, ਬੜੀ ਗਿਣਤੀ ਹੈ। ਹਰ ਬੰਦਾ ਕਹਿੰਦਾ ਮੈਂ ਵੀ ਸੇਵਕ ਹਾਂ, ਸੇਵਾ ਕਰਨ ਵਾਲਾ, ਪਰ ਜਦੋਂ ਕਿਤੇ ਕੋਲ ਬੈਠਣ ਦਾ ਸਮਾਂ ਮਿਲੇ ਤਾਂ ਅੰਦਰ ਅਹੰਕਾਰ, ਸੇਵਾ ਸੇਵਾ ਕਰਕੇ ਤਾਂ ਅੰਦਰ ਨਿਮਰਤਾ ਪੈਦਾ ਹੋਣੀ ਚਾਹੀਦੀ ਸੀ, ਪਰ ਅੰਦਰ ਤਾਂ ਅਹੰਕਾਰ ਭਰਿਆ ਪਿਆ, ਹਉਮੈ ਭਰੀ ਪਈ ਹੈ। ਸਤਿਗੁਰੂ ਨੇ ਜਿਹੜਾ ਉਪਦੇਸ਼ ਦਿੱਤਾ ਹੈ, ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ ਮਨ, ਤਨ ਆਗੇ ਰਾਖ ਕੈ ਉਹ ਵੀ ਸੇਵ ਕਰੇ। ਸੇਵਕ ਤਾਂ ਉਹ ਹੈ ਜਿਹੜਾ ਆਪਣਾ ਆਪ ਸਮਰਪਣ ਕਰ ਦਿੰਦਾ ਮੁਰਦੇ ਦੀ ਤਰ੍ਹਾਂ। ਔਰ ਇੱਕ ਤਾਂ ਭਾਈ ਗੁਰਦਾਸ ਜੀ ਨੇ ਹੋਰ ਆਖਿਆ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਉਹਦੇ ਅੱਗੋਂ ਜੀਵਨ ਦੇ ਵਿੱਚ ਅਹੰਕਾਰ ਦੀ ਕੋਈ ਗੱਲ ਨਹੀਂ, ਉਹ ਆਪਣੇ ਮੁਰਸ਼ਦ ਦੇ ਅੱਗੋਂ ਆਪਣਾ ਆਪ ਸਮਰਪਣ ਕਰ ਦਿੰਦਾ। ਜੋ ਗੁਰ ਕਹੇ ਸੋਈ ਭਲ ਮੰਨੋ। ਬਸ ਇਹ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਣਾ। ਅਤੇ ਜਿਸ ਸੇਵਕ ਨੇ, ਜਿਸ ਮੁਰੀਦ ਨੇ ਇਸ ਜੀਵਨ ਨੂੰ ਆਪਣੇ ਅੰਦਰ ਧਾਰਨ ਕਰ ਲਿਆ, ਉਹ ਗੁਰੂ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦੇ, ਸੇਵਕ ਬਣ ਜਾਂਦੇ। ਪਾਰ ਬ੍ਰਹਮ ਸਤਿਗੁਰ ਪੁਰਖ, ਸਾਧ ਸੰਗਤ ਵਾਸਾ ਨਿਰਬਾਣ ਹੈ। ਪਰਮੇਸ਼ਵਰ ਦਾ, ਪਾਰ ਬ੍ਰਹਮ ਦਾ ਨਿਵਾਸ ਸਾਧ ਸੰਗਤ ਦੇ ਵਿੱਚ ਹੁੰਦਾ, ਅਤੇ ਸਾਧ ਸੰਗਤ ਦੇ ਵਿੱਚ ਜੁੜ ਬੈਠ ਕੇ ਮੁਰੀਦ ਆਪਣੇ ਮੁਰਸ਼ਦ ਨੂੰ ਚੇਤੇ ਕਰਦਾ ਹੈ, ਉਹਦੇ ਉਪਦੇਸ਼ ਆਪਣੇ ਹਿਰਦਿਆਂ ਦੇ ਵਿੱਚ ਕਮਾਉਂਦਾ ਹੈ, ਅਤੇ ਜੀਵਨ ਦੇ ਅੰਦਰ ਇਹ ਗੁਣ ਮੁਰਦਾ ਹੋਏ ਮੁਰੀਦ ਪਛਾਣ ਹੈ। ਜਿਹੜਾ ਮੁਰਦਾ ਹੋ ਗਿਆ, ਇਹ ਹੈ ਮੁਰੀਦ ਦੀ ਪਛਾਣ, ਇਹ ਹੈ ਸੇਵਕ ਦੀ ਪਛਾਣ। ਅੱਜ ਭਾਈ ਗੁਰਦਾਸ ਜੀ ਨੇ ਇਹ ਸਿੱਖਿਆ, ਇਹ ਉਪਦੇਸ਼ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਸਤਿਗੁਰੂ ਦੇ ਦਰ 'ਤੇ ਆ ਕੇ ਸਤਿਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾ ਲਈਏ, ਔਰ ਸੇਵਕ ਬਣਨ ਦਾ ਜੋ ਸੁਭਾਗ ਹੈ ਉਹ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਸਕੇ। ਇਹ ਅਰਦਾਸ, ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰ ਲੈਣੀਆਂ, ਗਲਤੀਆਂ ਭੁੱਲਾਂ ਦੀ ਖਿਮਾ, ਪਿਆਰ ਨਾਲ ਫਤਿਹ ਗਜਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ ਅਤਿ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਵਾਲੇ, ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਕਿਰਪਾ ਕਰਨ, ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤਾਂ ਕਿ ਇਸੇ ਤਰ੍ਹਾਂ ਕਥਾ ਰਾਹੀਂ ਸੇਵਾਵਾਂ ਕਰਕੇ ਸਤਿਗੁਰਾਂ ਦੀ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ। ਆਓ ਸਾਧ ਸੰਗਤ ਜੀ, ਅਤਿ ਸਤਿਕਾਰਯੋਗ ਬਾਬਾ ਤਰਲੋਚਨ ਸਿੰਘ ਮਹੰਤ ਜੀ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ, ਉਹ ਸੰਗਤਾਂ ਦੇ ਨਾਲ ਇੱਕ ਘੰਟੇ ਦੇ ਲਈ ਕਥਾ ਵਿਚਾਰਾਂ ਅਤੇ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਉਣਗੇ। ਸੋ ਬਾਬਾ ਜੀ ਨੂੰ ਅਤੇ ਸਮੂਹ ਸਿੰਘਾਂ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵੱਲੋਂ ਇੱਥੋਂ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਜੀਓ ਆਇਆ। ਆਓ ਬਾਬਾ ਜੀ ਦੀ ਆਮਦ ਦੀ ਖੁਸ਼ੀ ਵਿੱਚ ਜੈਕਾਰੇ ਦੀ ਸਾਂਝ ਪਾਈ ਹੈ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿਸੰਗਤ ਜੀ, ਬਾਬਾ ਜੀ 2 ਦਿਨਾਂ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਨੇ। ਸੋ ਅੱਜ ਅਤੇ ਕੱਲ੍ਹ ਨੂੰ ਸ਼ਾਮ ਨੂੰ 7 ਤੋਂ 8 ਬਾਬਾ ਜੀ ਹਾਜ਼ਰੀ ਭਰਨਗੇ। ਸਵਾਉਤਨਾ ਪਾਸੋਂ ਕਥਾ ਵਿਚਾਰਾ ਸਰਵਣ ਕਰੀਏ ਉਪਰੰਤ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾ ਵਾਲੇ ਉਹਨਾਂ ਦਾ ਢਾਡੀ ਜੱਥਾ ਕੇਵਲ 15 ਕੁ ਮਿੰਟਾਂ ਦੇ ਲਈ ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਸਰਵਣ ਕਰਵਾਉਣਗੇ। ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸਮੇਂ ਵਿੱਚ ਜੋ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਵਿੱਚ 27 ਜੂਨ ਦਿਨ ਸ਼ਨਿਚਰਵਾਰ ਸਵੇਰੇ 6 ਵਜੇ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਵੇਗੀ। ਸੋ ਜਿਨ੍ਹਾਂ ਵਿਲਾਖੀਆਂ ਨੇ ਅੰਮ੍ਰਿਤਪਾਨ ਕਰਨਾ ਹੋਵੇ, ਗੁਰੂ ਵਾਲੇ ਬਣਨਾ ਹੋਵੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਆਪਣੇ ਨਾਮ ਗੁਰਦੁਆਰਾ ਸਾਹਿਬ ਵੀ ਲਿਖਵਾ ਸਕਦੇ ਨੇ। 28 ਜੂਨ ਦਿਨ ਐਤਵਾਰ ਹਰ ਸਾਲ ਦੀ ਤਰ੍ਹਾਂ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਤਿਨ੍ਹਾਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਹੋਵੇਗਾ। ਸੋ ਹੁਣ ਸਤਸੰਗ ਜੀ ਬਾਬਾ ਜੀ ਪਾਸੋਂ ਕਥਾ ਵਿਚਾਰਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇ
1: ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਗੁਰੂ ਰੂਪ ਖਾਲਸਾ ਜੀ, ਰਸਨਾ ਪਵਿੱਤਰ ਕਰੋ, ਬੋਲੋ ਸਤਨਾਮ
0: ਸ੍ਰੀ
1: ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਖਾਲਸਾ ਜੀ, ਬਖਸ਼ਿਸ਼ ਹੋਈ ਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਦਿਨ ਦੇ ਪਿਛਲੇ ਪਹਿਰ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨ ਵਿੱਚ ਗੁਰਬਾਣੀ ਦੇ ਕੀਰਤਨ ਹੋਏ, ਕਥਾ ਵਿਚਾਰਾਂ ਹੋਈਆਂ। ਸੋਦਰ ਰਾਜ ਸਾਹਿਬ ਦੇ ਪਾਠ ਹੋਏ। ਸੋ ਖਾਲਸਾ ਜੀ, ਹੁਣ ਗੁਰ ਇਤਿਹਾਸ ਦੀ ਕਥਾ ਹੋਵੇਗੀ। ਸਭ ਸੰਗਤਾਂ ਮਨ ਸੁਰਤੀਆਂ ਇਕਾਗਰ ਕਰਕੇ, ਕਥਾ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੀਏ। ਖਾਲਸਾ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਸਾਗਰ, ਸ਼ਹੀਦਾਂ ਦੇ ਸਰਤਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਸੰਗ ਚੱਲ ਰਿਹਾ। ਪੰਜਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਲਿਖਵਾ ਰਹੇ ਆ ਭਾਈ ਸਾਹਿਬ ਭਾਈ ਗੁਰਦਾਸ ਦੇ ਪਾਸੋਂ। ਅਤੇ ਖਾਲਸਾ ਜੀ, ਭਾਈ ਲੱਦਾ ਜੀ ਹੋਏ ਲਾਹੌਰ ਸ਼ਹਿਰ ਦੇ ਪਰਉਪਕਾਰੀ ਹੋਏ, ਉਹਨਾਂ ਨੇ ਸੱਤੇ ਬਲਵੰਡ ਅਤੇ ਜਿਹੜੇ ਗੁਰੂ ਘਰ ਦੇ ਕੀਰਤਨੀ ਸੀ ਉਹਨਾਂ 'ਤੇ ਬਹੁਤ ਵੱਡਾ ਪਰਉਪਕਾਰ ਕੀਤਾ। ਜਿਹੜੇ ਗੁਰੂ ਕੇ ਚਰਨਾਂ ਨਾਲੋਂ ਬੇਮੁੱਖ ਹੋ ਗਏ ਸੀ ਉਹਨਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੋੜ ਦਿੱਤਾ। ਜਦੋਂ ਉਹ ਮਹਾਰਾਜ ਤੋਂ ਵਿਦਾ ਹੋ ਕੇ ਆਪਣੀ ਨਗਰੀ ਵਿੱਚ ਗਏ, ਲਾਹੌਰ ਸ਼ਹਿਰ ਵਿੱਚ ਗਏ, ਉੱਥੇ ਉਹਨਾਂ ਨੂੰ ਆ ਕੇ ਗੁਰਸਿੱਖ ਮਿਲੇ। ਉਹਨਾਂ ਪੁੱਛਿਆ ਵੀ ਦੱਸੋ ਗੁਰੂ ਸਾਹਿਬ ਜੀ ਕੀ ਕੌਤਕ ਕਰ ਰਹੇ ਆ। ਭਾਈ ਲੱਦੇ ਨੇ ਦੱਸਿਆ ਕਿ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾ ਰਹੇ ਆ, ਗੁਰਬਾਣੀ ਲਿਖਾ ਰਹੇ। ਅਤੇ ਖਾਲਸਾ ਜੀ, ਲਾਹੌਰ ਸ਼ਹਿਰ ਵਿੱਚ ਚਾਰ ਭਗਤ ਸੀਗੇ, ਉਹਨਾਂ ਨੇ ਵੀ ਸੁਣਿਆ ਵੀ ਭਾਈ ਲੱਦਾ ਜੀ ਆਏ ਆ ਅੰਮ੍ਰਿਤਸਰ ਤੋਂ, ਅਤੇ ਉਹਨਾਂ ਦੇ ਕੋਲੋਂ ਸਾਰੀ ਗੱਲ ਸਰਵਣ ਕਰੀਏ। ਅਤੇ ਉਹਨਾਂ ਨੇ ਆਪਣਾ ਇੱਕ ਸਿੱਖ ਭੇਜ ਕੇ ਭਾਈ ਲੱਦੇ ਨੂੰ ਬੁਲਾਇਆ। ਭਾਈ ਲੱਦਾ ਜੀ ਜਾ ਕੇ ਉਹਨਾਂ ਨੂੰ ਮਿਲੇ, ਅਤੇ ਉਹਨਾਂ ਨੇ ਭਾਈ ਲੱਦੇ ਨੂੰ ਪੁੱਛਿਆ ਵੀ ਗੁਰੂ ਸਾਹਿਬ ਜੀ ਕੀ ਕੌਤਕ ਕਰ ਰਹੇ ਆ, ਦੱਸੋ। ਉਹਨਾਂ ਦੱਸਿਆ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਲਿਖਾ ਰਹੇ ਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਵਾ ਰਿਹਾ। ਉਹਨਾਂ ਭਗਤਾਂ ਨੇ ਵਿਚਾਰਿਆ ਵੀ ਅਸੀਂ ਵੀ ਆਪਣੀ ਬਾਣੀ ਲਿਖਾਈਏ। ਭਾਈ ਲੱਦੇ ਨੇ ਕਿਹਾ ਜੋ ਪ੍ਰਾਤਮ ਭਗਤ ਆ ਕਬੀਰ ਜੀ, ਫਰੀਦ ਜੀ, ਹੋਰ ਸਾਰੇ ਭਗਤ, ਉਹ ਵੀ ਆ ਕੇ ਮਹਾਰਾਜ ਨੂੰ ਮਿਲ ਕੇ ਬਾਣੀ ਲਿਖਵਾਉਂਦੇ ਆ। ਇਹ ਜਿਹੜੇ ਚਾਰ ਭਗਤ ਲਾਹੌਰ ਦੇ, ਇਹਨਾਂ ਵਿਚਾਰਿਆ ਵੀ ਜਿਹੜੇ ਬਹੁਤ ਸਮਾਂ ਪੁਰਾਣੇ ਭਗਤ ਹੋਏ ਆ ਉਹਨਾਂ ਦੀ ਮਹਾਰਾਜ ਨੇ ਬਾਣੀ ਲਿਖਵਾਈ ਆ, ਅਤੇ ਸਾਨੂੰ ਕਿਉਂ ਨਹੀਂ ਯਾਦ ਕੀਤਾ, ਅਸੀਂ ਵੀ ਆਪਣੀ ਬਾਣੀ ਲਿਖਾਈਏ। ਇਹ ਵਿਚਾਰ ਕਰਕੇ ਉਹ ਚਾਰ ਭਗਤ ਜਿਹੜੇ ਸੀਗੇ, ਭਾਈ ਕਾਨਾ, ਭਾਈ ਛੱਜੂ, ਸਾਹੋ ਸਹਿਣ ਅਤੇ ਪੀ ਲਓ। ਇਹ ਚਾਰੇ ਅੰਮ੍ਰਿਤਸਰ ਆਏ ਆ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਨਮਸਕਾਰ ਕੀਤੇ ਆ ਅਤੇ ਮਹਾਰਾਜ ਨੇ ਸਤਿਕਾਰ ਕੀਤਾ, ਆਦਰ ਕੀਤਾ ਅਤੇ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਵੀ ਆਪਣੀ ਬਾਣੀ ਲਿਖਾਉਣਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਸੁਣਾਓ, ਜੇ ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਣ ਦੇ ਯੋਗ ਹੋਵੇਗੀ ਤਾਂ ਲਿਖਾਂਗੇ, ਜੇ ਨਾ ਲਿਖਣ ਦੇ ਯੋਗ ਹੋਏ ਫੇਰ ਨਹੀਂ। ਸੋ ਉਹਨਾਂ ਵਿੱਚੋਂ ਭਾਈ ਕਾਨਾ ਜਿਹੜਾ ਇਹ ਮੁਖੀ ਸੀਗਾ, ਇਹਨੇ ਜਿਹੜਾ ਦਸਵੇਂ ਦੁਆਰ ਵਿੱਚ ਸੁਰਤ ਚੜ੍ਹਾ ਲੈਂਦਾ ਸੀ, ਆਪਣੇ ਆਪ ਨੂੰ ਬ੍ਰਹਮ ਗਿਆਨੀ ਸਦਾਉਂਦਾ ਸੀਗਾ, ਉਹਨੂੰ ਮਹਾਰਾਜ ਨੇ ਕਿਹਾ ਤੁਸੀਂ ਆਪਣੀ ਬਾਣੀ ਸੁਣਾਓ। ਉਹ ਭਾਈ ਕਾਨਾ ਜੀ ਲਾਹੌਰ ਦੇ ਰਹਿਣ ਵਾਲੇ, ਉਹ ਆਪਣੀ ਬਾਣੀ ਮਹਾਰਾਜ ਨੂੰ ਸੁਣਾਉਂਦੇ ਆ। ਇੱਥੋਂ ਪ੍ਰਸੰਗ ਆਰੰਭ ਹੁੰਦਾ, ਬੜੇ ਪਿਆਰ ਦੇ ਨਾਲ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਜੀ।
0: ਉਹੀ ਰੇ ਮੈਂ ਉਹੀ ਰੇ, ਜਾਂ ਕੋ ਵੇਦ ਪੁਰਾਨ ਸਭ ਗਾਵੈ, ਖੋਜਤ ਖੋਜ ਨ ਕੋਈ ਰੇ।
1: ਖਾਲਸਾ ਜੀ ਕਹਿਣ ਲੱਗਾ, ਮੈਂ ਉਹੋ ਹੀ ਹਾਂ ਜਿਹਦੇ ਵੇਦ ਪੁਰਾਣ ਵੀ ਮਹਿਮਾ ਕਰਦੇ ਆ, ਉਹਨੂੰ ਖੋਜਦੇ ਆ, ਮੈਂ ਉਹੀ ਹਾਂ, ਇਹ ਸ਼ਬਦ ਕਹਿਣਾ ਕੀਤਾ।
0: ਜਾ ਕੋ ਨਾਰਦ ਸਾਰਦ ਸੇਵੈ, ਸੇਵੈ ਦੇਵੀ ਦੇ ਵਾਰੇ।
1: ਜਿਸ ਨੂੰ ਨਾਰਦ ਜੀ ਵਿੱਦਿਆ ਦਾਤੀ ਸਰਸਵਤੀ ਜਿਹਨੂੰ ਸੇਵਦੇ ਆ, ਦੇਵੀ ਦੇਵਤੇ ਜਿਹਨੂੰ ਸੇਵਦੇ ਆ।
0: ਬ੍ਰਹਮਾ ਵਿਸ਼ਨ ਮਹੇਸ਼ ਅਰਾਧੈ, ਸਭ ਕਰਦੇ ਜਾ ਕੀ ਸੇਵਾ ਰੇ।
1: ਬ੍ਰਹਮਾ ਵਿਸ਼ਨੂੰ ਵੀ ਉਹਨੂੰ ਅਰਾਧਦੇ ਆ, ਸਾਰੇ ਉਹਦੀ ਸੇਵਾ ਕਰਦੇ ਆ।
0: ਕਹਿ ਕਾਨਾ ਆਸ ਮਮ ਸਰੂਪ ਹੈ, ਅਪਰੰਪਰ ਅਲੱਖ ਅਭੇਵਾ ਰੇ।
1: ਮੈਂ ਉਹੋ ਹੀ ਹਾਂ, ਮੈਂ ਪਾਰ ਬ੍ਰਹਮ ਸਰੂਪ ਹੀ ਹਾਂ, ਜਿਹਦੀ ਕੋਈ ਮਹਿਮਾ ਜਾਣ ਨਹੀਂ ਸਕਦਾ।
0: ਸਵਈਆ ਛੰਦ ਇਮ ਆਸ਼ਾ ਜਬ ਆਪਣ ਜਨਾਏ ਹੋ।
1: ਜਦੋਂ ਨੇ ਭਾਈ ਕਾਨੇ ਨੇ ਆਪਣਾ ਆਸਾ ਜਣਾਇਆ, ਆਪਣਾ ਸ਼ਬਦ ਬੋਲ ਕੇ ਸੁਣਾਇਆ ਮਹਾਰਾਜ ਜੀ ਨੂੰ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ।
0: ਸ਼੍ਰੀ ਅਰਜਨ ਸੁਣ ਦੀਨ ਹਟਾਏ।
1: ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਣ ਦੇ ਯੋਗ ਨੇ, ਮਹਾਰਾਜ ਨੇ ਹਟਾ ਦਿੱਤਾ।
0: ਹਮਰੇ ਇਹੋ ਪ੍ਰਮਾਣ ਨਾ ਹੋਏ ਹੈ, ਪਠੈ ਸਿੱਖ ਹੰਕਾਰ ਵਢਾਏ।
1: ਇਹ ਸਾਨੂੰ ਪ੍ਰਮਾਣ ਨੇ, ਜਿਹੜੇ ਸਿੱਖ ਇਹਨੂੰ ਪੜ੍ਹਨਗੇ ਹੰਕਾਰੀ ਬਣ ਜਾਣਗੇ, ਉਹ ਕਹਿਣਗੇ ਅਸੀਂ ਬ੍ਰਹਮ ਹਾਂ, ਇਹ ਤੁਹਾਡੇ ਸ਼ਬਦ ਜਿਹੜੇ ਆ, ਬਾਣੀ ਤੁਹਾਡੀ ਆ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਣ ਦੇ ਯੋਗ ਨਹੀਂ ਹੈ।
0: ਹੈ ਤੋ ਸਹੀ ਤਉ ਨਰ ਕਲ ਕੇ ਬਿਗਰਹਿ, ਲੱਗਹਿ ਬੇਕਾਰਨ ਧਾਏ।
1: ਇਹਨੂੰ ਸੁਣ ਕੇ ਕਲਯੁਗ ਦੇ ਜੀਵ ਵਿਗੜ ਜਾਣਗੇ, ਹੰਕਾਰੀ ਹੋ ਜਾਣਗੇ।
0: ਗਤ ਕਿਤ ਰਹੀ ਨਰਕ ਹੋਏ ਪ੍ਰਾਪਤ, ਜਾਂ ਤੇ ਹਮਨੇ ਇਸੈ ਚੜ੍ਹਾਏ।
1: ਮਹਾਰਾਜ ਕਹਿੰਦੇ ਮੁਕਤੀ ਤਾਂ ਕਿਧਰੇ ਛੱਡੀ, ਨਰਕਾਂ ਦੇ ਭਾਗੀ ਬਣਨਗੇ, ਇਸ ਕਰਕੇ ਅਸੀਂ ਇਹ ਤੁਹਾਡੀ ਬਾਣੀ ਨਹੀਂ ਚੜ੍ਹਾ ਸਕਦੇ।
0: ਇਸ ਪਰ ਸੁਣ ਦ੍ਰਿਸ਼ਟਾਂਤ ਹਮਾਰੂ, ਬ੍ਰਹਮ ਗਿਆਨ ਅਰ ਕ੍ਰਿਤ ਸਮਾਨ।
1: ਮਹਾਰਾਜ ਕਹਿੰਦੇ ਇਹਦੇ ਬਾਰੇ ਦ੍ਰਿਸ਼ਟਾਂਤ ਸੁਣੋ, ਬ੍ਰਹਮ ਗਿਆਨ ਅਤੇ ਘਿਓ ਇਹਦੇ ਬਾਰੇ ਜਾਣਨਾ ਕਰੋ।

0: ਘਿਓ ਖਾ ਲਵੇ ਤੇ ਉਹਦੇ ਦਿਲ 'ਤੇ ਬੋਝ ਪੈਂਦਾ, ਉਹ ਤੰਗ ਹੁੰਦਾ ਘਿਓ ਖਾ ਕੇ।
1: ਪਿੱਤੀ ਸਹਿਤ ਬਿਕਾਰੀ ਜੇ ਨਰ ਵਿਖੇ ਲੱਗੇ ਅਤਿ ਸਾਰ ਮਹਾਨ।
0: ਜਿਹੜੇ ਵਿਖੇ ਬਿਕਾਰੀ ਆ ਉਹ ਖਾ ਲੈਣ ਅਤੇ ਉਹਨਾਂ ਨੂੰ ਦਸਤ ਲੱਗ ਜਾਂਦੇ ਆ, ਘਿਓ ਪਾਜਦਾ ਨਹੀਂ ਉਹਨਾਂ ਨੂੰ।
1: ਪੁਸ਼ਟ ਹੋਣ ਗਤ ਪ੍ਰਾਪਤ ਹੋਏ ਨਾ ਰੋਗੀ ਕਸ਼ਟ ਨਰਕ ਪਹਿਚਾਨ।
0: ਤਗੜੇ ਹੋਣ ਦੀ ਤਾਂ ਗੱਲ ਕਿਧਰੇ ਦੱਸੀ, ਉਹ ਤਾਂ ਰੋਗੀ ਹੋ ਜਾਂਦੇ ਆ ਉਹ ਘਿਓ ਨੂੰ ਖਾ ਕਰਕੇ।
1: ਸੁਖ ਤੋਂ ਰਹਿਓ ਮਹਾਂ ਦੁੱਖ ਪਾਵ ਹੈ ਜਾਂ ਤੇ ਹਮਰੇ ਨਹੀਂ ਪ੍ਰਮਾਣ।
0: ਸੁਖ ਤਾਂ ਕਿਧਰੋਂ ਹੁੰਦਾ ਪਰ ਦੁੱਖ ਪ੍ਰਮਾਣ ਹੁੰਦਾ, ਇਸ ਕਰਕੇ ਸਾਨੂੰ ਪ੍ਰਵਾਨ ਨਹੀਂ।
1: ਸੋ ਬ੍ਰਹਮ ਗਿਆਨ ਕ੍ਰਿਤ ਕੋ ਲੈ ਕਰ ਮਿਸ਼ਰੀ ਭਗਤ ਮਿਲਾਵਨ ਠਾਨ।
0: ਪਰ ਕਹਿੰਦੇ ਬ੍ਰਹਮ ਗਿਆਨ ਨੂੰ ਲੈ ਕੇ ਤੇ ਉਸ ਘਿਓ ਨੂੰ ਲੈ ਕੇ ਤੇ ਵਿੱਚ ਮਿਸ਼ਰੀ ਮਿਲਾ ਕੇ।
1: ਸੁਖਦਾਇਕ ਸਭ ਨਰਕੋ ਜਾਨੋ ਇਸ ਪ੍ਰਕਾਰ ਕਰ ਲੈ ਕਲਿਆਣ।
0: ਇਹ ਘਿਓ ਦੇ ਵਿੱਚ ਮਿਸ਼ਰੀ ਮਿਲਾ ਕੇ ਕੋਈ ਖਾਵੇ ਤਾਂ ਉਹ ਫਿਰ ਭੱਜ ਜਾਂਦਾ, ਇਸ ਕਰਕੇ ਮਹਾਰਾਜ ਕਹਿੰਦੇ ਭਗਤੀ ਰੂਪ ਮਿਸ਼ਰੀ।
1: ਅਹੰ ਬ੍ਰਹਮ ਤੋ ਉਰਮਹਿ ਵਾਸੇ ਮੁਖ ਤੇ ਕਹਿ ਦਾਸ ਦਾਸਾਨ।
0: ਔਰ ਕਹਿੰਦੇ ਬ੍ਰਹਮ ਗਿਆਨ ਵੀ ਹੋ ਜਾਵੇ ਤੇ ਤਾਂ ਵੀ ਮੁਖ ਤੋਂ ਦਾਸਾਂ ਦਾ ਦਾਸ ਕਹਾਈਦਾ, ਵੀ ਮੈਂ ਦਾਸਾਂ ਦਾ ਵੀ ਦਾਸ ਹਾਂ।
1: ਇਹ ਮਤ ਹਮਰੋ ਮਿਲੇ ਨਾ ਤੁਮ ਸੋ ਗ੍ਰੰਥ ਵਿਖੇ ਕਿਮ ਦੇਹ ਲਿਖਾਏ।
0: ਇਹ ਸਾਡੇ ਮਤ ਵਿੱਚ ਤੇਰਾ ਮਤ ਜਿਹੜਾ ਮਿਲਦਾ ਨਹੀਂ, ਅਸੀਂ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਲਿਖਾ ਦਈਏ।
1: ਸ਼ਬਦ ਵਿਰੋਧੀ ਮਿਲੇ ਨਾ ਇੱਕ ਥਲ ਰਾਖੋ ਆਪ ਲਿਖੋ ਕਿਤ ਥਾਏ।
0: ਮਹਾਰਾਜ ਕਹਿੰਦੇ ਤੁਸੀਂ ਆਪਣਾ ਸ਼ਬਦ ਆਪਣੇ ਪਾਸ ਹੀ ਰੱਖਣਾ ਕਰੋ।
1: ਗੁਰ ਘਰ ਨਮਰ ਥਾਨ ਮਹਿ ਜਾਨੋ ਨਮਰ ਹੋਏ ਸੋ ਮਿਲ ਕਰ ਜਾਏ।
0: ਇਹ ਗੁਰੂ ਘਰ ਤੇ ਨਿਮਰਤਾ ਦਾ ਘਰ ਆ, ਨਿਮਰਤਾ ਵਾਲੀ ਤਾਂ ਬਾਣੀ ਮਿਲ ਸਕਦੀ ਆ ਪਰ ਹੰਕਾਰ ਵਾਲੀ ਬਾਣੀ ਨਹੀਂ ਮਿਲ ਸਕਦੀ।
1: ਊਚੋ ਸਦਾ ਤਰਾਸ ਕੋ ਪਾਵਹਿ ਬਾਇਓ ਆਦ ਤੇ ਸੰਕਟ ਪਾਏ।
0: ਕਰਕੇ ਜਿਹੜਾ ਉੱਚਾ ਹੁੰਦਾ ਉਹਨੂੰ ਡਰ ਹੁੰਦਾ, ਵਾਦਕ ਦਾ ਹਨੇਰੀ ਆਦਕ ਦਾ ਡਰ ਹੁੰਦਾ ਉੱਚੇ ਹੋਏ ਨੂੰ।
1: ਬਚਨ ਬਿਲਾਸ ਸੁਣੇ ਜਬ ਗੁਰ ਕੇ ਉੱਤਰ ਫੁਰਿਓ ਨਾ ਰਹਿਓ ਵਿਚਾਰ।
0: ਜਦੋਂ ਗੁਰੂ ਸਾਹਿਬ ਦੇ ਬਚਨ ਸੁਣੇ ਤੇ ਕਾਨੇ ਨੂੰ ਕੋਈ ਉੱਤਰ ਨਾ ਆਇਆ, ਵਿਚਾਰਦਾ ਰਿਹਾ।
1: ਸਭਾ ਵਿਖੇ ਖਿਜ ਕਰ ਰਿਸ ਧਾਰੀ ਲਾਲ ਬਿਲੋਚਨ ਕਰ ਤਿਸ ਬਾਰ।
0: ਸਭਾ ਵਿੱਚ ਬੜਾ ਗੁੱਸੇ 'ਚ ਆ ਗਿਆ ਤੇ ਲਾਲ ਅੱਖਾਂ ਕਰ ਲਈਆਂ, ਲਾਲ ਅੱਖਾਂ ਕਰਕੇ ਕ੍ਰੋਧ 'ਚ ਆ ਗਿਆ।
1: ਸਭ ਮਹਿ ਕਰਿਓ ਨਿਰਾਦਰ ਮੇਰੋ ਆਇਓ ਲਖ ਨਾ ਕਰਿਓ ਸਤਿਕਾਰ।
0: ਮਹਾਰਾਜ ਨੂੰ ਕਹਿੰਦਾ ਤੁਸੀਂ ਮੇਰਾ ਆਦਰ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ।
1: ਜੁਗਤ ਉਗਤ ਕਰ ਸ਼ਬਦ ਹਟਾਇਓ ਸਭ ਵੇਦਨ ਕੋ ਜਿਸ ਮਹਿ ਸਾਰ।
0: ਉਗਤੀਆਂ ਜੁਗਤੀਆਂ ਨੇ ਮੇਰਾ ਸ਼ਬਦ ਹਟਾ ਦਿੱਤਾ ਜਿਹਦੇ ਵੇਦਾਂ ਦਾ ਸਾਰ ਸੀਗਾ।
1: ਕਹਿਤ ਭਇਓ ਅਬ ਸਹੋ ਸਰਾਪ ਮਮ ਤ੍ਰਿਸ ਕਾਰਨ ਕੋ ਲਿਹੁ ਫਲ ਪਾਏ।
0: ਗੁੱਸੇ ਵਿੱਚ ਆ ਗਿਆ ਤੇ ਸਰਾਫ ਦੇਣ ਵਾਸਤੇ ਤਿਆਰ ਹੋ ਗਿਆ ਕਿ ਮੈਂ ਤੁਹਾਨੂੰ ਸਰਾਫ ਦੇਣਾ, ਤੁਸੀਂ ਮੇਰਾ ਨਿਰਾਦਰ ਕੀਤਾ, ਮੇਰਾ ਸ਼ਬਦ ਨਹੀਂ ਚੜ੍ਹਾਇਆ ਗੁਰਬਾਣੀ 'ਚ, ਇਸ ਕਰਕੇ ਮੈਂ ਤੁਹਾਨੂੰ ਸਰਾਪ ਦਿੰਦਾ ਵਾਂ।
1: ਤੁਮਰੋ ਹੋਏ ਨਿਰਾਦਰ ਅਤਿਸ਼ੈ ਤੁਰਕਨ ਘਰ ਤੇ ਮਿਲਹਿ ਸਜਾਏ।
0: ਤੁਹਾਡਾ ਬੜਾ ਨਿਰਾਦਰ ਹੋਇਆ, ਨਿਰਾਦਰ ਹੋਵੇਗਾ ਤੁਰਕਾਂ ਦੇ ਘਰ ਤੋਂ ਤੁਹਾਨੂੰ ਸਜਾ ਮਿਲੇਗੀ।
1: ਜਿਹ ਸਜਾਏ ਤੇ ਪ੍ਰਾਣ ਵਿਨਾਸ਼ ਹੈ ਪਰੋ ਰਿਪਨ ਬਸ ਜੇ ਦੁਖਦਾਏ।
0: ਉਹ ਸਜਾ ਮਿਲੇਗੀ ਤੁਰਕਾਂ ਦੇ ਘਰ ਤੋਂ ਜਿਸ ਕਰਕੇ ਤੁਹਾਡੇ ਪ੍ਰਾਣ ਨਾਸ ਹੋਣ ਜਾਣਗੇ।
1: ਸੁਤ ਬਨਤਾ ਸੋ ਮਿਲਨ ਨ ਹੋਵਹਿ ਅੰਤ ਸਮੋਂ ਐਸੋ ਬਣ ਜਾਏ।
0: ਅੰਤ ਸਮੇਂ ਤੁਹਾਨੂੰ ਇਸਤਰੀ ਪੁੱਤਰ ਕੋਈ ਮਿਲ ਨਹੀਂ ਸਕੇਗਾ।
1: ਸੁਣ ਸ਼੍ਰੀ ਅਰਜਨ ਹਿਰਦੈ ਵਿਚਾਰੀ ਇਸਨੇ ਦੀਨੋ ਸਰਾਪ ਉਦਾਰ।
0: ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਿਚਾਰਿਆ ਵੀ ਇਸਨੇ ਕਾਨੇ ਨੇ ਬੜਾ ਗੁੱਸੇ ਵਿੱਚ ਆ ਕੇ ਕ੍ਰੋਧ ਵਿੱਚ ਆ ਕੇ ਸਰਾਪ ਦੇ ਤਾ।
1: ਪ੍ਰਥਮ ਮਾਨ ਧਰ ਆਵਨ ਕੀਨੋ ਭਗਤ ਆਪ ਤੇ ਅਲਪ ਵਿਚਾਰ।
0: ਜਿਹੜੇ ਭਗਤ ਵਾ ਫਰੀਦ ਜੀ ਕਬੀਰ ਜੀ ਉਹਨਾਂ ਨਾਲੋਂ ਵੀ ਵੱਡਾ ਬਣਿਆ, ਵੀ ਮੈਂ ਉਹਨਾਂ ਨਾਲੋਂ ਵੀ ਵੱਡਾ ਭਗਤਾਂ ਦਾ ਨਿਰਾਦਰ ਕੀਤਾ ਇਸਨੇ।
1: ਸ਼ਬਦ ਭਨਿਓ ਅਹੰਕਾਰ ਮਹਾਂ ਜੁੱਤ, ਪੜ੍ਹੈ ਸੁਣਹਿ ਸੋ ਕਰਹਿ ਹੰਕਾਰ।
0: ਸ਼ਬਦ ਹੰਕਾਰ ਵਿੱਚ ਕਿਹਾ ਵਾ, ਜਿਹੜਾ ਪੜ੍ਹੇਗਾ ਸੁਣੇਗਾ ਉਹ ਹੰਕਾਰੀ ਬਣੇਗਾ।
1: ਅਮਲ ਜਾਣ ਕਰ ਦਿਓ ਹਟਾਈ, ਸੋ ਇਸਨੇ ਕਰਿਓ ਕ੍ਰੋਧ ਦੁਖਕਾਰ।
0: ਅਸੀਂ ਹੰਕਾਰੀ ਜਾਣ ਕੇ ਇਹਦਾ ਸ਼ਬਦ ਨਹੀਂ ਚੜਾਇਆ ਤੇ ਇਸਨੇ ਕ੍ਰੋਧ ਕੀਤਾ, ਗੁੱਸਾ ਕੀਤਾ।
1: ਹਮ ਜੇ ਸਰਾਪ ਦੇਹ ਨੇ ਇਸ ਕੋ ਅਫਰ ਜਾਏਗੋ ਦੀਰਘਮਾਨ।
0: ਜੇ ਅਸੀਂ ਇਹਨੂੰ ਸਰਾਪ ਨਾ ਦਿੱਤਾ ਕੋਈ ਤੇ ਇਹ ਅਫਰ ਜਾਵੇਗਾ, ਹੰਕਾਰੀ ਹੋ ਜਾਵੇਗਾ ਜ਼ਿਆਦਾ।
1: ਗਾਨ ਭਗਤਨ ਕੋ ਅਲਪ ਜਾਣਵੇ, ਜੇ ਨਾ ਮਿਲੇ ਫਲ ਇਸੇ ਮਹਾਨ।
0: ਇਹ ਭਗਤਾਂ ਨੂੰ ਆਪਣੇ ਨਾਲ ਨੀਵਾਂ ਜਾਣੇਗਾ ਜੇ ਇਹਨੂੰ ਇਸ ਗੱਲ ਦਾ ਫਲ ਨਾ ਮਿਲਿਆ।
1: ਏਮ ਵਿਚਾਰ ਉਰ ਬੋਲੇ ਸ਼੍ਰੀ ਗੁਰ, ਹਮ ਲਾਹੌਰ ਤੁਝ ਦੇਹ ਨਾ ਜਾਣ।
0: ਇਹ ਵਿਚਾਰ ਕਰਕੇ ਗੁਰੂ ਅਰਜਨ ਦੇਵ ਜੀ ਬੋਲੇ, ਅਸੀਂ ਤੈਨੂੰ ਲਾਹੌਰ ਵਿੱਚ ਜਾਣ ਹੀ ਨਹੀਂ ਦਿਆਂਗੇ।

0: ਅਵਗਤ ਮਰੇਗਾ ਗਤੀ ਨਹੀਂ ਪਾਵੇਗਾ।
1: ਸੁਣ ਕੈ ਪੁਨ ਕਾਨਾ ਭਨ ਬੈਨਨ ਬਰਖ ਪੰਚ ਸੈ ਉਮਰ ਵਿਸਾਲ।
0: ਜਦੋਂ ਕਾਨੇ ਨੇ ਮਹਾਰਾਜ ਦੇ ਬਚਨ ਸੁਣੇ, ਕਹਿੰਦਾ ਮੇਰੀ 500 ਸਾਲ ਉਮਰ ਆ ਤੇ ਮੈਂ ਅਭਿਆਸੀ ਹਾਂ, ਯੋਗਾ ਅਭਿਆਸੀ ਹਾਂ।
1: ਬਿਘਨ ਅਨੇਕ ਸਮੀਪ ਨ ਆਵਹਿ, ਯੋਗ ਅਭਿਆਸ ਕਰੂੰ ਸਭ ਕਾਲ।
0: ਮੈਂ ਹਰ ਸਮੇਂ ਯੋਗਾ ਅਭਿਆਸ ਕਰਦਾ, ਮੇਰੇ ਲਾਗੇ ਬਿਘਨ ਕੋਈ ਆ ਹੀ ਨਹੀਂ ਸਕਦਾ।
1: ਕਾਲ ਜਾਲ ਜਹ ਪੋਹੇ ਨਾ ਸਕ ਹੈ, ਆਸ ਮਠ ਮਹਿ ਬਾਸੋ ਨਿਸਚਾਲ।
0: ਕਾਲ ਜਾਲ ਮੇਰੇ ਨੇੜੇ ਨਹੀਂ ਪਹੁੰਚ ਸਕਦਾ, ਮੈਂ ਇਸ ਤਰ੍ਹਾਂ ਆਪਣੀ ਮਰਯਾਦਾ ਯੋਗ ਅਭਿਆਸ ਵਿੱਚ ਰਹਿੰਦਾ ਵਾਂ।
1: ਮੈਂ ਨਾ ਮਰੂੰ ਤੁਮ ਸਰਾਪ ਵਿਫਲ ਹੋਏ, ਦਸਮ ਦੁਆਰ ਕੀ ਕਰੂੰ ਸੰਭਾਲ।
0: ਕਹਿੰਦਾ ਮੈਂ ਨਹੀਂ ਮਰਨਾ, ਤੁਹਾਡਾ ਸਰਾਪ ਇਵੇਂ ਹੀ ਜਾਵੇਗਾ। ਮੈਂ ਤੇ ਦਸਮ ਦੁਆਰ ਦੀ ਸੰਭਾਲ ਕਰਦਾ, ਮੈਂ ਤੇ ਦਸਮ ਦੁਆਰ ਵਿਸ਼ਵਾਸਾਂ ਨੂੰ ਚੜ੍ਹਾ ਲੈਂਦਾ।
1: ਸ੍ਰੀ ਅਰਜਨ ਕਹਿ ਜੌਨ ਮਠੀਲੀ, ਬਸ ਕਰ ਧਾਰਤ ਬੜੇ ਅਭਿਮਾਨ।
0: ਮਹਾਰਾਜ ਕਹਿੰਦੇ ਉਮਰ ਤੇ ਤੂੰ ਵੱਡੀ ਆ।

0: ਹੀ ਨਹੀਂ ਰਹੇਗਾ, ਤੇਰੇ ਸਵਾਸ ਕਿੱਥੇ ਜਾਣਗੇ? ਉਹ ਦਸਮ ਦੁਆਰ ਵਾਲਾ ਜਿਹੜਾ ਸਿਰ ਹੀ ਤੇਰਾ ਪਾੜ ਜਾਵੇਗਾ, ਖਤਮ ਹੋ ਜਾਏਗਾ, ਫਿਰ ਦਸਮ ਦੁਆਰ ਕਿੱਥੇ, ਦਸਮ ਦੁਆਰ ਵਿੱਚ ਪ੍ਰਾਣ ਕਿੱਥੇ ਟਿਕਣਗੇ?
1: ਜਿਬ ਆਸ ਨ ਧਰ ਨਿਰਾਸ ਬਨ, ਹਾੜ ਪਿੰਜਰੇ ਪ੍ਰੇਮ ਨ ਠਾਨ।
0: ਹੁਣ ਤੂੰ ਜੀਣ ਦੀ ਨਾ ਆਸ ਕਰ, ਹੁਣ ਤੇਰੇ ਪ੍ਰਾਣ ਵਿਨਾਸ਼ ਹੋ ਜਾਣੇ ਆ।

0: ਤੇਰਾ ਖਤਮ ਹੋ ਗਿਆ ਸਮਾਂ,
1: ਦੋਹਰਾ ਕਿਤਕ ਕਾਲ ਤੂਛਨ ਭਏ, ਸਭਾ ਵਿਖੇ ਸਭ ਕੋਏ।
0: ਜਦੋਂ ਮਹਾਰਾਜ ਉਹਨੇ ਵੀ ਸ਼ਰਾਪ ਦੇ ਦਿੱਤਾ ਮਹਾਰਾਜ ਨੂੰ, ਤੇ ਮਹਾਰਾਜ ਨੇ ਵੀ ਸ਼ਰਾਪ ਦੇ ਦਿੱਤਾ, ਕਿਉਂ? ਜੇ ਇਹਨੂੰ ਨਾ ਸ਼ਰਾਪ ਦਿੱਤਾ ਤੇ ਇਹਦੇ ਭਗਤਾਂ ਤੋਂ ਵੱਡਾ ਬਣੂਗਾ, ਆਫਰ ਜੂਗਾ, ਹੰਕਾਰੀ ਹੋ ਜੂਗਾ। ਮਹਾਰਾਜ ਕਹਿੰਦੇ ਤੂੰ ਲਾਹੌਰ ਪਹੁੰਚੇਗਾ ਹੀ ਨਹੀਂ, ਰਸਤੇ 'ਚ ਤੇਰੀ ਮੌਤ ਹੋ ਜਾਣੀ ਆ। ਕਹਿੰਦਾ ਮੈਂ ਤਾਂ ਯੋਗਾ ਅਭਿਆਸੀ ਹਾਂ, ਮੈਂ ਤਾਂ ਦਸਮ ਦੁਆਰ ਵੇ ਸੁਰ ਚੜ੍ਹਾ ਲੈਣਾ, ਮੈਨੂੰ ਕੀ ਹੋਵੇਗਾ, ਤੁਹਾਡਾ ਸ਼ਰਾਪ ਇਵੇਂ ਜਾਵੇਗਾ। ਇੱਦਾਂ ਜਦੋਂ ਬਚਨ ਵਿਲਾਸ ਹੋਏ ਤੇ ਕੁਝ ਚਿਰ ਸਭਾ ਚੁੱਪ ਰਹੀ, ਕੋਈ ਨਾ ਬੋਲਿਆ।
1: ਬਿਸਮੇ ਸੁਣ ਕੇ ਸ਼ਰਾਪ ਬੜ ਹੋਣੀ ਹੋਏ ਸੋਏ।
0: ਇਹ ਸ਼ਰਾਪ ਸੁਣ ਕੇ ਸਾਰੇ ਹੀ ਹੈਰਾਨ ਹੋਏ ਵੀ ਜੋ ਹੋਣੀ ਨੇ ਵਰਤਣਾ ਸੀ ਉਹ ਵਰਤ ਗਈ ਆ।
1: ਰਿਦਾ ਗਿਰਾ ਹਿਤ ਮੇਲ ਬੇ ਮਿਲੇ ਹੁਤੇ ਇੱਕ ਥਾਨ।
0: ਕਹਿੰਦੇ ਇੱਕ ਥਾਂ ਮਿਲੇ ਸੀਗੇ, ਅਸੀਂ ਉਹੀ ਚੰਗੇ ਸੀ, ਆਪਣੇ ਘਰ ਹੀ ਚੰਗੇ ਸੀ।
1: ਭਾਵੀ ਨੇ ਐਸੀ ਕਰੀ ਵਧਿਓ ਬਿਯੋਗ ਮਹਾਨ।
0: ਭਾਵੀ ਨੇ ਸਾਨੂੰ ਇੱਥੇ ਲੈਣ ਦਾ ਅਤੇ ਇੱਥੇ ਆ ਕੇ ਇਹ ਭਾਣਾ ਵਰਤ ਗਿਆ।
1: ਦੋਹਰਾ ਕਿਤਕ ਕਾਲ ਤੂਛਨ ਰਹੇ, ਸਭਾ ਨਾ ਬੋਲਿਓ ਕੋਏ।
0: ਕੋਈ ਸਮਾਂ ਚੁੱਪ ਰਹਿ, ਕੋਈ ਨਾ ਬੋਲਿਆ।
1: ਸ਼੍ਰੀ ਅਰਜਨ ਪੀਲੋ ਦਿਸ਼ਾ ਕੀਨ ਬਿਲੋਚਨ ਜੋਏ।
0: ਜਿਹੜਾ ਦੂਜਾ ਭਗਤ ਸੀਗਾ ਪੀਲੋ, ਗੁਰੂ ਅਰਜਨ ਦੇਵ, ਉਹਦੇ ਵੱਲ ਮਹਾਰਾਜ ਨੇ ਦੇਖਣਾ ਕੀਤਾ।
1: ਸਵਈਆ ਛੰਦ ਪੀਲੋ ਭਗਤ ਆਪਣੋ ਮਤ ਕਹੋ, ਹਮੇ ਸੁਣਾਵੋ ਸ਼ਬਦ ਬਣਾਏ।
0: ਕਹਿੰਦੇ ਪੀਲੋ ਤੂੰ ਆਪਣਾ ਮਤ ਦੱਸ, ਸ਼ਬਦ ਬਣਾ ਕੇ ਦੱਸ ਆਪਣਾ।
1: ਜਿਸ ਤੇ ਗੁਰਮਤ ਹੋਏ ਉਪਦੇਸ਼ਨ, ਸਿਮਰਹਿ ਪਰਮੇਸ਼ੁਰ ਲਿਵ ਲਾਏ।
0: ਜਿਹਦੇ ਵਿੱਚ ਗੁਰਮਤ ਦਾ ਉਪਦੇਸ਼ ਹੋਵੇ, ਜਿਹਨੂੰ ਸੁਣ ਕੇ ਸਿਮਰਨ ਕਰਨ ਲੋਕ।
1: ਹੋਏ ਸ਼ਰੇਯ ਮਗ ਲਹਿ ਸੁਗਮ ਹੀ, ਭਾਉ ਭਗਤ ਤੇ ਸੰਗ ਮਿਲਾਏ।
0: ਜਿਸਨੂੰ ਸੁਣ ਕੇ ਸ਼ਰੇਯ ਮੁਕਤੀ ਮਿਲੇ, ਭਾਉ ਭਗਤੀ ਦਾ ਉਪਦੇਸ਼ ਹੋਵੇ।
1: ਸੁਣਤ ਸਭਾ ਮੈਂ ਸ਼ਬਦ ਬਖਾਨਿਓ, ਪੀਲੋ ਆਪਣੋ ਮਤੋ ਸੁਣਾਏ।
0: ਪੀਲੋ ਨੇ ਆਪਣਾ ਮਤ ਸੁਣਾਇਆ, ਉਹਨੇ ਆਪਣੇ ਮਤ ਅਨੁਸਾਰ ਕਹਿਣਾ ਕੀਤਾ।
1: ਪੀਲੋ ਵਾਚ ਪੀਲੋ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੋਏ।
0: ਕਹਿੰਦਾ ਸਾਡੇ ਨਾਲ ਦੋ ਹੀ ਚੰਗੇ ਸੀ, ਜਿਹੜੇ ਜੰਮਦਾ ਹੀ ਮਰ ਗਏ।
1: ਉਹਨਾਂ ਚਿੱਕੜ ਪਾਪ ਨਾ ਬੋੜਿਆ, ਨਾ ਆਲੂਦ ਭਏ।
0: ਉਹਨਾਂ ਨੇ ਚਿੱਕੜ ਵਿੱਚ ਪੈਰ ਹੀ ਨਹੀਂ ਪਾਇਆ।
1: ਸਵਈਆ ਛੰਦ ਇਹ ਭੀਨ ਹੈ ਪਰਮਾਨ, ਹਮ ਕਰ ਹੈ ਜਿਸਮੈਂ ਨਹੀਂ ਭਗਤ ਉਪਦੇਸ਼।
0: ਮਹਾਰਾਜ ਕਹਿੰਦੇ ਤੇਰਾ ਸ਼ਬਦ ਵੀ ਪ੍ਰਮਾਣ ਨਹੀਂ ਗਾ ਗੁਰੂ ਘਰ 'ਚ, ਇਹਦੇ ਵਿੱਚ ਭਗਤੀ ਦਾ ਉਪਦੇਸ਼ ਨਹੀਂ ਹੈਗਾ।
1: ਸ਼੍ਰੀ ਕਰਤਾਰ ਕੇਰ ਇਹ ਭਾਣਾ, ਜੰਮਣ ਮਰਨਾ ਸੀਸ ਅਸੇਸ।
0: ਮਹਾਰਾਜ ਕਹਿੰਦੇ ਕਰਤਾਰ ਦਾ ਭਾਣਾ ਵਾ, ਉਹਦੇ ਭਾਣੇ ਵਿੱਚ ਜੀਵ ਜੰਮਦਾ, ਉਹਦੇ ਭਾਣੇ ਵਿੱਚ ਹੀ ਮਰ ਜਾਂਦਾ।
1: ਪਾਏ ਜਨਮ ਨਰ ਲਾਭ ਲੇ ਸ਼ੁਭ, ਭਜੈ ਸਦਾ ਸਤਨਾਮ ਵਿਸ਼ੇਸ਼।
0: ਜਿਹੜਾ ਜਨਮ ਧਾਰ ਕੇ ਅਤੇ ਪ੍ਰਭੂ ਦੀ ਭਗਤੀ ਕਰਦੇ ਆ, ਸ਼ੁਭ ਕੰਮ ਕਰਦੇ ਆ, ਉਹ ਮੁਕਤੀ ਪ੍ਰਾਪਤ ਕਰਦੇ ਆ।
1: ਮਾਨੈ ਹੁਕਮ ਖਸਮ ਕੋ ਨੀਕੋ, ਤਿਆਗੈ ਹੋਮੈ ਸਹਿਤ ਕਲੇਸ਼।
0: ਉਹ ਆਪਣੇ ਖਸਮ ਦਾ ਭਾਣਾ ਮੰਨਦੇ ਆ, ਹੋਮੇ ਛੱਡਦੇ ਆ, ਕਲੇਸ਼ ਦੂਰ ਕਰਦੇ ਆ।
1: ਦੋਹਰਾ ਛੱਜੂ ਕਹੋ ਮਤ ਆਪਣੋ, ਜਸ ਨਿਸ਼ਚਾ ਮਨ ਕੀਨ।
0: ਦੂਜੇ ਭਗਤ ਦਾ ਵੀ ਸ਼ਬਦ ਨਹੀਂ ਪ੍ਰਵਾਨ ਕੀਤਾ ਮਹਾਰਾਜ ਨੇ। ਤੀਜੇ ਭਗਤ ਨੂੰ ਕਹਿੰਦੇ ਛੱਜੂ ਨੂੰ, ਛੱਜੂ ਦੋਵੇਂ ਆਪਣਾ ਮਤ ਪ੍ਰਗਟ ਕਰ।
1: ਗੁਰ ਆਇਸ ਕੋ ਮਾਨ ਕਰ, ਬੋਲਿਓ ਸ਼ਬਦ ਨਵੀਨ।
0: ਗੁਰੂ ਸਾਹਿਬ ਦੀ ਆਗਿਆ ਮੰਨ ਕੇ ਉਹ ਵੀ ਬੋਲਿਆ ਸ਼ਬਦ।
1: ਛੱਜੂ ਵਾਚ ਕਾਗਦ ਸੰਧੀ ਪੂਤਲੀ, ਤਉ ਨ ਤ੍ਰਿਆ ਨਿਹਾਰ।
0: ਕਹਿੰਦਾ ਕਾਗਜ਼ ਦੀ, ਕਾਗਜ਼ਾਂ ਦੀ ਇਸਤਰੀ ਬਣਾਈ ਹੋਵੇ ਤੇ ਉਹਦੇ ਵੱਲ ਵੀ ਨਹੀਂ ਦੇਖਣਾ ਚਾਹੀਦਾ।
1: ਯੋ ਹੀ ਮਾਰ ਲਿਜਾਵਹੀ, ਜਥਾ ਬਲੋਚਨ ਧਾਰ।
0: ਉਹ ਵੀ ਇੱਦਾਂ ਮਾਰ ਕੇ ਲੈ ਗਏ ਜਿੱਦਾਂ ਬਲੋਚਾਂ ਦੀ ਧਾਰ ਮਾਰ ਕੇ ਲੈ ਜਾਂਦੀ ਆ।
1: ਸਵਈਆ ਛੰਦ ਛੱਜੂ ਭਗਤ ਸੁਣੋ ਮਤ ਹਮਰੋ, ਪੰਥ ਰਚਿਓ ਕਰਬੇ ਸਤਸੰਗ।
0: ਮਹਾਰਾਜ ਕਹਿੰਦੇ ਛੱਜੂ ਤੂੰ ਸਾਡਾ ਮਤ ਸੁਣ, ਅਸੀਂ ਤਾਂ ਭਗਤੀ ਕਰਨ ਵਾਸਤੇ ਇਹ ਰਸਤਾ ਤੋਰਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ।
1: सिमरै मिलकर श्री परमेश्वर गृहस्थ विखै लिव लाए अभंग।
0: गृहस्थ भाई सारे मिल के नर नारियां मिल के संगत करदे आ ते अपना भला करदे आ।
1: कार धर्म की कर गुजरन है सेव है संतन सहत उमंग।
0: अपने धर्म की किरत करके ते संतां दी सेवा करदे आ, ए गुरु नानक दा उपदेश आ।
1: पाओ भगत कर जगत सो तर है सत नाम को चढ़ बो रंग।
0: पाओ भगती करके ते परमात्मा नु सिमरदे आ ते सत नाम दा रंग चढ़ जांदा।
1: गृहस्थ बिना नह अपर जतन अब बन में शुद्धत रहियो नह जाए।
0: और कहिंदे गृहस्थ तो बिना तो हुण कोई होर जतन ही नहीं, बन वे जंगल विच किन्ना चिर कोई भुखा त्याया रवेगा।
1: नगर निकट जब रहन लगे एहो नर नारी मिल है समुदाय।
0: जो नगरी दे नेड़े रवेगा ते ओनू नर नारियां लोग मिलणगे।
1: मिले बीच मन नहीं बेकार होए अस बिरलो जग में कोई।
0: महाराज कहिंदे ते बिरला या कोई जेड़ा जंगल विच रवे ते भुखा त्याया रवे ए ते कोई बिरला ही होवेगा एहो जिहा।
1: किम नह त्रय को पिखे त्याग कर या ते गृहस्थ बिखे प्रभ पाए।
0: महाराज कहिंदे गृहस्थ विच ही परमात्मा नू पाईदा। गृहस्थ तां सब तों वड्डा धर्म आ, सारे धर्म गृहस्थ विचों ही प्रगट होए आ ते तू गृहस्थ दी निंदा करदा।
1: निज तन ते श्रम करें खाट धन बहर बांट कर भोजन खाए।
0: कहिंदे गृहस्थी रूप हो के अपनी किरत करदे आ ते किरत करके संतां दी सेवा करदे आ ते वंड के छकदे आ।
1: बिन हंकार करहे सत संगत पंगत बैठ भगत कर पाए।
0: बिना हंकार तो रह तो के संगत करदे आ ते संतां दी संगत विच बैठ के अपना भला करदे आ।
1: श्री प्रभ की एक शरण बिना अब अपर जतन को समो न काए।
0: महाराज कहिंदे कि परमात्मा दी शरण तो बिना होर कोई समा नहीं हैगा परमात्मा दी भगती दा।
1: या ते गृहस्थ विखे उपदेशन करत किरत हर नह विसराए।
0: इस करके गृहस्थ धर्म नू सब तो वड्डा गुरु नानक देव जी ने कहा कि गृहस्थ धर्म सब तो वड्डा, ਇਹਦੇ ਵਿੱਚ ਹੀ ਕਿਰਤ ਕਰਕੇ ਕਮਾਈ ਕਰਕੇ ਸੰਤਾਂ ਦੀ ਸੰਗਤ ਕਰਕੇ ਅਤੇ ਭਲਾ ਹੋ ਸਕਦਾ ਜੀਵ ਦਾ।
1: ਦੋਹਰਾ ਆਇਸ ਗੁਰ ਕੀ ਪਾਏ ਕਰ ਬੋਲਿਓ ਸ਼ਾਹ ਹੁਸੈਨ।
0: ਮਹਾਰਾਜ ਨੇ ਤੀਜੇ ਦਾ ਵੀ ਨਹੀਂ ਪ੍ਰਵਾਨ ਕੀਤਾ, ਛੱਜੂ ਦਾ ਸ਼ਬਦ ਵੀ ਨਹੀਂ ਪ੍ਰਵਾਨ ਕੀਤਾ। ਫਿਰ ਸਾਹ ਹੁਸੈਨ ਸੀ, ਉਹਨੂੰ ਮਹਾਰਾਜ ਆਗਿਆ ਦਿੱਤੀ ਤੂੰ ਆਪਣਾ ਸ਼ਬਦ ਬੋਲ। ਉਹ ਮਹਾਰਾਜ ਦੀ ਆਗਿਆ ਮੰਨ ਕੇ ਉਹ ਕਹਿਣ ਲੱਗਾ ਸ਼ਬਦ।
1: ਸਭਾ ਵਿਖੇ ਸਭ ਹੀ ਸੁਣੇ ਤਿਸ ਕੀ ਦੇਸ਼ ਦਰ ਨੈਣ।
0: ਸਾਰੇ ਸਭਾ ਦੇ ਲੋਕ ਉਹਦੇ ਵੱਲ ਦੇਖਦੇ ਆ ਗਏ ਵੀ ਕੀ ਬੋਲਦਾ।

0: ਬੋਲਿਆ ਚੁੱਪ ਵੇ ਅੜਿਆ ਚੁੱਪ। ਕਹਿੰਦਾ ਚੁੱਪ ਹੀ ਚੰਗੀ ਆ, ਇੱਥੇ ਬੋਲਣ ਦੀ ਥਾਂ ਨਹੀਂ ਗੀ।
1: ਅੰਦਰ ਬਾਹਰ ਹਿੱਕਾ ਸਾਈ, ਕਿਸ ਨੂੰ ਆਖ ਸੁਣਾਈ।
0: ਅੰਦਰ ਬਾਹਰ ਇੱਕ ਹੀ ਮਾਲਕ ਆ, ਸਾਈ ਆ, ਕਿਹਨੂੰ ਸੁਣਾਈਏ।
1: ਇੱਕੋ ਦਿਲਬਰ ਸਭ ਘੱਟ ਰਵਿਆ, ਦੂਜੀ ਨਹੀਂ ਕਦਾਈ।
0: ਇੱਕੋ ਹੀ ਪਰਮਾਤਮਾ ਸਾਰਿਆਂ ਘਟਾਂ ਵਿੱਚ ਰਵਿਆ, ਦੂਜਾ ਨਹੀਂ ਗਾ ਕੋਈ।
1: ਕਹੇ ਹੁਸੈਨ ਫਕੀਰ ਨਿਮਾਣਾ, ਸਤਿਗੁਰ ਥੋਂ ਬਲ ਬਲ ਜਾਹੀ।
0: ਇਹਨੇ ਇਹ ਸ਼ਬਦ ਬੋਲਿਆ।
1: ਸਵਈਆ ਛੰਦ ਸ਼੍ਰੀ ਅਰਜਨ ਮੁਸਕਾਵਤ ਬੋਲੇ, ਕਰੁਣਾ ਭਰੇ ਰਸੀਲੇ ਨੈਣ।
0: ਸਤਿਗੁਰੂ ਜੀ ਮੁਸਕਰਾ ਕੇ ਬੋਲੇ, ਕਿਰਪਾ ਦੇ ਭਰੇ ਹੋਏ ਨੇਤਰਾਂ ਨਾਲ ਦੇਖ ਕੇ।
1: ਭਲਾ ਕਹਿਓ ਚੁੱਪ ਕਰੋ ਹਿਰਦੈ ਰੱਖ, ਰਹੋ ਅਬੋਲੇ ਸ਼ਾਹ ਹੁਸੈਨ।
0: ਸ਼ਾਹ ਹੁਸੈਨ ਚੰਗਾ ਹੋਇਆ ਤੂੰ ਕਿਹਾ ਵੀ ਚੁੱਪ, ਤੂੰ ਚੁੱਪ ਰਹੋ, ਤੇਰਾ ਮਤਾ ਜਿਹੜਾ ਆਪਣੇ ਕੋਲ ਹੀ ਸਾਂਭ ਕੇ ਰੱਖ।
1: ਇਹ ਤੀਨੋ ਸ਼੍ਰੀ ਗੁਰ ਕੇ ਸਨਮੁਖ, ਪ੍ਰਤ ਉੱਤਰ ਕੋ ਕਹਿਓ ਨਾ ਬੈਨ।
0: ਇਹਨਾਂ ਦੇ ਕੋਲੋਂ ਮਹਾਰਾਜ ਦੇ ਸਾਹਮਣੇ ਕੋਈ ਉੱਤਰ ਬੈਨ ਨਹੀਂ ਕਿਹਾ ਗਿਆ।
1: ਭਏ ਪ੍ਰਥਮ ਹੀ ਸਰਾਪ ਘੋਰ ਬਹੁ, ਜਾਂ ਤੇ ਸ਼ਾਂਤ ਕੀਨ ਮਨ ਚੈਨ।
0: ਇਸ ਕਰਕੇ ਸਰਾਪ ਹੋ ਗਿਆ ਸੀ ਪਹਿਲੇ ਹੀ, ਤੇ ਸਾਰੇ ਚੁੱਪ ਕਰ ਗਏ।
1: ਅਨ ਰਸ ਭਇਓ ਸੰਗ ਸ਼੍ਰੀ ਗੁਰ ਕੇ, ਉੱਠ ਕਰ ਗਮਨੇ ਲਵਪੁਰ ਔਰ।
0: ਖਾਲਸਾ ਜੀ ਪ੍ਰੇਮ ਨਾ ਰਿਹਾ, ਸ਼ਰਧਾ ਨਾ ਰਹੀ, ਤੇ ਨਿਰਾਸ਼ ਹੋ ਗਏ, ਤੇ ਉੱਠ ਕਰਕੇ ਤੇ ਆਪਣੇ ਪਿੱਛੇ ਲਾਹੌਰ ਨੂੰ ਜਾਣ ਵਾਸਤੇ ਤਿਆਰ ਹੋ ਗਏ।
1: ਸ਼੍ਰੀ ਅੰਮ੍ਰਿਤਸਰ ਨਹੀਂ ਬਾਸ ਕੀ, ਬਸ ਨਾ ਚੱਲਿਓ ਕੁਛ ਲੱਖ ਗੁਰ ਜੋਰ।
0: ਅੰਮ੍ਰਿਤਸਰ ਵਿੱਚ ਨਹੀਂ ਰਹੇ, ਗੁਰੂ ਸਾਹਿਬ ਦਾ ਪ੍ਰਤਾਪ ਵੱਡਾ, ਗੁਰੂ ਸਾਹਿਬ ਦੇ ਪ੍ਰਤਾਪ ਅੱਗੇ ਇਹਨਾਂ ਦਾ ਕੋਈ ਜ਼ੋਰ ਨਹੀਂ ਚੱਲਿਆ।
1: ਨਿਜ ਆਵਨ ਕੋ ਕਰ ਪਛਤਾਵਨ, ਲਹਿਓ ਅਨਾਦਰ ਸਰਾਪ ਜੋ ਘੋਰ।
0: ਆਪਣੇ ਆਉਣ ਨੂੰ ਪਛਤਾਏ, ਅਸੀਂ ਕਿਉਂ ਆਉਣਾ ਸੀਗਾ, ਅਸੀਂ ਇੱਥੇ ਆ ਕੇ ਸਰਾਪ ਲੈ ਲਿਆ।

0: ਵਿਸ਼ਵਾਸ ਦਸਮ ਦੁਆਰ ਵਿੱਚ ਚੜ੍ਹਾ ਲੈ।
1: ਸ੍ਰੀ ਅਰਜਨ ਕੇ ਸਰਾਪ ਕਹੇ ਤੇ ਚਿਤਵਤ ਚਿਤ ਮੈਂ ਬਹੁ ਡਰ ਧਾਰ।
0: ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਰਾਪ ਦਿੱਤੇ ਤੇ ਮਨ ਵਿੱਚ ਬੜਾ ਡਰਿਆ ਕਾਨਾ।
1: ਨਹਿ ਸਰੀਰ ਸੁਧ ਟਿਕੇ ਸਵਾਸ ਜਬ ਗਮਨੇ ਮਾਰਗ ਭਗਤ ਸੁਚਾਰ।
0: ਚੱਲ ਪਏ ਸੁਰਤ ਨਹੀਂ ਟਿਕਦੀ, ਚੱਲ ਪਏ ਆਚਾਰੇ ਜਦੋਂ ਤੁਰਨ ਲੱਗੇ ਆ।
1: ਚਲਤ ਕੁਸੌਣ ਮਾਨ ਕਰ ਤੀਨੋ ਜਾਨੀ ਮਨ ਹੋਏ ਬਿਘਨ ਮਹਾਨ।
0: ਤੇ ਇੱਕ ਸਗਨ ਹੋਏ, ਇੱਕ ਤਾਂ ਹੁੰਦਾ ਸਗਨ, ਇੱਕ ਹੁੰਦੇ ਕੁਸਗਨ। ਜਦੋਂ ਤੁਰਨ ਲੱਗੇ ਤੇ ਕੁਸਗਨ ਹੋਏ, ਸਗਨ ਨਹੀਂ ਹੋਏ ਕੁਸਗਨ ਹੋਏ।
1: ਸਗਰੇ ਬਾਸੁਰ ਗਮਨੇ ਮਾਰਗ ਕੇਤਕ ਘਟੀ ਰਹੇ ਉਹ ਦਿਨ ਆਨ।
0: ਕੁਸਗਨਾਂ ਨੂੰ ਵੇਖ ਕੇ ਵੀ ਹੈਰਾਨ ਹੋਏ ਵੀ ਇੱਕ ਸਗਨ ਹੋਏ ਮਾੜਾ ਹੋਇਆ।
1: ਤੇ
0: ਚੱਲ ਪਏ, ਸਾਰਾ ਦਿਨ ਤੁਰੇ ਗਏ, ਉਹ ਘੋੜਿਆਂ ਨੂੰ ਭਜਾਈ ਗਏ, ਘੋੜੇ ਜੁੱਤੇ ਸੀ ਰਾਤ ਨੂੰ।
1: ਲਵਪੁਰ ਲੱਗੇ ਬਲੋਕਨ ਤਬ ਹੂੰ ਤਰਾਸ ਛੋਰ ਕਰ ਭੀ ਸੁਖ ਮਾਨ।
0: ਜਦੋਂ ਲਾਹੌਰ ਸ਼ਹਿਰ ਦੇ ਨੇੜੇ ਚਲੇ ਗਏ ਤੇ ਗੁਰੂ ਸਾਹਿਬ ਦੇ ਸਰਾਫ ਦਾ ਡਰ ਜਿਹੜਾ ਦੂਰ ਕਰਤਾ ਵੀ ਹੁਣ ਤਾਂ ਅਸੀਂ ਪਹੁੰਚ ਚੱਲੇ ਹਾਂ।
1: ਸੂਤ ਜਾਤ ਸਿੰਦਨ ਕੋ ਪ੍ਰੇਰਿਤ ਅਤ ਤੂਰਨਤਾ ਚੱਲ ਵੇ ਠਾਨ।
0: ਜਿਹੜਾ ਉਹ ਰਥ ਨੂੰ ਤੋਰਨ ਵਾਲਾ ਹੁਸ਼ਿਆਰ ਸੀ, ਉਹ ਘੋੜਿਆਂ ਨੂੰ ਭਜਾਈ ਜਾਂਦਾ। ਹਾਂਜੀ।
1: ਤਿਸ ਛਿਨ ਮਹਾ ਪ੍ਰਭ ਪੰਜਨ ਗਮਨੀ ਭੰਜਨ ਬ੍ਰਿਛ ਅਨੇਕਨ ਕੇਰ।
0: ਉਸ ਵੇਲੇ ਖਾਲਸਾ ਜੀ ਮਹਾਰਾਜ ਦਾ ਸਰਾਪ ਕਿੱਥੋਂ ਖਾਲੀ ਜਾਣਾ? ਮਹਾਰਾਜ ਦਾ ਸਰਾਪ ਤੇ ਰਾਮ ਚੰਦਰ ਦੇ ਬਾਣ ਆ, ਦਾ ਰਾਮ ਚੰਦਰ ਦੇ ਬਾਣ ਖਾਲੀ ਨਹੀਂ ਜਾਂਦੇ। ਚਾਹੇ ਤਾਂ ਦੁਸ਼ਮਣ ਨੂੰ ਫੱਟੜ ਕਰਕੇ ਸੁੱਟ ਜਾਂਦੇ, ਚਾਹੇ ਮਾਰ ਕੇ ਸੁੱਟ ਜਾਂਦੇ, ਹੁਣ ਸਤਿਗੁਰੂ ਜੀ ਦੇ ਵਚਨ ਜਿਹੜੇ ਆ ਰਾਮ ਚੰਦਰ ਦੇ ਬਾਣਾਂ ਵਰਗੇ ਆ, ਅਮੋਘ ਬਾਣ ਆ। ਖਾਲਸਾ ਜੀ ਦੀ ਹਨੇਰੀ ਆ ਗਈ ਬਹੁਤ ਜ਼ਿਆਦਾ, ਵੱਡੀ ਹਨੇਰੀ ਆ ਗਈ, ਜਿਹੜੇ ਬਿਰਸ਼ਾਂ ਨੂੰ ਤੋੜਨ ਵਾਲੀ ਹਨੇਰੀ ਆ ਗਈ।
1: ਕੰਕਰ ਸਹਿਤ ਧੂਲ ਬਹੁ ਉੱਡ ਕਰ ਪਸਰੀ ਜਿਤ ਕਿਤ ਗਗਨ ਵਡੇਰ।
0: ਬਹੁਤ ਜ਼ਿਆਦਾ ਧੂੜ ਉੱਡੀ, ਕੰਕਰ ਉੱਡੇ ਵਾਹ ਦੇ ਨਾਲ।
1: ਲੋਕਨ ਪਸਨ ਬਲੋਚਨ ਮੂੰਦੇ ਆਗੇ ਪਾਛੇ ਜਾਏ ਨਹੇਰ।
0: ਇੰਨਾ ਹਨੇਰਾ ਹੋ ਗਿਆ ਕੋਈ ਅੱਗੇ ਪਿੱਛੇ ਤੁਰ ਨਹੀਂ ਸਕਦਾ, ਅੱਖਾਂ ਦੇ ਵਿੱਚ ਘੱਟਾ ਮਿੱਟੀ ਪੈ ਗਿਆ।
1: ਵਿਆਕੁਲ ਕਰੇ ਜੀਵ ਬਹੁ ਜਿਸਨੇ ਬੜੀ ਅੰਧੇਰੀ ਕੀਨ ਅੰਧੇਰ।
0: ਵਿਆਕੁਲ ਕਰਦੇ ਲੋਕ ਹਨੇਰੀ ਨੇ, ਬਹੁਤ ਜ਼ਿਆਦਾ ਹਨੇਰਾ ਹੋ ਗਿਆ ਦਿਨੇ ਹੀ ਹਨੇਰੀ ਕਰਕੇ।
1: ਤਰਾਸ ਕਰੇ ਵਾਹਨ ਤਿਹ ਬਿਦਕੇ ਇਤ ਉਤ ਫਿਰੇ ਭ੍ਰਮਤ ਤਜ ਰਾਹੋ।
0: ਖਾਲਸਾ ਜਿਹੜੇ ਘੋੜੇ ਜੁੱਤੇ ਸੀਗੇ, ਜਦੋਂ ਜ਼ਿਆਦੀ ਹਨੇਰੀ ਆਈ ਅਤੇ ਅੱਖਾਂ ਦੇ ਵਿੱਚ ਮਿੱਟੀ ਘੱਟਾ ਪੈ ਗਿਆ, ਉਹ ਘੋੜੇ ਜਿਹੜੇ ਹੀ ਰਾਹ ਤੋਂ ਪਾਸੇ ਹੋ ਗਏ।
1: ਜੋਰ ਯਤਨ ਕਰ ਹਾਥ ਡੋਰ ਧਰ ਬਹੁਤ ਸਾਰਥੀ ਰੋਕਹਿ ਤਾਂ ਹੋ।
0: ਉਹ ਸਾਰਥੀ ਬੜਾ ਖਿੱਚਦਾ ਰਿਹਾ ਘੋੜਿਆਂ, ਰੋਕਦਾ ਰਿਹਾ ਵੀ ਨਹੀਂ ਰੁਕੇ, ਰਸਤਾ ਛੱਡ ਕੇ ਰਸਤੇ ਤੋਂ ਪਾਸੇ ਹੋ ਗਏ।
1: ਬਿਖਮ ਥਾਨ ਤਬ ਉਲਟਿਓ ਰੱਥ ਗਿਰ ਕਾਨਾ ਪਰਿਓ ਭੂਮ ਕੇ ਮਾਹੋ।
0: ਜਦੋਂ ਬਿਖੜਾ ਰਸਤਾ ਸੀਗਾ, ਰਸਤੇ ਜੋ ਪਾਸੇ ਹੋ ਗਏ ਘੋੜੇ ਅਤੇ ਰਥ ਜਿਹੜਾ ਸੀ ਉਲਟ ਗਿਆ, ਰਥ ਪਾਸ ਪੈ ਗਿਆ, ਡਿੱਗ ਪਿਆ ਰਥ ਪਾਸੇ ਨੂੰ, ਕਾਨਾ ਡਿੱਗ ਪਿਆ ਉਤੋਂ।
1: ਨਹਿ ਸੁਧ ਲਈ ਗਈ ਕਿਸ ਹੂੰ ਤੇ ਕਰੇ ਉਚਾਵਨ ਜਿਸ ਤੇ ਪਾਹੋ।
0: ਕਿਸੇ ਕੋ ਖਬਰ ਨਹੀਂ ਲਈ ਗਈ, ਅੱਖਾਂ ਬੰਦ ਹੋਈਆਂ ਸੀ ਇੰਨੀ ਧੂੜ ਉੱਡਦੀ ਸੀ।
1: ਵਾਹਨ ਦੌਰਥ ਰਥ ਕੋ ਐਂਚਤ ਕਾਨੇ ਕੇ ਸਿਰ ਪਰਸੋ ਜਾਏ।
0: ਕਾਨੇ ਦੇ ਸਿਰ ਦੇ ਉੱਤੋਂ ਦੀ ਰਥ ਦਾ ਪਹੀਆ ਲੰਘ ਗਿਆ, ਜਿਹੜਾ ਕਹਿੰਦਾ ਸੀ ਨਾ ਮੈਂ ਦਸਮ ਦੁਆਰ ਸੁਰ ਚੜ੍ਹਾ ਲੂੰਗਾ, ਮੈਨੂੰ ਕੀ ਕਰੂਗਾ ਤੁਹਾਡਾ ਸਰਾਫ।
1: ਫੂਟਿਓ ਨਿਕਸੀ ਮਿਜ ਸੀਸ ਤੇ ਤਤ ਛਿਨ ਗਏ ਪ੍ਰਾਨ ਬਿਨ ਸਾਏ।
0: ਰਥ ਦਾ ਪਹੀਆ ਜਿਹੜਾ ਕਾਨੇ ਦੇ ਸਿਰ ਦੇ ਉੱਤੋਂ ਹੀ ਲੰਘ ਗਿਆ ਤੇ ਉਹਦਾ ਸਿਰ ਫਿਸ ਗਿਆ। ਜਿਹੜੇ ਦਸਮ ਦੁਆਰ ਦਾ ਮਾਣ ਕਰਦਾ ਸੀ, ਦਸਮ ਦੁਆਰ ਰਿਹਾ ਹੀ ਨਾ ਤੇ ਕਾਨੇ ਦੀ ਮੌਤ ਹੋ ਗਈ।
1: ਆਪ ਨਹੀਂ ਤਨ ਕੀ ਸੁਧ ਮਾਹੂ ਜਿਸ ਤੇ ਉੱਠ ਇਤ ਉਤਹਿ ਬਚਾਏ।
0: ਹੁਣ ਕੋਈ ਉਹਨੂੰ ਸੁਧ ਨਾ ਰਹੀ, ਪ੍ਰਾਣ ਨਿਕਲ ਗਏ, ਦੂਜਾ ਕੋਈ ਬਚਾਉਣ ਵਾਲਾ ਨਹੀਂ, ਅੱਖਾਂ ਬੰਦ ਹੋਈਆਂ ਸਾਰਿਆਂ ਦੀਆਂ।
1: ਸੁਣੋ ਸਿਅੰਦਨ ਹੇਰ ਸਾਰਥੀ ਟਿਕਸੋ ਰਹਿਓ ਨਹੀਂ ਸੁਧ ਪਾਏ।
0: ਸਵਾਰਥੀ ਵੀ ਮਾਸਾਂ ਘੋੜੇ ਰੋਕ ਕੇ ਖਲੋ ਗਿਆ, ਕੋਈ ਇੱਕ ਦੂਜੇ ਦੀ ਖਬਰ ਨਹੀਂ ਲੈ ਸਕਿਆ।
1: ਬਾਇਓ ਵਿਸਾਲ ਬਹੁਰ ਤਤਕਾਲ।

0: ਘਟੀ ਧੂਲ ਜੁੱਤ ਬਿਮਲ ਆਕਾਸ਼।
1: ਉਹ ਥੋੜ੍ਹਾ ਚਿਰ ਹੀ ਉਹ ਹਨੇਰੀ ਆਈ ਅਤੇ ਹਨੇਰੀ ਹਟ ਗਈ, ਫਿਰ ਚਾਨਣ ਹੋ ਗਿਆ।
0: ਖੋਲ ਬਿਲੋਚਨ ਲੱਗੇ ਬਿਲੋਕਨ, ਮਾਰ ਤੰਡ ਕੋ ਭਇਓ ਪ੍ਰਕਾਸ਼।
1: ਮਾਰ ਤੰਡ ਸੂਰਜ ਚੜ੍ਹਾਇਆ, ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ, ਹਨੇਰਾ ਦੂਰ ਹੋ ਗਿਆ, ਦੇਖਣ ਲੱਗੇ ਅੱਖਾਂ ਖੋਲ੍ਹ ਕੇ।
0: ਦੇਖਿਓ ਪਰਿਓ ਸੀਸ ਜਿਸ ਫੂਟਿਓ, ਸ਼੍ਰੀ ਗੁਰ ਬਚਤੇ ਪ੍ਰਾਨ ਵਿਨਾਸ਼।
1: ਵੇਖਿਆ ਗਾਨਾ ਮਰਿਆ ਪਿਆ, ਇਹਦਾ ਸਿਰ ਫਿਸ ਗਿਆ, ਰਾਹ ਦਾ ਪਹੀਆ ਉੱਤੋਂ ਦੇ ਲੰਘ ਗਿਆ ਸਿਰ ਦੇ ਉੱਤੋਂ ਦੇ, ਅਤੇ ਸਤਿਗੁਰਾਂ ਦੇ ਸ਼ਰਾਫ ਕਰਕੇ ਉਹਦੇ ਪ੍ਰਾਣ ਨਾਸ ਹੋ ਗਏ। ਮਹਾਰਾਜ ਨੇ ਕਿਹਾ ਸੀ ਤੂੰ ਲਾਹੌਰ ਪਹੁੰਚੇਗਾ ਹੀ ਨਹੀਂ, ਰਸਤੇ 'ਚ ਤੇਰੀ ਮੌਤ ਹੋ ਜੂਗੀ, ਤੈਨੂੰ ਆਪਣੀ ਉਮਰ ਦਾ ਮਾਣ ਆ। ਉਹ ਮਹਾਰਾਜ ਦਾ ਜਿਹੜਾ ਵਚਨ ਸੀ ਪੂਰਾ ਹੋ ਗਿਆ, ਸਾਰਿਆਂ ਨੇ ਵੇਖ ਲਿਆ ਵੀ ਮਹਾਰਾਜ ਦਾ ਵਾਕ ਤਾਂ ਪੂਰਾ ਹੋ ਗਿਆ।
0: ਹਾਹਾਕਾਰ ਸੁਕਰਤ ਉਠਾਇਓ, ਲੇਪੁਰ ਗਮਨੇ ਤਨ ਬਿਨ ਸਾਸ।
1: ਅਤੇ ਜਿਹੜੇ ਉਹਦੇ ਸੰਗੀ ਸੀਗੇ ਬੜਾ ਹਾਹਾਕਾਰ ਕੀਤਾ, ਬੜੇ ਦੁਖੀ ਹੋਏ, ਉਹਨੂੰ ਚੁੱਕ ਕੇ ਉਹਦੇ ਸਰੀਰ ਨੂੰ ਰਾਹ 'ਤੇ ਲੈ ਕੇ ਉਹਨਾਂ ਨੇ ਲਾਹੌਰ ਸ਼ਹਿਰ ਜਾਣਾ ਕੀਤਾ।
0: ਸਸਕਾਰਿਓ ਮਿਲ ਨਰਨ ਉਚਾਰਿਓ, ਕਹਾਂ ਭਇਓ ਇਸ ਬੈਸ ਮਹਾਨ।
1: ਸਾਰੇ ਲੋਕਾਂ ਨੇ ਇਕੱਠੇ ਹੋ ਕੇ ਸਸਕਾਰ ਕੀਤਾ ਅਤੇ ਪੁੱਛਿਆ ਵੀ ਕੀ ਕਾਰਨ ਹੋਇਆ ਇਹਦੇ ਨਾਲ।
0: ਸਕਲ ਪ੍ਰਸੰਗ ਸੁਣਾਇਓ ਲਵਪੁਰ, ਤਿੰਨੋ ਭਗਤ ਸੁਬਾਕ ਬਖਾਨ।
1: ਜਿਹੜੇ ਤਿੰਨ ਭਗਤ ਦੂਜੇ ਸੀ ਕਾਨੇ ਦੇ ਸੰਗੀ, ਉਹਨੇ ਸਾਰੀ ਗੱਲ ਸੁਣਾ ਦਿੱਤੀ ਲਾਹੌਰ ਵਾਸੀਆਂ ਨੂੰ ਕਿ ਇੱਦਾਂ ਇੱਦਾਂ ਹੋਈ ਆ।
0: ਸੁਣ ਸਭ ਸਤਿਗੁਰ ਲਖਿਓ ਪ੍ਰਤਾਪੀ, ਕਹਿਬ ਰਾਮ ਚੰਦ ਕੇ ਬਾਨ।
1: ਸਾਰਿਆਂ ਨੇ ਸੁਣ ਕੇ ਸਤਿਗੁਰ ਜੀ ਦਾ ਪ੍ਰਤਾਪ ਜਾਣਿਆ ਵੀ ਸਤਿਗੁਰ ਜੀ ਵੱਡੇ ਪ੍ਰਤਾਪ ਵਾਲੇ ਆ, ਉਹਨਾਂ ਦੇ ਜਿਹੜੇ ਵਾਕ ਆ ਇਹ ਰਾਮ ਚੰਦਰ ਦੇ ਤੀਰਾਂ ਵਰਗੇ ਆ।
0: ਨਿਸ਼ਫਲ ਹੋਏ ਨਾ ਸੁਖ ਦੁੱਖ ਦਾਇਕ, ਅਚਰਜ ਭਇਓ ਵੱਡੋ ਸਭ ਜਾਨ।
1: ਸਾਰੇ ਹੈਰਾਨ ਹੋ ਗਏ, ਮਹਾਰਾਜ ਦਾ ਵਾਕ ਪੂਰਾ ਹੋ ਗਿਆ, ਕਾਨੇ ਦੀ ਮੌਤ ਹੋ ਗਈ।
0: ਕੌਣ ਅਰੇ ਸਤਿਗੁਰ ਕੇ ਆਗੇ, ਅਮਰ ਮਰੇ ਅਚਲ ਜੋ ਚਲ ਜਾਏ।
1: ਸਤਿਗੁਰੂ ਦੇ ਅੱਗੇ ਕਿਹੜਾ ਅੜ ਸਕਦਾ, ਜਿਹੜੇ ਅਮਰ ਆ ਉਹ ਵੀ ਉਹਨਾਂ ਦੀ ਸ਼ਕਤੀ ਵੀ ਨਹੀਂ ਰਹਿੰਦੀ।
0: ਵੱਡ ਅਥਾਹ ਕੋ ਥਾਹੇ ਦੇਤ ਕਰ, ਮਹਾਂਬਲੀ ਤਤ ਛਿਨ ਨਿਭਲਾਏ।
1: ਜਿਹੜੇ ਮਹਾਂਬਲੀ ਆ ਉਹ ਵੀ ਤਤ ਛਿਨ ਵਿੱਚ ਉਹਨਾਂ ਦਾ ਬਲ ਖਤਮ ਕਰਨ ਵਾਲੇ ਆ ਸਤਿਗੁਰੂ।
0: ਮੇਰ ਵਡਾਈ ਰਾਈ ਠਾਨਤ, ਪਾਤਸ਼ਾਹ ਕੋ ਰੰਕ ਬਣਾਏ।
1: ਸ਼ਮੀਰ ਦੀ ਵਡਿਆਈ ਜਿਹੜੀ ਆ ਉਹ ਰਾਈ ਸਮਾਨ ਕਰ ਦਿੰਦੇ ਆ, ਪਾਤਸ਼ਾਹ ਨੂੰ ਕੰਗਾਲ ਕਰ ਸਕਦੇ ਆ ਸਤਿਗੁਰੂ ਜੀ।
0: ਮਹਾਸੂਰਮਾ ਕਾਇਰ ਹੋਵੇ, ਗੁਰ ਰਿਸ ਤਨਕ ਜੇ ਦ੍ਰਿਸ਼ਟ ਚਲਾਏ।
1: ਵੱਡਾ ਸੂਰਮਾ ਕਾਇਰ ਬਣ ਜਾਏਗਾ ਜੇ ਗੁਰੂ ਸਾਹਿਬ ਦੀ ਕਰੋਪੀ ਵਾਲੀ ਨਜ਼ਰ ਹੋ ਗਏ।
0: ਇਮ ਬਰਤਾਂਤ ਭਾ ਚਾਰੁਨ ਭਗਤਨ, ਇਤੇ ਸ਼੍ਰੀ ਗੁਰ ਗ੍ਰੰਥ ਲਿਖਾਏ।
1: ਉਹਨਾਂ ਭਗਤਾਂ ਦੇ ਨਾਲ ਤਾਂ ਇਸ ਤਰ੍ਹਾਂ ਹੋਇਆ, ਹੁਣ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਵਿੱਚ ਜਿੱਥੇ ਗੁਰਦੁਆਰਾ ਰਾਮਸਰ ਆ, ਇੱਥੇ ਬੈਠ ਕੇ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਲਿਖਾ ਰਹੇ ਆ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਮਹਾਰਾਜ ਜੀ।
0: ਰਾਗ ਪ੍ਰਭਾਤੀ ਲੱਗ ਜੋ ਸ਼ਬਦ ਸ਼ੁਭ, ਗਾਵਨ ਰੀਤੀ ਦਏ ਬਣਾਏ।
1: ਪ੍ਰਭਾਤੀ ਰਾਤ ਤੱਕ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਭਾਤੀ ਰਾਗ ਤਾਈਂ ਪਹੁੰਚ ਗਈ।
0: ਬਹੁਰ ਸ਼ਲੋਕ ਜੋ ਸਹੰਸ ਕ੍ਰਿਤ ਕੇ, ਸੋ ਗੁਰਦਾਸ ਲਿਖੇ ਹਰ ਖਾਏ।
1: ਜਿਹੜੇ ਸਹਿਸ ਕਿਰਤੀ ਦੇ ਸ਼ਬਦ ਆ ਉਹ ਵੀ ਭਾਈ ਗੁਰਦਾਸ ਜੀ ਨੇ ਲਿਖਣਾ ਕੀਤੇ।
0: ਜਿਵੇਂ ਇਹੋ ਬਣੇ ਪ੍ਰਸੰਗ ਸੋ ਉੱਚਰੋਂ, ਸ਼ਰੋਤਨ ਕੇ ਸੰਦੇਹ ਮਿਟਾਏ।
1: ਜਿਸ ਤਰ੍ਹਾਂ ਪ੍ਰਸੰਗ ਹੋਇਆ ਉਹ ਸਰਵਣ ਕਰੋ, ਸਰੋਤਿਆਂ ਦਾ ਸੰਦੇਹ ਦੂਰ ਕਰਾਂ।
0: ਕਾਂਸ਼ੀ ਤੇ ਇੱਕ ਦਿਨ ਦ੍ਵੈ ਪੰਡਿਤ, ਚੱਲ ਆਏ ਸ਼੍ਰੀ ਅਰਜਨ ਪਾਸ।
1: ਕਾਂਸ਼ੀ ਤੋਂ ਦੋ ਪੰਡਿਤ ਆਏ ਆ ਇੱਕ ਦਿਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ।
0: ਕ੍ਰਿਸ਼ਨ ਲਾਲ ਹਰ ਲਾਲ ਨਾਮ ਤਿੰਨ, ਭਗਤ ਗੁਰੂ ਕੇ ਗੁਣਨ ਨਿਵਾਸ।
1: ਕ੍ਰਿਸ਼ਨ ਲਾਲ ਤੇ ਹਰੀ ਲਾਲ ਉਹਨਾਂ ਦੇ ਨਾਮ ਆ ਪੰਡਤਾਂ ਦੇ।
0: ਸਤਿਗੁਰ ਕੋ ਬਹੁ ਭਾਉ ਧਰਤ ਉਰ, ਦਰਸ਼ਨ ਕਰਵੇ ਕੀ ਜਿਨ ਪਿਆਸ।
1: ਜਿਨ੍ਹਾਂ ਨੇ ਬੜਾ ਮਨ ਵਿੱਚ ਸ਼ਰਧਾ ਧਾਰ ਕੇ ਆਏ ਆ, ਸਤਿਗੁਰੂ ਜੀ ਦੇ ਦਰਸ਼ਨ ਦੀ ਇੱਛਾ ਵਾ।
0: ਚਿਤ ਚਾਹਤ ਪਰਲੋਕ ਸਖਨ ਕੋ, ਜਗ ਕੇ ਤਿਆਗੇ ਵਿਖੇ ਵਿਲਾਸ।
1: ਉਹ ਪਰਲੋਕ ਦੇ ਸੁਖਾਂ ਨੂੰ ਚਾਹੁੰਦੇ ਆ, ਵੀ ਸਾਨੂੰ ਪਰਲੋਕ ਦੇ ਸੁੱਖ ਮਿਲਣ, ਜਗਤ ਦੇ ਸੁੱਖ ਜਿਹੜੇ ਆ ਉਹਨਾਂ ਨੇ ਦੂਰ ਕੀਤੇ ਹੋਏ ਆ।
0: ਆਨ ਮਿਲੇ ਪਗ ਬੰਧਨ ਕਰਕੇ ਬੈਠ ਨਿਕਟ ਦਰਸ਼ਨ ਦਰਸੰਤ,
1: ਆ ਕੇ ਮਹਾਰਾਜ ਦੇ ਪਾਸ ਆ ਕੇ ਮਹਾਰਾਜ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ ਅਤੇ ਮਹਾਰਾਜ ਦੇ ਪਾਸ ਬੈਠ ਗਏ।
0: ਸ਼੍ਰੀ ਅਰਜਨ ਜੀ ਬਹੁਤ ਸਨਮਾਨੇ, ਬੂਝਣ ਕੀਨਸ ਤਿੰਨੋ ਤੁਰੰਤ,
1: ਮਹਾਰਾਜ ਨੇ ਸਨਮਾਨ ਕੀਤਾ, ਆਦਰ ਕੀਤਾ ਸਤਿਗੁਰੂ ਜੀ ਨੇ।
0: ਜਿਜਬਰ ਕਹਾਂ ਸਦਨ ਹੈ ਤੁਮਰੇ, ਕਿਸ ਸਥਾਨ ਗਮਨੇ ਹਿਤਵੰਤ,
1: ਨਾਲੇ ਕਹਿੰਦੇ ਪੰਡਿਤ ਜੀ ਕਿੱਥੋਂ ਆਏ ਜੇ, ਕਿਹੜੇ ਥਾਂ ਆਪਦੇ ਘਰ ਆ ਅਤੇ ਕਿਸ ਵਾਸਤੇ ਆਏ ਜੇ।
0: ਕੌਣ ਕਾਜ ਅਰ ਨਾਮ ਕੌਣ ਹੈ, ਬੇਸ ਬੇਸ ਦੀਖਤ ਮਤਵੰਤ,
1: ਕਿਹੜਾ ਤੁਹਾਡਾ ਦੇਸ਼ ਆ, ਕਿਹੜਾ ਭੇਸ ਆ, ਕੀ ਇੱਛਾ ਵਾ ਤੁਹਾਡੀ।
0: ਹਾਥ ਜੋ ਜੋਰ ਕਰ ਦੋ ਸਹੋਦਰ, ਬੋਲੇ ਬਾਕਸ ਬਿਨਤੀ ਸੰਗ,
1: ਦੋਵੇਂ ਭਰਾ ਹੱਥ ਜੋੜ ਕੇ ਬੋਲੇ ਬੜੀ ਸ਼ਰਧਾ ਭਾਵਨਾ ਨਾਲ।
0: ਆਪ ਅਹੋ ਤੁਮ ਅੰਤਰ ਜਾਮੀ, ਬਿਨਾਂ ਭਨੇ ਸਭ ਲਖੋ ਪ੍ਰਸੰਗ,
1: ਸਤਿਗੁਰੂ ਜੀ ਤੁਸੀਂ ਅੰਤਰ ਜਾਮੀ ਜੇ, ਤੁਸੀਂ ਤੇ ਬਿਨਾਂ ਜਾਣੇ ਜਾਣਦੇ ਜੇ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਤੁਸੀਂ ਤਾਂ ਅੰਤਰ ਜਾਮੀ ਆ, ਤੁਸੀਂ ਤਾਂ ਬਿਨਾਂ ਬੋਲਿਆਂ ਹੀ ਜਾਣਦੇ ਜੇ।
0: ਤਦਪ ਕਹੇ ਤੁਮ ਬੂਝਨ ਕੀਨਸ, ਕਾਂਸ਼ੀ ਵਸੈ ਤੀਰਪੁਰ ਗੰਗ,
1: ਅਤੇ ਮਹਾਰਾਜ ਤੁਸੀਂ ਸਾਨੂੰ ਪੁੱਛਿਆ ਵਾ ਅਤੇ ਇਸ ਕਰਕੇ ਅਸੀਂ ਦੱਸਦੇ ਹਾਂ, ਅਸੀਂ ਕਾਂਸ਼ੀ ਵਿੱਚ ਵੱਸਦੇ ਹਾਂ, ਜਿਸ ਕਾਂਸ਼ੀ ਦੇ ਲਾਗੋਂ ਦੀ ਗੰਗਾ ਵਗਦੀ ਆ।
0: ਸੋ ਜਸ ਸੁਣਿਓ ਰਾਵਰ ਕੋ ਦੀਰਗ, ਦਰਸ਼ਨ ਹਿਤ ਆਏ ਦੁੱਖ ਭੰਗ,
1: ਅਸੀਂ ਤੁਹਾਡਾ ਜਸ ਸੁਣਿਆ ਸੀ, ਤੁਹਾਡੀ ਮਹਿਮਾ ਸੁਣੀ ਸੀ, ਇਸ ਕਰਕੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਾਂ।
0: ਏਕ ਸਮੇਂ ਸ਼੍ਰੀ ਨਾਨਕ ਪਹੁੰਚੇ, ਕਾਂਸ਼ੀ ਵਿਖੇ ਬਿਰਾਜੇ ਜਾਏ,
1: ਇੱਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਂਸ਼ੀ ਨਗਰੀ ਵਿੱਚ ਗਏ ਸੀ, ਮਹਾਰਾਜ ਨੇ ਚਰਨ ਪਾਏ ਸੀ, ਆਪਣੇ ਚਰਨਾਂ ਦੀ ਮਹਾਰਾਜ ਨੇ ਸ਼ੋਅ ਪ੍ਰਾਪਤ ਕੀਤੀ ਸੀ।
0: ਬਹੁ ਦਿਜਬਰ ਤਬ ਚਰਚਾ ਕੀਨੀ, ਸੁਣ ਕੇ ਸਕਲ ਰਹੇ ਹਰ ਖਾਏ,
1: ਦਿਜਬਰ ਬ੍ਰਾਹਮਣਾਂ ਨੇ ਮਹਾਰਾਜ ਨਾਲ ਗਿਆਨ ਗੋਸ਼ਟੀ ਕੀਤੀ, ਸਾਰਿਆਂ ਨੇ ਮਹਾਰਾਜ ਦੇ ਬਚਨ ਸੁਣ ਕੇ ਅਤੇ ਖੁਸ਼ੀ ਹੋਏ।
0: ਪੁੱਤੋ ਪਿਤਾਮਾ ਹਮਰੋ ਤਿਸ ਛਿਨ, ਭਾਉ ਭਗਤ ਬਹੁ ਕੀਨ ਬਣਾਏ,
1: ਕਹਿੰਦੇ ਜੀ ਸਾਡੇ ਦਾਦਾ ਜੀ ਸੀਗੇ, ਉਹਨਾਂ ਨੇ ਬੜਾ ਮਹਾਰਾਜ 'ਤੇ ਸ਼ਰਧਾ ਕੀਤੀ ਅਤੇ ਮਹਾਰਾਜ ਦੇ ਬਚਨਾਂ 'ਤੇ ਭਰੋਸਾ ਕੀਤਾ।
0: ਤਬ ਉਪਦੇਸ਼ ਗੁਰੂ ਜੀ ਦੀਨਸ, ਸਤਨਾਮ ਲਿਵ ਦਈ ਲਗਾਏ,
1: ਮਹਾਰਾਜ ਨੇ ਉਪਦੇਸ਼ ਦਿੱਤਾ ਸਾਡੇ ਦਾਦਾ ਜੀ ਨੂੰ, ਅਤੇ ਮਹਾਰਾਜ ਨੇ ਉਪਦੇਸ਼ ਦੇ ਕੇ ਸਤਨਾਮ ਦੇ ਨਾਲ ਉਹਨਾਂ ਦੀ ਲਿਵ ਲਾ ਤੀ।
0: ਆਪਣੇ ਕਰੇ ਸ਼ਲੋਕ ਚਾਰ ਤਬ, ਕਰ ਕਾਗਦ ਪਰ ਦੀਏ ਲਿਖਾਏ,
1: ਚਾਰ ਸ਼ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਮੁਖ ਤੋਂ ਉਚਾਰਨ ਕਰਕੇ ਸ਼ੁਭ ਕਾਗਜ਼ ਦੇ ਉੱਤੇ ਲਿਖਾ ਦਿੱਤੇ।
0: ਲਿਖੇ ਪਿਤਾਮੇ ਕੇ ਸੋ ਘਰਮ ਹੈ, ਹੀਰ ਸਮੋ ਸੋ ਕੰਠ ਕਰਾਏ,
1: ਉਹ ਸਾਡੇ ਪਿਤਾਮਾ ਨੇ ਸਾਡੇ ਦਾਦਾ ਜੀ ਨੇ ਚਾਰ ਸ਼ਲੋਕ ਜਿਹੜੇ ਮਹਾਰਾਜ ਤੋਂ ਲਿਖਾਏ, ਉਹ ਸਾਡੇ ਦਾਦਾ ਜੀ ਨੇ ਕੰਠ ਕਰ ਲਏ, ਜਵਾਨੀ ਯਾਦ ਕਰ ਲਏ।
0: ਜਿਨ ਮਹਿ ਦੰਬ ਨਿਕੰਦਨ ਕੀਨਸ, ਉਰ ਕੋ ਸਾਚ ਸੋ ਲੇਖੇ ਪਾਏ,
1: ਜਿਨ੍ਹਾਂ ਸ਼ਲੋਕਾਂ ਵਿੱਚ ਦੰਬ ਪਖੰਡ ਦਾ ਮਹਾਰਾਜ ਨੇ ਖੰਡਨ ਕੀਤਾ ਅਤੇ ਪਰਮਾਤਮਾ ਦੀ ਵਡਿਆਈ ਕੀਤੀ ਆ, ਉਹ ਸ਼ਲੋਕ
0: ਪੜ੍ਹ ਪੁਸਤਕ ਅਰ ਸੰਧਿਆ ਬਾਦੰ ਇਤਿਆਦਿਕ ਪਠ ਦਹੇ ਸੁਣਾਏ,
1: ਇਹ ਸ਼ਬਦ ਸੀ ਗੁਰੂ ਨਾਨਕ ਦੇਵ ਮਹਾਰਾਜ ਦੇ ਮੁਖ ਤੋਂ ਉਚਾਰਨ ਕੀਤੇ ਹੋਏ।
0: ਤੁਮਨੇ ਕਰੇ ਸੋ ਹਮੈ ਲਿਖਾਵਹੁ, ਨਾਹੇ ਤਾਂ ਦੀਜੈ ਅਭੈ ਬਣਾਏ,
1: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰੋ। ਉਹਨਾਂ ਨੇ ਚਾਰ ਸ਼ਲੋਕ ਜਿਹੜੇ ਸੀ ਉਹਨਾਂ ਨੇ ਮਹਾਰਾਜ ਨੂੰ ਭੇਟਾ ਕੀਤੇ ਅਤੇ ਮਹਾਰਾਜ ਜੀ ਹੋਰ ਸ਼ਲੋਕ ਲਿਖੋ, ਸਾਨੂੰ ਉਪਦੇਸ਼ ਬਖਸ਼ੋ।
0: ਜਿਸ 'ਤੇ ਗੁਰਮਤਿ ਕੋ ਹਮ ਧਰਕੈ, ਸਤਨਾਮ ਭਜ ਪ੍ਰਭ ਗੁਣ ਗਾਏ,
1: ਜਿਸ 'ਤੇ ਸਾਨੂੰ ਗੁਰਮਤਿ ਪ੍ਰਾਪਤ ਹੋਵੇ, ਅਸੀਂ ਸਤਨਾਮ ਦਾ ਭਜਨ ਕਰਕੇ ਆਪਣਾ ਭਲਾ ਕਰੀਏ।
0: ਸਾਰ ਕਰੋ ਉਪਦੇਸ਼ਨ ਸ਼੍ਰੀ ਗੁਰ, ਉਰ ਉੱਜਲ ਜਿਸ 'ਤੇ ਹੋਏ ਜਾਏ,
1: ਸਤਿਗੁਰੂ ਜੀ ਪਾਵਨ ਪਵਿੱਤਰ ਉਪਦੇਸ਼ ਕਰਕੇ ਸਾਨੂੰ ਨਿਹਾਲ ਕਰੋ, ਇਹ ਬੇਨਤੀ ਕੀਤੀ।
0: ਨਿਜ ਮੁਖ ਸੰਗ ਸ਼ਲੋਕ ਰਚੋ ਬਰ ਸੰਸਕ੍ਰਿਤੀ ਕੀ ਰੀਤੀ ਪਾਏ।
1: ਸੰਸਕ੍ਰਿਤੀ ਦੀ ਰੀਤੀ ਅਨੁਸਾਰ ਆਪਣੇ ਮੁਖ ਤੋਂ ਸ਼ੁਭਦ ਸ਼ਬਦ ਸ਼ੁਭ ਸ਼ਬਦ ਕਹਿਣਾ ਕਰੋ ਮਹਾਰਾਜ।
0: ਸੁਨ ਦਿਜਬਰ ਤੇ ਪ੍ਰੀਤ ਹੇਰ ਕਰ ਸ਼੍ਰੀ ਅਰਜਨ ਜੀ ਤਬਹਿ ਬਣਾਏ।
1: ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਦੋਵਾਂ ਪੰਡਤਾਂ ਦੇ ਦੋ ਸਗੇ ਭਰਾ ਸੀਗੇ, ਉਹਨਾਂ ਦੀ ਪ੍ਰੀਤੀ ਵੇਖ ਕੇ, ਉਹਨਾਂ ਦਾ ਪਿਆਰ ਵੇਖ ਕੇ, ਸ਼ਰਧਾ ਵੇਖ ਕੇ ਮਹਾਰਾਜ ਨੇ ਸਹਿਸਕ੍ਰਿਤੀ ਦੇ ਸਲੋਕ ਆਪਣੇ ਮੁਖ ਤੇ ਕਹਿਣਾ ਕੀਤੇ।
0: ਸਭ ਸ਼ਲੋਕ ਕੀ ਸਹਿਸਕ੍ਰਿਤੀ ਮੈਂ ਬਹੁਰੋ ਗਾਥਾ ਰੁਚਰ ਸੁਹਾਏ।
1: ਜਿਹੜੇ ਸਹਿਸਕ੍ਰਿਤੀ ਵਿੱਚ ਸਲੋਕ ਆਉਂਦੇ ਗੁਰੂ ਅਰਜਨ ਦੇਵ, ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਾਰ ਸਲੋਕ ਆਉਂਦੇ ਆ, ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸਲੋਕ ਆਉਂਦੇ ਆ।
0: ਸੁਨ ਦਵੈ ਭਰਾਤ ਆਨੰਦਿਤ ਹੋਇ ਕਰ ਗੁਰ ਕੇ ਚਰਨ ਰਹੇ ਲਪਟਾਏ।
1: ਬੜੇ ਆਨੰਦ ਹੋਏ ਦੋਵੇਂ ਭਰਾ, ਖੁਸ਼ੀ ਹੋਏ ਮਹਾਰਾਜ ਦੇ ਮੁਖ ਤੋਂ ਬਾਣੀ ਸੁਣ ਕੇ ਅਤੇ ਮਹਾਰਾਜ ਦੇ ਚਰਨਾਂ 'ਤੇ ਲਿਪਟਕਾਏ, ਮਹਾਰਾਜ ਦੇ ਚਰਨਾਂ 'ਤੇ ਵੰਦਨਾ ਕੀਤੀ, ਮੱਥਾ ਟੇਕਿਆ ਬੜੇ ਸ਼ਰਧਾ ਭਾਵਨਾ ਦੇ ਨਾਲ।
0: ਪ੍ਰਭੂ ਪ੍ਰੇਮ ਕੋ ਰਸ ਜਿਨ ਆਏ ਹੋ ਸਤਨਾਮ ਸਿਮਰਨ ਮਨ ਭਾਏ।
1: ਪ੍ਰਭੂ ਭਗਤੀ ਦਾ ਜਿਹਨਾਂ ਰਸ ਪ੍ਰਾਪਤ ਹੋ ਗਿਆ, ਸਤਨਾਮ ਦੇ ਨਾਲ ਜਿਹਨਾਂ ਦੀ ਲਿਵ ਲੱਗ ਗਈ।
0: ਜਬ ਹੈ ਬੰਦਨਾ ਕੀਨਸ ਗੁਰ ਪਗ ਮਨ ਮੈਂ ਵਧਿਓ ਆਨੰਦ ਬਿਲੰਦ।
1: ਜਦੋਂ ਉਹਨਾਂ ਨੇ ਵੰਦਨਾ ਕੀਤੀ ਮਹਾਰਾਜ ਨੂੰ, ਨਮਸਕਾਰ ਕੀਤੀ ਅਤੇ ਬੜੀ ਸ਼ਰਧਾ ਵਧੀ ਉਹਨਾਂ ਦੇ ਮਨ ਵਿੱਚ।
0: ਉਸਤਤ ਕਰਤ ਭਏ ਸ਼੍ਰੀ ਅਰਜਨ ਰਾਮ ਚੰਦ ਤੁਮ ਰੂਪ ਮੁਕੰਦ।
1: ਉਹਨਾਂ ਨੇ ਗੁਰੂ ਅਰਜਨ ਦੇਵ ਦੀ ਉਸਤਤ ਕੀਤੀ, ਹੇ ਮਹਾਰਾਜ ਤੁਸੀਂ ਸ਼੍ਰੀ ਰਾਮ ਚੰਦਰ ਦਾ ਹੀ ਰੂਪ ਜੇ।
0: ਕੰਸ ਬਿਨਾਸ਼ਕ ਸ਼੍ਰੀ ਕ੍ਰਿਸ਼ਨ ਆਪ ਹੋ ਸ਼੍ਰੀ ਨਾਨਕ ਕੀ ਜੋਤ ਸੁਛੰਦ।
1: ਕੰਸ ਦਾ ਨਾਸ਼ ਕਰਨ ਵਾਲੇ ਕ੍ਰਿਸ਼ਨ ਰੂਪ ਵੀ ਤੁਸੀਂ ਜੇ ਅਤੇ ਗੁਰੂ ਨਾਨਕ ਦੀ ਜੋਤ ਤੁਹਾਡੇ ਵਿੱਚ ਸੋਭ ਰਹੀ ਆ, ਇਹ ਉਸਤਤ ਕੀਤੀ ਮਹਾਰਾਜ ਦੀ ਦੋਵਾਂ ਭਰਾਵਾਂ ਨੇ।
0: ਤੁਸੀਂ ਤ੍ਰੇ ਅੰਬਕ ਕਾਸ਼ੀਪੁਰ ਮੈਂ ਤਾਰਕ ਮੰਤਰ ਦੇਤ ਸੁਖ ਕੰਦ।
1: ਹੇ ਸਤਿਗੁਰੂ ਜੀ, ਗੁਰੂ ਨਾਨਕ ਦੇਵ ਜੀ ਇਹ ਸਾਡੇ ਦਾਦਾ ਜੀ ਨੂੰ ਚਾਰ ਸਲੋਕਾਂ ਦੁਆਰਾ ਉਪਦੇਸ਼ ਦੇ ਕੇ ਆਏ ਸੀ ਅਤੇ ਉਹ ਸਲੋਕ ਲੈ ਕੇ ਅਸੀਂ ਆਪਦੇ ਚਰਨਾਂ 'ਚ ਪਹੁੰਚੇ ਹਾਂ ਅਤੇ ਆਪ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਆ। ਸੋ ਖਾਲਸਾ ਜੀ, ਇੱਥੋਂ ਤੱਕ ਪ੍ਰਸੰਗ ਆਇਆ, ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ। ਇਹ ਸਤਿਗੁਰ ਦੀ ਕਥਾ ਮਹਾਨ ਆ, ਦਾਸ ਤਾਂ ਇਹ ਕਥਾ ਕਹਿਣ ਦੇ ਯੋਗ ਨੇ, ਦਾਸ ਨੇ ਇਹ ਸੰਥਿਆ ਦੇ ਰੂਪ ਵਿੱਚ ਹਾਜ਼ਰੀ ਭਰੀ ਆ। ਗੁਰੂ ਰੂਪ ਸਾਧ ਸਿੰਘ ਜੀ, ਉਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ, ਹਾਜ਼ਰੀ ਦਰ ਪ੍ਰਵਾਨ ਕਰਨੀ, ਦਰੋਂ ਘਰੋਂ ਖੁਸ਼ੀਆਂ ਬਖਸ਼ਣੀਆਂ। ਇੱਥੋਂ ਹੀ ਅਖੀਰਲੀਆਂ ਪੰਕਤੀਆਂ ਸਰਵਣ ਕਰਨਾ ਕਰੀਏ ਜੀ।
0: ਜਬ ਹੈ ਬੰਦਨਾ ਕੀਨਸ ਗੁਰ ਪਗ ਮਨ ਮੈਂ ਵਧਿਓ ਆਨੰਦ ਬਿਲੰਦ। ਉਸਤਤ ਕਰਤ ਭਏ ਸ਼੍ਰੀ ਅਰਜਨ ਰਾਮ ਚੰਦ ਤੁਮ ਰੂਪ ਮੁਕੰਦ। ਕੰਸ ਬਿਨਾਸ਼ਕ ਕ੍ਰਿਸ਼ਨ ਆ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤੀ ਸਤਿਕਾਰਯੋਗ ਬਾਬਾ ਜੀ, ਬਾਬਾ ਤਰਲੋਚਨ ਸਿੰਘ ਜੀ ਮਹੰਤ ਜੀ, ਮਿਸਰ ਸ਼ਹੀਦਾਂ ਤਰਨਾ ਦਲ, ਬਾਬਾ ਬਕਾਲਾ ਸਾਹਿਬ ਵਾਲੇ, ਜਿਨ੍ਹਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਗੁਰਮਤਿ ਵਿਚਾਰਾ ਗੁਰ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸਤਿਸੰਗਤ ਜੀ, ਇਸੇ ਤਰ੍ਹਾਂ ਬਾਬਾ ਜੀ ਕੱਲ੍ਹ ਨੂੰ ਵੀ ਸ਼ਾਮ ਨੂੰ 7 ਤੋਂ 8 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨਗੇ। ਸੋ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਸਤਿਗੁਰਾਂ ਦੇ ਦਰਬਾਰ ਵਿੱਚ ਸਜ ਕਰਕੇ ਗੁਰਬਾਣੀ ਦੀ ਕਥਾ, ਗੁਰਮਤਿ ਵਿਚਾਰਾਂ ਦੇ ਪ੍ਰਵਾਹ ਚੱਲ ਰਹੇ ਨੇ। ਸੋ ਆਪ ਜੀ ਨੇ ਜ਼ਰੂਰ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋ ਕਰਕੇ ਆਨੰਦ ਮਾਨਣਾ। ਆਓ ਹੁਣ ਸਾਧ ਸੰਗਤ ਜੀ, ਸਮਾਂ ਹੋਇਆ ਢਾਡੀ ਵਾਰਾਂ ਦਾ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਨੇ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਧਨੀ ਕਲਾਂ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ। ਆਓ ਤਿੰਨਾਂ ਪਾਸੋਂ ਸਮਾਪਤੀ ਤੱਕ ਆਪਾਂ ਢਾਡੀ ਵਾਰਾਂ ਸਰਵਣ ਕਰੀਏ, ਜੋ ਉਪਰੰਤ ਸਤਿਗੁਰਾਂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੋਵੇਗੀ। ਮੁੱਖ ਵਾਕ ਸਰਵਣ ਕਰਕੇ ਸਤਿਗੁਰਾਂ ਦੇ ਪਾਵਨ ਸਰੂਪਾਂ ਦੇ ਸੁਖਾਸਨ ਹੋਣਗੇ। ਸੋ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀ ਸਾਧ ਸੰਗਤ ਨੂੰ, ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥ ਸਿੰਘਾਂ ਵੱਲੋਂ ਜੀਓ ਆਇਆ। ਆਓ ਹੁਣ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,

ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰ ਪਿਆਰੇ ਖਾਲਸਾ ਜੀ, ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਦੀ ਮਹਾਨ ਸ਼ਖਸੀਅਤ ਮਹਾਂਪੁਰਖ ਬਾਬਾ ਤਰਲੋਚਨ ਸਿੰਘ ਮਹੰਤ ਜੀ, ਮਿਸਲ ਸ਼ਹੀਦਾਂ ਤਰਨਾ ਦਲ, ਬਾਬਾ ਬਕਾਲਾ ਸਾਹਿਬ ਵਾਲੇ ਆਪ ਗੁਰ ਸੰਗਤਾਂ ਨੂੰ ਕਥਾ ਸਰਵ ਕਰਾ ਰਹੇ ਸਨ। ਸੋ ਬਹੁਤ ਵਧੀਆ ਮਾਹੌਲ ਬਣਿਆ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਮਹਾਂਪੁਰਖਾਂ ਨੇ ਵਿਸਥਾਰ ਦੇ ਨਾਲ ਖੋਲ੍ਹ ਖੋਲ੍ਹ ਕੇ ਅਰਥ ਕੀਤੇ ਹਨ ਔਰ ਸਾਡੇ ਖਾਨੇ ਅੰਦਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਇੱਕ ਸ਼ਬਦ ਹਰੇਕ ਸਿੱਖ ਨੂੰ, ਹਰੇਕ ਇਨਸਾਨ ਨੂੰ ਪੈਰ ਪੈਰ 'ਤੇ ਸਮਝਾਉਂਦਾ ਹੈ। ਕੋਈ ਸਮਝੇ ਕੋਈ ਨਾ ਸਮਝੇ ਉਸ 'ਤੇ ਨਿਰਭਰ ਕਰਦਾ, ਜਿਹੜਾ ਬਾਣੀ ਦੇ ਅਰਥ ਸਮਝਦਾ ਹੈ ਉਹ 'ਤੇ ਪਹਿਰਾ ਦਿੰਦਾ ਹੈ। ਗੁਰਬਾਣੀ ਕਹਿੰਦੀ ਸੁਣਿਆ ਮੰਨਿਆ ਮਨ ਕੀਤਾ ਭਾਓ, ਮਾਫ ਕਰਿਓ ਤੁਸੀਂ ਭਜਨੀਕ ਪੁਰਸ਼ ਬੈਠੇ ਹੋ, ਨਾਮ ਜਪਣ ਵਾਲੇ ਬੈਠੇ ਹੋ, ਬੰਦਗੀ ਵਾਲੀਆਂ ਰੂਹਾਂ ਬੈਠੇ ਹੋ, ਆਪਾਂ ਗੁਰੂ ਦੀ ਬਾਣੀ ਸੁਣਦੇ ਹਾਂ ਫਿਰ ਉਹਨੂੰ ਮੰਨਦੇ ਹਾਂ, ਗੁਰੂ ਦਾ ਡਰ ਪਾਓ ਹਿਰਦੇ 'ਚ ਵਸਾਉਂਦੇ ਹੈ। ਜਿਹੜੇ ਬੱਚਿਆਂ ਨੂੰ ਮਾਪਿਆਂ ਦਾ ਮਾਤਾ ਪਿਤਾ ਦਾ ਡਰ ਪਾਓ ਹੁੰਦਾ ਹੈ ਉਹ ਕਾਮਯਾਬ ਹੁੰਦੇ ਹੈ, ਅਤੇ ਜਿਹੜੇ ਗੁਰਸਿੱਖ ਹੁੰਦੇ ਹੈ, ਗੁਰਸਿੱਖਾਂ ਦੇ ਗੁਰੂ ਸਾਡੇ ਸਤਿਗੁਰ ਹੈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਤਖਤਾਂ 'ਤੇ ਬਿਰਾਜਮਾਨ ਹੈ। ਸੋ ਅਕਾਲ ਪੁਰਖ ਦੀ ਜੋਤ ਹੈ। ਸੋ ਪਿਆਰੇ ਖਾਲਸਾ ਜੀ, ਦੁਨਿਆਵੀ ਜਿਹੜੇ ਪੁਰਸ਼ ਹੈ, ਜਿਨ੍ਹਾਂ ਦੇ ਜਿਹੜੇ ਮਤਹੀਨ ਹਨ, ਜਿਹੜੇ ਸੋਚਦੇ ਹੈ ਵੀ ਭੈੜੇ ਕਰਮ ਕਰੀ ਚੱਲੋ, ਕੁਝ ਕਰੀ ਚੱਲੋ, ਕਿਹੜਾ ਕੋਈ ਦੇਖਦਾ ਏ, ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਦੀ ਨਜ਼ਰ ਸਭ ਤੋਂ ਉੱਪਰ ਹੈ। ਜਦੋਂ ਆਪਾਂ ਜਾਣਾ ਏ ਮਾਤ ਲੋਕ ਛੱਡ ਕੇ ਜਾਣਾ ਏ, ਕਹਿੰਦੇ ਚਿੱਤਰ ਤੇ ਗੁਪਤ ਮੋਢਿਆਂ 'ਤੇ ਬੈਠੇ ਆ, ਦੁੱਧੋਂ ਪਾਣੀ ਛਾਣ ਦੇਣਾ ਵੀ ਇਹਨਾਂ ਨੇ ਚੰਗਾ ਆਹ ਕਰਿਆ ਮਾੜਾ ਆਹ ਕਰਿਆ। ਜੇ ਗੁਰੂ ਵਾਲੇ ਹੋਵਾਂਗੇ ਗੁਰੂ ਬਖਸ਼ ਦੇਣਗੇ, ਕਿਉਂਕਿ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਜਿੰਨਾ ਵੱਲ ਸਤਿਗੁਰ ਦੇਖੇ ਧਰਮਰਾਜ ਨਹੀਂ ਪੁੱਛਦਾ, ਲੇਖੇ ਗੁਰੂ ਸਾਹਿਬ ਕਹਿ ਦੇਣ ਕਿ ਇਹ ਮੇਰਾ ਸਿੱਖ ਹੈ, ਉੱਥੇ ਲੇਖੇ ਬੇਬਾਕ ਹੋ ਜਾਂਦੇ ਆ ਗੁਰੂ ਦੀ ਕਿਰਪਾ ਦੇ ਨਾਲ, ਫਿਰ ਗੁਰੂ ਦੇ ਚਰਨਾਂ 'ਚ ਗੁਰਪੁਰੀ ਨੂੰ ਨਿਵਾਸ ਕਰਦਾ ਏ। ਇਹ ਮਹਾਨ ਸ਼ਖਸੀਅਤਾਂ ਹਨ, ਉਹ ਮਹਾਨ ਪੁਰਸ਼ ਹੈ, ਮਹਾਨ ਗੁਰਮੁਖ ਹੈ, ਗੁਰੂ ਦੇ ਸਿੱਖ ਹੈ, ਜੋ ਆਪ ਜਪੈ ਅਵਰਾ ਨਾਮ ਜਪਾਵੈ, ਗੁਰਬਾਣੀ ਨੂੰ ਮੰਨਦੇ ਹੈ ਔਰ ਗੁਰੂ ਦੇ ਦੱਸੇ ਹੋਏ ਬਚਨਾਂ ਅਨੁਸਾਰ ਪਹਿਰਾ ਦਿੰਦੇ ਹੈ। ਸੋ ਆਓ ਕਾਵਰਚਨਾ ਸਰਵਣ ਕਰੀਏ ਵੀ ਜੇਕਰ ਬੰਦੇ ਆ ਬੰਦਗੀ ਨਹੀਂ ਕਰਨੀ, ਐਵੇਂ ਬੰਦਾ ਅਖਵਾਉਣ ਦਾ ਕੀ ਫਾਇਦਾ, ਕਿੰਨੀ ਵਾਰੀ ਜਨਮ ਲਿਆ ਹੋਊ, ਕਿੰਨੀ ਵਾਰੀ ਮੌਤ ਮਿਲੀ ਹੋਣੀ ਹੈ, ਹੁਣ ਮਨੁੱਖਾ ਦੇ ਹੀ ਮਿਲੀ ਹੈ, ਕਿਉਂਕਿ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰੰਗ ਬਾਰ, ਇਹ ਮਨੁੱਖਾ ਦੇ ਹੀ ਮਿਲੀ ਹੈ। ਮਨੁੱਖ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ 84 ਲੱਖ ਜੂਨੀ ਦਾ ਬਾਦਸ਼ਾਹ ਬਣਾਇਆ, ਕਿਉਂਕਿ ਗੁਰੂ ਦੇ ਦਰ 'ਤੇ ਆ ਕੇ ਮਨੁੱਖ ਹੀ ਆ ਸਕਦਾ, ਪੁਰਸ਼ ਹੀ ਆ ਸਕਦਾ ਏ, ਗੁਰੂ ਦੇ ਦਰ 'ਤੇ ਕੋਈ ਜਾਨਵਰ ਨਹੀਂ ਆ ਸਕਦਾ। ਜੇ ਕੋਈ ਭੈੜਾ ਪੁਰਸ਼ ਆ ਜੇ ਆਦਿ ਨਸ਼ਾ ਕਰਕੇ ਆਵੇ, ਆਪਾਂ ਉਹਨੂੰ ਗੇਟੋਂ ਹੀ ਬਾਂਹ ਫੜ ਕੇ ਬਾਹਰ ਕਰ ਦੇਣੇ ਵੀ ਇਹ ਤੇਰੀ ਸੰਗਤ ਨਹੀਂ ਹੈ, ਇਹ ਗੁਰਮੁਖਾਂ ਦੀ ਸੰਗਤ ਹੈ। ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ। ਗੁਰੂ ਦਾ ਦਰ ਉਹੀ ਹੈ, ਗੁਰਮੁਖ ਪਿਆਰੇ ਉਹ ਹਨ ਜੋ ਹਰ ਪਲ ਹਰ ਸਮਾਂ ਗੁਰੂ ਦੀਆਂ ਬਾਤਾਂ ਪਾਉਂਦੇ ਹੈ, ਗੁਰੂ ਦੀਆਂ ਗੱਲਾਂ ਕਰਦੇ ਹਨ। ਲਓ ਆ ਕਾਵਿਤਨਾ ਸਰਵਣ ਕਰਿਓ ਵੀ ਪੁਰਸ਼ਾ ਤੈਨੂੰ ਮਾਤ ਲੋਕ 'ਤੇ ਭੇਜਿਆ ਹੈ ਸੇਵਾ ਸਿਮਰ ਕਰਨ ਵਾਸਤੇ, ਫੇ ਫਕਰਾਂ 'ਤੇ ਸੰਸਾਰੀਆਂ ਦਾ ਵੱਖੋ ਵੱਖਰਾ ਜੀਵਨ ਪੰਧ ਹੋਵੇ, ਨਹੀਂ ਆਪਣੇ ਭੇਦ ਨੂੰ ਖੋਲਦੇ ਜਦੋਂ ਦਿਲ ਦਾ ਰਾਜ ਬੁਲੰਦ ਹੋਵੇ, ਲੰਘ ਦੀਨ ਮਜ਼ਬੂਤੀ ਹੱਦ ਜਾਂਦੇ ਜਿਹਨੇ ਕਰਿਆ ਨਬਜ਼ ਨੂੰ ਬੰਦ ਹੋਵੇ, ਹੋ ਜਾਣ ਉਹ ਨਰਲੇਪ ਦਰਬਾਰ ਸਿੰਘਾਂ ਜਿਹਨਾਂ ਮਾਣਿਆ ਪਰਮ ਆਨੰਦ ਹੋਵੇ। ਇੱਕ ਆਨੰਦ ਹੈ, ਇੱਕ ਮਹਾਨੰਦ ਹੈ, ਇੱਕ ਪਰਮਾਨੰਦ ਹੈ। ਹੁਣ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਹੈ, ਆਪਾਂ ਮਹਾਨੰਦ ਮਾਣ ਰਹੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੋ ਕਾਵਿਤਨਾ ਸਰਵਣ ਕਰਿਓ, ਕਾਵਿਤਨਾ ਸਰਵ ਕਰਾ ਰਹੇ ਹੈ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਸਰੰਗੀ ਮਾਸਟਰ ਮਨਜੀਤ ਸਿੰਘ ਤੂਰ ਬਿਆਨ।

ਮਾਤਾ ਦੀ ਸੇਵਾ ਨਾ ਕਰੀ ਜਿਹਨੇ ਉਹਨੂੰ ਤੀਰਥੀ ਨਹਾਉਣ ਦਾ ਕੀ ਫਾਇਦਾ। ਸੋ ਪਿਆਰੇ ਖਾਲਸਾ ਜੀ, ਮਾਤਾ ਪਿਤਾ ਜਿਨ੍ਹਾਂ ਨੇ ਮਾਤਾ ਪਿਤਾ ਦੀ ਸੇਵਾ ਕਰ ਲਈ ਹੈ, ਮਹਾਂ ਪੁਰਸ਼ਾਂ ਦੇ ਕਹਿਣੇ ਮੁਤਾਬਕ, ਗੁਰੂ ਸਾਹਿਬ ਦੇ ਕਹਿਣੇ ਮੁਤਾਬਕ ਮਾਂ ਰੱਬ ਦਾ ਦੂਜਾ ਰੂਪ ਹੈ। ਜਦੋਂ ਬੱਚੇ ਨੂੰ ਜਨਮ ਦਿੰਦੀ ਹੈ, ਜਦੋਂ ਬੱਚਾ ਬੋਲਣ ਲੱਗਦਾ ਹੈ, ਪਹਿਲਾ ਮੁੱਖ ਜੋ ਸ਼ਬਦ ਮਾਂ ਕਹਿੰਦਾ ਹੈ। ਇਸ 'ਤੇ ਗੁਰੂ ਸਾਹਿਬ ਨੇ ਵੀ ਮੋਹਰ ਲਾਈ ਵੀ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਆ। ਜੇ ਦੁਨਿਆਵੀ ਤੌਰ 'ਤੇ ਦੇਖਣਾ ਹੈ, ਜਿਹੜੇ ਸੰਸਕਾਰ ਆ ਸਾਡੇ ਚਾਰ ਸੰਸਕਾਰ ਹੈ, ਇੱਕ ਜਨਮ ਹੈ, ਇੱਕ ਮੌਤ ਹੈ, ਇੱਕ ਅੰਮ੍ਰਿਤ ਹੈ, ਇੱਕ ਆਨੰਦ ਹੈ। ਦੋਵਾਂ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਜਨਮ 'ਤੇ ਮੌਤ 'ਤੇ। ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਹਨੂੰ ਕਿਹਦੇ ਘਰੇ ਭੇਜਣਾ, ਕਿਹਨੂੰ ਕਦੋਂ ਲੈ ਕੇ ਜਾਣਾ, ਉਸ 'ਤੇ ਨਿਰਭਰ ਕਰਦਾ ਹੈ। ਤੀਸਰਾ ਹੈਗਾ ਇਹ ਅੰਮ੍ਰਿਤ, ਜਿਹੜੀ ਅੰਮ੍ਰਿਤ ਦੀ ਦਾਤ ਆ, ਇਹ ਬਾਜਾਂ ਵਾਲੇ ਸਤਿਗੁਰੂ ਨੇ ਸਾਨੂੰ ਬਖਸ਼ੀ ਹੈ। ਚੌਥਾ ਹੈ ਆਨੰਦ, ਜਦੋਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ, ਉਦੋਂ ਚੌਥੀ ਮੰਜ਼ਿਲ 'ਤੇ ਪਹੁੰਚਦਾ ਹੈ, ਆਨੰਦਕ ਸਕੂਨ ਜਿਹਾ ਮਿਲਦਾ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ। ਆਓ, ਸਮਾਂ ਸੀਮਤ, ਬਸ ਹਾਜ਼ਰੀ ਭਾਨੀ ਸੀ, ਹੁਣ ਆਨੰਦ ਸਾਹਿਬ ਦਾ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਚਰਨ 'ਚ ਅਰਦਾਸ ਹੋਣੀ ਹੈ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ। ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਮਹਿਸੂਸ ਕਰਨ। ਬੁਲਾਓ ਫਤਿਹ, ਵਾਹਿਗੁਰੂ ਜੀ।

ਗੁਰ ਇਤਿਹਾਸ ਸਰਵਣ ਕਰਵਾਇਆ ਗਿਆ। ਸਤਿਗੁਰੂ ਜੀਓ ਗੁਰਬਾਣੀ ਦੀ ਵਿਚਾਰ ਹੋਏ, ਢਾਡੀ ਸਿੰਘਾਂ ਨੇ ਇਤਿਹਾਸ ਬਿਆਨ ਕੀਤਾ ਹੈ, ਛੇ ਪੌੜੀ ਆਨੰਦ ਸਾਹਿਬ ਜੀ ਦੇ ਗਾਇਨ ਹੋਏ। ਸਤਿਗੁਰੂ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਆ, ਹੋਈਆਂ ਭੁੱਲਾਂ ਚੁੱਕਾਂ ਬਖਸ਼ ਦੇਣੀਆਂ, ਅਗਾਹਾਂ ਵਾਸਤੇ ਸੁਮੱਤ ਬਖਸ਼ਿਸ਼ ਕਰਨੀ ਜੀ।

ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਯਾਤਰਾ ਕਰਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ, ਗਰੀਬ ਨਵਰ ਪਾਤਸ਼ਾਹ ਜੀਓ ਆਪ ਜੀਆਂ ਦੇ ਸੇਵਾਦਾਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਪਾਵਨ ਦਰਬਾਰ ਲੰਗਰਾਂ ਵਿਖੇ ਸੇਵਾਵਾਂ ਨਿਭਾ ਰਹੇ ਹਨ ਸਤਿਗੁਰੂ ਜੀਓ, ਸਭ ਦੀਆਂ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ, ਜੇ ਪੰਥ ਅੰਦਰ ਏਕਤਾ ਇਤਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ, ਸਮੂਹ ਬੰਦੀ ਸਿੰਘਾਂ ਨੂੰ ਰਿਹਾਈ ਬਖਸ਼ਿਸ਼ ਕਰਨੀ, ਤਿਨ੍ਹਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨੀ, ਇਸ ਵਕਤ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ, ਕਿਰਪਾ ਕਰੋ ਜੀ ਦਾ ਰਹੀ ਸੰਗਤ ਨੂੰ ਅਸੀਸ ਬਖਸ਼ਦੇ ਹਾਂ, ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕਰਕੇ ਕਿਰਤਾਰਥ ਕਰੋ।

नानक दे कर हथ

ਸਿਰਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਨਹਾਰ ਤੇਰੇ ਦਾਨੇ ਕੀ ਮਤ ਨਾ ਪਵੇ ਤਿਸ ਦਾਤੇ ਕਮਨ ਸਮਾਰ ਸੰਗਤ ਸਾਹਾ ਲਿਖਿਆ ਮਿਲ ਕਰ ਪਾਪ ਹੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਏ ਸਾਰੀ ਤਿਉਂ ਮੇਲ ਘਰ ਘਰ ਇਹੋ ਪਹੁੰਚਾ ਸਦਣੇ ਨਿਤ ਪਵਨ ਸਦਣਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਪੋਇ ਰਹਾਉ ਸੈ ਚਸਿਆ ਘੜੀਆ ਪਹਿਰਾ ਸਿੱਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਖ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਪੂਰੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਤੇਰੀ ਰਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਵਿਸਦ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਤੋ ਆਪਣੀ ਹੋਈ ਹਰ ਚਰਨ ਕਮਲ ਮਕਰਾਂ ਲੋਕ ਮਨੋ ਆਨੰਦ ਨੋ ਮੋਹੇ ਆਈ ਪਿਆਸਾ ਕਿਰਪਾ ਜਨ ਰਹੀ ਨਾਨਕ ਕਾਰਨ ਕੋ ਹੋਏ ਜਾਂ ਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾ ਸਾਕਤ ਹਰ ਡਰ ਸਾਧ ਨਾ ਜਾਣੀਆਂ ਕਮੀਨ ਪਰ ਹੋਣਾ ਕੰਡਾ ਹੇ ਜਿਵੇਂ ਜਿਵੇਂ ਕੰਡਾ ਤਿਵੇਂ ਦਿੱਤਾ ਵੈ ਜਮ ਕਾਲ ਸਹ ਹੇ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੀ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੀ ਹਮ ਗਰੀਬ ਸਕੀਮ ਪ੍ਰਾਪਤੀ ਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਤੇਕ ਹੈ ਹਰ ਨਾਮੇ ਹੀ ਸੁਖਮੰਡਾ ਹੀ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਮੰਤੀ ਸਮੋ ਮੇਰੇ ਨੀਤਾ ਸੰਤ ਪਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸਹੇਲਾ ਆਉਦ ਘਟੇ ਬਿਨ ਸੂਰੈ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪਿਆਏ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬੇਹਾਜੋ ਹਰ ਗੁਰ ਤੇ ਮਨ ਹੇ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰੇਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨੋ ਨਿਧਾ ਵੈ ਧਾਏ, ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀ ਦੀ ਜੋ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਊਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਗ੍ਰੀ ਨਿਵਾਜ ਪਾਤਸ਼ਾਹ ਜੀ ਹੋ। ਆਪ ਜੀ ਨੇ ਕਿਰਪਾ ਕੀਤੀ, ਤਰਸ ਕੀਤਾ, ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਤਖਤਾਂ ਉੱਪਰ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਦਰ ਬਖਸ਼ਿਸ਼ ਕੀਤੇ। ਆਪ ਜੀ ਦੀ ਕਿਰਪਾ ਦੇ ਸਦਕਾ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਜੀ ਰਹਿਣ ਆਈ ਆਪ ਜੀ ਦੇ ਭਾਂਡੇ ਅੰਦਰ ਬਤੀਤ ਕਰਾਵਣੀ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਨ ਦੀ ਸੇਵਾ ਹੋਈ, ਸਤਿਗੁਰੂ ਜੀ ਸੋਹਿਲਾ ਸਾਹਿਬ ਬਾਣੀ ਦੇ ਪਾਠ ਕੀਤੇ ਗਏ। ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਸੇਵਾ ਕਰਦੇ ਹੋਈਆਂ ਭੁੱਲਾਂ ਚੁੱਕਾਂ ਬਖਸ਼ ਦੇਣੀਆਂ, ਸਤਿਗੁਰੂ ਜੀ ਕਿਰਪਾ ਕਰੋ। ਆਪ ਜੀ ਦੇ ਸੁੱਖ ਆਸਨ ਤਿਆਰ ਹਨ, ਚੱਲ ਕਰਕੇ ਵਿਸ਼ਰਾਮ ਕਰਨੇ, ਸਿੱਖਾਂ ਸੇਵਕਾਂ ਨੂੰ ਖੁਸ਼ੇ ਬਖਸ਼ਿਸ਼ ਕਰਨੇ, ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸਰਬੱਤ ਸਾਧ ਸੰਗਤ ਦੇ ਸਿਰ 'ਤੇ ਆਪਣਾ ਮੇਰਾ ਪ੍ਰਯਾਤ ਰੱਖਣਾ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਝੋਲੀਆਂ ਭਰਪੂਰ ਕਰਨੀਆਂ। ਕਿਰਪਾ ਕਰੋ ਜੀ, ਨਿੱਜ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪੈਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਰਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ।

ਸਾਰੇ ਜਪੋ ਤਾਂ ਕਿ ਸਾਨੂੰ ਅਹਿਸਾਸ ਹੋ ਜਾਏ ਗੁਰੂ ਸਾਡਾ ਸਤਿਗੁਰ ਕਹਿ ਰਹੇ ਹਨ ਮੈਂ ਤੁਹਾਡਾ ਅਸੀਂ ਕਿਵੇਂ ਗੁਰੂ ਦੇ ਬਣਨਾ ਹੋ ਸਕਦਾ ਮਨ ਵਿੱਚ ਅਹਿਸਾਸ ਆ ਜਾਏ ਤੇ ਜੀਵਨ ਦੀਆਂ ਜਿਹੜੀਆਂ ਕਮੀਆਂ ਨੇ ਉਹਨੂੰ ਅਸੀਂ ਪੂਰਾ ਕਰ ਲਈਏ ਮੈਂ ਇਹ ਬਚਨ ਇਸ ਕਰਕੇ ਕਰਦਾ ਹੁੰਦਾ ਤਾਂ ਕਿ ਸਾਡੇ ਵਿਸਾਖੀ ਪੁਰਬ ਮਨਾਏ ਸਫਲ ਹੋ ਜਾਵੇ ਪੜ੍ਹੋ ਸਤਿਗੁਰ ਦੇ ਬਚਨ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ

गुरु कोई होंगे आपे गुरु या आपे चेला।

ਪਹਿਲੇ ਵੀ ਬਚਨ ਆ ਕੇ ਅਸੀਂ ਦੁਨੀਆ ਦੇ ਜਿਹੜੇ ਹਵਾ ਬਰੋਲਿਆਂ ਵਾਲੇ ਸੁੱਖ ਨੇ ਨਾ, ਇਹ ਅੱਜ ਹੈ ਨੇ ਕੱਲ ਨਹੀਂ। ਗੁਰੂ ਵਾਲੇ ਬਣ ਕੇ ਵੇਖੋ, ਫਿਰ ਗੁਰੂ ਨੇ ਇਹੋ ਜਿਹਾ ਸੁੱਖ ਦੇਣੇ, ਇਹੋ ਜਿਹਾ ਆਨੰਦ ਦੇਣਾ ਜਿਹੜਾ ਕਿਤੇ ਉਹ ਸੁੱਖ ਤੇ ਉਹ ਆਨੰਦ ਫਿਰ ਜਾਣੇ।

0: aquí de Puerto Manandero. Así es, verdad de la suástena. Cataba de un par de pipnies, ¿sabes? ਬਹੁਤ ਸਾਰੇ ਬਚਨ ਨੇ ਜਿਹੜੇ ਬਾਰ ਬਾਰ ਰਿਪੀਟ ਹੁੰਦੇ ਪਰ ਪਤਾ ਵੀ ਹੈ ਸਾਰਿਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹਨਾਂ ਨੇ 1999 ਦੇ ਵਿੱਚ ਇਹ ਮਹਾਨ ਇਤਿਹਾਸ ਰਚਿਆ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਪਰ ਇੱਕ ਬਚਨ ਇਸ ਤੋਂ ਪਹਿਲੇ ਦਾ ਤੁਹਾਡੇ ਨਾਲ ਸਾਂਝਾ ਕਰਾਂ ਕਈ ਬਚਨ ਐਸੇ ਨੇ ਜਿਹੜੇ ਕਈ ਵਾਰ ਨਹੀਂ ਅਸੀਂ ਸੁਣ ਪਾਉਂਦੇ ਜਾਂ ਸੁਣ ਵੀ ਲਿਆ ਤਾਂ ਸਾਡਾ ਧਿਆਨ ਨਹੀਂ ਰਹਿੰਦਾ ਦੋਨੇ ਚੀਜ਼ਾਂ ਦਾ ਦਾਸ ਦੇ ਪਿਤਾ ਜੀ ਮਹਾਨ ਵਿਦਵਾਨ ਉਹ ਬਚਨ ਕਰਿਆ ਕਰਦੇ ਸਨ ਅਤੇ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਹੈ ਰੁਆਲਸਾ ਜਿੱਥੇ ਮੇਰੇ ਸਤਿਗੁਰੂ ਕਲਗੀਆਂ ਵਾਲੇ ਸਤਿਗੁਰੂ ਪੂਰਾ ਇੱਕ ਮਹੀਨਾ ਰਹੇ ਬਾਬੂ ਮੈਨੂੰ ਇਸ ਕਰਕੇ ਬਚਨ ਚੰਗੇ ਲੱਗਦੇ ਨੇ ਕਿਉਂਕਿ ਮੈਂ ਉੱਥੇ ਜਾ ਕੇ ਰਾਤ ਰਹਿ ਕੇ ਸਤਿਗੁਰ ਦੇ ਪਾਵਨ ਪਵਿੱਤਰ ਅਸਥਾਨ 'ਤੇ ਇੱਕ ਉਹ ਨਜ਼ਾਰਾ ਦੇਖ ਜਦੋਂ ਆਪਾਂ ਕੁੱਲੂ ਮਨਾਲੀ ਵੱਲ ਜਾਈਦਾ ਅਤੇ ਰਸਤੇ ਵਿੱਚ ਇੱਕ ਜਗ੍ਹਾ ਆਉਂਦੀ ਹੈ ਮੰਡੀ ਉੱਥੇ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਇੱਧਰ ਦਰਿਆ ਵਗ ਰਿਹਾ ਇੱਧਰ ਵਿੱਚ ਰੋਡ ਹੈ ਅਤੇ ਰੋਡ ਦੇ ਲਾਗੇ ਮੇਰੇ ਸ਼ਹਿਨਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਾਵਨ ਪਵਿੱਤਰ ਅਸਥਾਨ ਹੈ ਉਸ ਅਸਥਾਨ 'ਤੇ ਸਤਿਗੁਰੂ ਦਾ ਚੋਗਾ ਪਿਆ ਸਤਿਗੁਰ ਦੀ ਬੰਦੂਕ ਪਈ ਹੈ ਇਹ ਮੈਂ ਸਾਰੇ ਦਰਸ਼ਨ ਕੀਤੇ ਹੋਏ ਨੇ ਮੈਂ ਤਾਂ ਦੱਸ ਇੱਕ ਪਲੰਘ ਪਿਆ ਵੱਡੇ ਵੱਡੇ ਭਾਵਿਆਂ ਵਾਲਾ ਜੋ ਪਹਿਲੇ ਸਮੇਂ 'ਚ ਹੁੰਦੇ ਸੀ ਅਤੇ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਸ ਪਲੰਘ 'ਤੇ ਬਰਾਜਦੇ ਸਨ ਉਹ ਪਲੰਘ ਵੀ ਉਹ ਮੰਡੀ ਹੈ ਉਸ ਤੋਂ ਅੱਗੇ ਫਿਰ ਕੁੱਲੂ ਮਨਾਲੀ ਦਾ ਰਸਤਾ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਭਾਗਾਂ ਵਾਲੇ ਇੱਕ ਰਸਤਾ ਚਲਾ ਜਾਂਦਾ ਕੁੱਲੂ ਨੂੰ ਇੱਕ ਖੱਬੇ ਪਾਸੇ 25 ਕਿਲੋਮੀਟਰ ਅਤੇ ਉਹ ਜਗ੍ਹਾ ਹੈ ਰੁਆਲਸਾ ਉਹ ਸਥਾਨ ਮਹਾਤਮਾ ਬੁੱਧ ਦਾ ਬੜਾ ਵੱਡਾ ਸਥਾਨ ਹੈ ਉੱਥੇ ਹੀ ਪਹਾੜੀ 'ਤੇ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਹੱਕ ਹੱਕ ਅੰਦੇਸ਼ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਵੀ ਨਾ ਰਹੇ ਬਾਈ ਧਾਰ ਦੇ ਰਾਜੇ ਸਨ ਜਿਹੜੇ ਨਾ ਪਹਾੜੀ ਰਾਜੇ ਗਾਹੇ ਬਗਾਹੇ ਉੱਥੇ ਆ ਕੇ ਸਤਿਗੁਰਾਂ ਨਾਲ ਵਿਚਾਰ ਵਟਾਂਦਰਾ ਕਰਦੇ ਸਨ ਸਲਾਵਾਂ ਲੈਂਦੇ ਸਨ ਅਗਵਾਈ ਲੈਂਦੇ ਸਨ ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹੋ ਜਿਹੇ ਜਲਾਲ ਵਿੱਚ ਆਏ ਉੱਥੇ ਸਾਡੇ ਪਿਤਾ ਜੀ ਦੇ ਬਚਨ ਨੇ ਮੈਂ ਦੁਹਰਾ ਰਿਹਾ ਉਹ ਲਿਖ ਲਿਖਦੇ ਵੀ ਸਨ। ਕਈ ਬਚਨ ਇਤਿਹਾਸ ਦੇ ਉਹਨਾਂ ਨੇ ਹੱਥ ਨਾਲ ਕਲਮ ਨਾਲ ਬੜੇ ਸੋਹਣੇ ਲਿਖੇ। ਉਹ ਲਿਖਦੇ ਨੇ, ਰੁਆਲ ਸਰ ਤੇ ਆ ਜੁੜੇ ਰਾਜੇ ਜੋ ਬਾਈ ਧਾਰ ਦੇ, ਰੁਆਲ ਸਰ ਤੇ ਆ ਜੁੜੇ ਰਾਜੇ ਜੋ ਬਾਈ ਧਾਰ ਦੇ, ਕਲਗੀ ਵਾਲੇ ਸਤਿਗੁਰੂ ਕਿਹਾ ਸਭ ਨੂੰ ਲਲਕਾਰ ਕੇ, ਹੁਣ ਪੰਥ ਪ੍ਰਗਟ ਕਰਾਂਗਾ ਸਭ ਦੁਸ਼ਟ ਦੋਖੀ ਮਾਰ ਕੇ। ਸਤ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਹੁਣ ਪੰਥ ਪ੍ਰਗਟ ਕਰਾਂਗਾ ਸਭ ਦੁਸ਼ਟ ਦੋਖੀ ਮਾਰ ਕੇ, ਦੇਗ ਤੇਗ ਨੁਸਰਤ ਦਿਆ ਮੈਂ ਨਿਸ਼ਚੇ ਧਾਰ ਕੇ। ਕੋਲ ਮਾਤਾ ਜੀਤੋ ਜੀ ਬੈਠੇ ਸਨ, ਆਖਣ ਲੱਗੇ ਪਾਤਸ਼ਾਹ ਇਹੋ ਜਿਹਾ ਪੰਥ ਸਾਜੋ ਗਏ ਤੇ ਸਾਰਾ ਕੁਝ ਉਹਨਾਂ ਨੂੰ ਦੇ ਦੇਣਾ। ਇਸੇ ਕਰਕੇ ਤੇ ਸਾਹਿਬ ਨੇ ਆਖਿਆ ਵੀ ਹਉ ਖਾਲਸੇ ਹੋ ਖਾਲਸਾ, ਫਰਕ ਤੇ ਰਹਿ ਨਹੀਂ ਦਿੱਤਾ ਮੇਰੇ ਪਾਸ, ਹੁਣ ਅਸੀਂ ਮੁਨਕਰ ਹੋ ਜਾਈ ਤੇ ਵੱਖਰੀ ਗੱਲ, ਅਸੀਂ ਲਾਂਭੇ ਹੋ ਜਾਈ ਤੇ ਵੱਖਰੀ ਗੱਲ। ਮਾਤ ਸ੍ਰੀ ਜੀਤੋ ਜੀ ਪੁੱਛਦੀ, ਸਾਹਿਬ ਜੀ ਲਾਲ ਮੇਰੇ ਕੀ ਕਰਨਗੇ। ਕਹਿੰਦੇ ਹਜੇ ਮਾਤ ਸ੍ਰੀ ਜੀਤੋ ਜੀ ਪੁੱਛਦੀ, ਲਾਲ ਮੇਰੇ ਕੀ ਕਰਨਗੇ। ਸਾਹਿਬ ਦਾ ਜਵਾਬ ਆਇਆ, ਜਬ ਮਹਿਲ ਪੰਥਕ ਬਣੇਗਾ ਉਹ ਨੀਹਾਂ ਦੇ ਵਿੱਚ ਢਲਣਗੇ। ਬੋਲੋ ਸ੍ਰੀ ਵਾਹਿਗੁਰੂ। ਏਡੀ ਜਿਹੜੀ ਨੀਂਹ ਸੀ ਉਹ ਏਡੀ ਪੱਕੀ ਕਰ ਛੱਡੀ, ਕੋਈ ਇਹ ਨੀਹਾਂ ਨੂੰ ਕੋਈ ਹਿਲਾ ਨਾ ਸਕੇ। ਜਿਨ੍ਹਾਂ ਨੀਹਾਂ ਵਿੱਚ ਜਿਸ ਜ਼ਮੀਨ ਤੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ, ਪਰ ਦੁਨੀਆਂ ਦੀ ਸੰਸਾਰ ਦੀ ਸਭ ਤੋਂ ਮਹਿੰਗੀ ਜ਼ਮੀਨ ਉਹੀ ਸੀ, ਸਤਸੰਗ ਬੋਲੋ ਸ੍ਰੀ, ਉਹੀ ਧਰਤੀ ਸੀ ਸਰਹੰਦ ਫਤਿਹਗੜ੍ਹ ਸਾਹਿਬ। ਸਾਹਿਬ ਨੇ ਤੇ ਇੰਨੀਆਂ ਬਖਸ਼ਾਂ ਇੰਨੀਆਂ ਰਹਿਮਤਾਂ ਜਿਹਦਾ ਕੋਈ ਅੰਤ ਨਹੀਂ। ਫਿਰ ਇਹ ਵੀ ਕਹਿਲਵਾ ਛੱਡਿਆ ਰਹਿਤਨਾਮੇ ਵਿੱਚ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ। ਫਿਰ ਨਾਲ ਹੀ ਹਲੂਣਾ ਵੀ ਦਿੱਤਾ, ਰਹਿਤ ਬਿਨਾ ਨਹਿ ਸਿੱਖ ਕਹਾਵੇ, ਰਹਿਤ ਬਿਨਾ ਦਰ ਟੁੱਟਾਂਗਾ, ਰਹਿਤ ਬਿਨ ਸੁੱਖ ਕਭੂ ਨ ਲੈ ਤਾਂ ਤੇ ਰਹਿ ਸੁਦ੍ਰਿੜ ਕਰਵੇ। ਸਤਿਗੁਰ ਕਿਰਪਾ ਕਰਨ ਆਓ ਖਾ ਮਨ ਬਣਾ ਲਈਏ ਸਾਰੇ, ਜਿਨ੍ਹਾਂ ਨੇ ਹਾਲਾਂ ਨਾਲ ਮਨ ਨਹੀਂ ਬਣਾਇਆ ਨਾ, ਉਹ ਚੜ ਜਾਓ ਜਹਾਜੇ, ਇਸ ਜਹਾਜ ਨੇ ਲੈ ਜਾਣਾ ਜੇ ਸੱਚਖੰਡ। ਬੋਲੋ ਸ੍ਰੀ।

ਹਿਰਦੇ ਦੀ ਗੱਲ ਕਰਦੇ ਨੇ ਭਾਈ ਸਾਹਿਬ ਭਾਈ ਗੁਰਦਾਸ। ਜੇ ਮਿਟ ਜਾਏਗਾ ਤੇ ਸਭ ਕੁਛ ਪ੍ਰਾਪਤ ਹੋ ਜਾਏਗਾ। ਤਰਾਈਆਂ ਵਿਖਾਵੇਗਾ, ਹੰਕਾਰ ਕਰੇਗਾ, ਕੁਝ ਨਹੀਂ ਉਹ ਲੱਭ।

ਜਿਹੜਾ ਬਹੁਤ ਸਿਆਣਾ ਬਣਦਾ ਹੈ, ਮੇਰੇ ਵਰਗਾ ਸਿਆਣਾ ਕੋਈ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਚਨ ਕਰ

0: ਸਾਰੇ ਪਿਆਰ ਨਾਲ ਆਖੋ ਸਤਨਾਮ
1: ਜੀ ਵਾਹਿਗੁਰੂ।
0: ਭਾਈ ਸਾਹਿਬ ਦੀ ਰਚਨਾ ਪੜ੍ਹਦੇ ਪੜ੍ਹਦੇ ਸਤਿਗੁਰੂ ਦੇ ਵਚਨ ਯਾਦ ਆਏ, ਤੁਹਾਡੇ ਨਾਲ ਸਾਂਝੇ ਕਰ ਲਓ। ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਹਰ ਮਹੀਨੇ ਇੱਕ ਸਿੱਖ ਆਉਂਦਾ ਹੈ ਇੱਕ ਟਕਾ ਲੈ ਕੇ। ਗਰੀਬ ਬੜਾ ਧਿਆਨ ਨਾਲ ਸਰਵਣ ਕਰੇ, ਬਹੁਤ ਗਰੀਬ ਹੈ ਪਰ ਗੁਰੂ ਵਾਸਤੇ ਦਸਵੰਡ ਕੱਢਣਾ ਭੁੱਲਦਾ ਨਹੀਂ। ਭਾਵੇਂ ਬੱਚੇ ਭੁੱਖੇ ਰਹਿ ਜਾਣ, ਆਪ ਭੁੱਖਾ ਰਹਿ ਜਾਏ, ਪਰਿਵਾਰ ਭੁੱਖਾ ਰਹਿ ਜਾਏ, ਪਰ ਗੁਰੂ ਦਾ ਦਸਵੰਧ ਜ਼ਰੂਰ ਦੇ। ਹਰ ਮਹੀਨੇ ਜਾਂਦਾ ਰਿਹਾ, ਬੜਾ ਸਮਾਂ ਜਾਂਦਾ ਰਿਹਾ। ਇੱਕ ਦਿਨ ਘਰਵਾਲੀ ਪੁੱਛਦੀ ਹੈ, ਉਹਦਾ ਨਾਂ ਸੀ ਸੱਜਾ, ਸਜਿਆ

ਧਰਮੀ ਨਹੀਂ ਜਾਂਦੇ ਹੋ, ਬੜਾ ਪਿਆਰ ਹੈ ਗੁਰੂ ਨਾਲ ਤੁਹਾਡਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਸਰਬੰਸ ਦਾਨੀ ਖਾਲਸੇ ਪੰਥ ਦੇ ਸਿਰਜਣਹਾਰ ਦੇਖ ਦੇਖਦੇ ਧਨੀ ਸੰਗੀਤ ਦੇ ਧਨੀ। ਅੱਜ ਇੱਕ ਬਚਨ ਹੋਰ ਸਾਂਝਾ ਕਰਦੇ ਹਾਂ ਗੁਰੂ ਸਾਹਿਬ ਦਾ, ਯਾਦ ਰੱਖਿਆ ਜੀ। ਇਕੱਤੀ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਸਿੰਗਲ ਲੈਣਾ, ਇਕੱਤੀ ਰਾਗ ਮਿਸ਼ਰਤ ਨੇ, 62 ਹੋ ਗਏ, 177 ਰਾਗ 177 ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਗਾਏ ਨੇ। ਸਤਿਸੰਗਤ ਬੋਲੋ ਸ੍ਰੀ। ਉੱਥੇ ਸੰਗੀਤ ਦੇ ਧਨੀ ਵੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਇਹ ਖਿਆਲ ਰੱਖੋ। ਸਰਬੰਸ ਸੁਦਾਨੀ ਖਾਲਸੇ ਪੰਥ ਤੇ ਸਿਰਜਣਹਾਰ ਦੇਖ ਦੇਖ ਦੇ ਧਨੀ, ਸੰਗੀਤ ਦੇ ਧਨੀ ਸੰਤ ਸਿਪਾਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਿੰਘਾਸਨ ਤੇ ਬੈਠੇ ਨੇ। ਘਰ ਵਾਲੀ ਨੇ ਸਮਝਾ ਕੇ ਭੇਜਿਆ, ਇੰਨਾ ਚਿਰ ਹੋ ਗਿਆ ਕਦੀ ਸਤਿਗੁਰਾਂ ਨੇ ਤੁਹਾਡੇ ਵੱਲ ਵੇਖੇ ਹੈ, ਨਿਗਾਹ ਕੀਤੀ ਨੇ। ਬੜੀ ਪਿਆਰੀ ਜੀ ਕਥਾ ਹੈ ਤੁਹਾਡੀ, ਤੁਹਾਡੇ ਵੱਲ ਕਦੀ ਵੇਖਿਆ ਗੁਰੂ ਨੇ, ਧਿਆਨ ਕੀਤਾ ਨੇ। ਤੇ ਸੱਜਾ ਪਤਾ ਕੀ ਕਹਿੰਦਾ, ਭਲੀਏ ਲੋਕੇ ਤੂੰ ਚਿੰਤਾ ਨਾ ਕਰ, ਇਹ ਮੇਰਾ ਜਿਹੜਾ ਸਾਹਿਬ ਹੈ ਨਾ ਉਹ ਗਰੀਬਾਂ ਦਾ ਹੀ ਹੈ। ਆਖੋ ਵਾਹਿਗੁਰੂ। ਤੂੰ ਚਿੰਤਾ ਨਾ ਕਰ, ਘਰ ਵਾਲੀ ਆਉਂਦੀ ਸੀ ਜਾ ਕੇ ਕੁਛ ਆਖੋ ਤੇ ਸਹੀ, ਮਹਾਰਾਜ ਮੈਂ ਇੰਨਾ ਚਿਰ ਹੋ ਗਿਆ ਤੇਰੇ ਦਰ ਤੇ ਆਉਂਦਿਆਂ, ਇੱਧਰ ਮੇਰੇ ਸਤਿਗੁਰ ਦੀਨ ਦਿਆਲ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਕਿਟੀ ਤੇ ਕੁੰਜਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ, ਸਾਰੇ ਆਖੋ ਏਕ ਏਕ ਕੀ ਪੀਰ ਪਛਾਣ, ਘੱਟ ਘੱਟ ਕੇ ਪੱਟ ਪੱਟ ਕੀ ਦਾ ਅੰਤਰ ਜਾਮੀ ਸੋ ਪ੍ਰਭ ਪੂਰਾ, ਦਾਨ ਦੇ ਸਾਧੂ ਕੀ ਪੂਰਾ, ਅੰਤਰ ਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ, ਸਾਰੇ ਆਖੋ ਮੋਕੋ ਕਰ ਸੰਤਨ ਕੀ। ਪਹੁੰਚ ਗਿਆ ਟਕਾ ਰੱਖਿਆ ਸੁ ਪਿੱਛੇ ਜਾ ਕੇ ਬਹਿ ਗਏ, ਦਿਲ ਦੀਆਂ ਮੁਰਾਦਾਂ ਬੁੱਝਣ ਵਾਲੇ ਮੇਰੇ ਸਤਿਗੁਰ ਕਲਗੀ ਵਾਲੇ ਪਾਤਸ਼ਾਹ, ਕਦੀ ਮਾਇਆ ਵੱਲ ਵੇਖਿਆ ਨਹੀਂ, ਉਸ ਦਿਨ ਉਹ ਟਕਾ ਗੁਰੂ ਨੇ ਆਪ ਨੀਵੇਂ ਹੋ ਕੇ ਚੁੱਕ ਲਿਆ। ਜਰਾ ਧਿਆਨ ਦਿਆ, ਹੁਣ ਟਕਾ ਹੱਥ ਵਿੱਚ ਹੈ, ਉਹਨੂੰ ਵੇਖਦੇ ਨੇ ਤੇ ਬੜੀ ਪਿਆਰੀ ਜਿਹੀ ਆਵਾਜ਼ ਮੇਰੇ ਸਾਹਿਬ ਕਹਿੰਦੇ ਨੇ, ਖਾਲਸਾ ਜੀ ਇਹ ਟਕਾ ਜਿਹੜਾ ਸਿੱਖ ਲਿਆਇਆ ਹੈ ਉਹ ਸੰਗਤ ਵਿੱਚ ਖੜਾ ਹੋ ਜਾਵੇ। ਬੋਲੋ ਸ੍ਰੀ। ਹੁਣ ਇੱਥੇ ਦੇਖੋ ਭਾਵਨਾ ਕਿਹੜੀ ਜੁੜੀ, ਮੈਂ ਕੱਲ੍ਹ ਵੀ ਆਖਿਆ ਸੀ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤੁਹਾਡੇ ਪਿਆਰ ਦਾ ਭੁੱਖਾ ਹੈ ਮੇਰਾ ਸਾਹਿਬ, ਤੁਹਾਡੇ ਦੀਦਾਰ ਦਾ ਭੁੱਖ ਹੈ, ਤੁਹਾਡੀ ਸ਼ਰਧਾ ਦਾ ਭੁੱਖ ਹੈ, ਤੁਹਾਡੇ ਸਿਦਕ ਦਾ ਭੁੱਖ ਹੈ, ਤੁਹਾਡੇ ਭਰੋਸੇ ਦਾ ਭੁੱਖ ਹੈ, ਤੁਹਾਡੇ ਫੇਤ ਦਾ ਭੁੱਖ ਹੈ। ਗੋਬਿੰਦ ਭਾਓ ਭਗਤ ਦਾ

ਦੇਰ ਜ਼ਿੰਦਾ ਰਹਿੰਦੀ ਹੈ। ਜੈਸੀ ਮਛਲੀ ਨੀਰ ਇੱਕ ਖਿੰਨ ਥੋੜੇ ਪਲਾਂ ਵਿੱਚ ਹੀ ਜ਼ਿੰਦਾ ਰਹਿਣਾ ਉਹਨੇ ਬਸ। ਸਾਹਿਬ ਹੋਰ ਉਦਾਹਰਣ ਦੇ ਕੇ, ਐਗਜ਼ਾਮਪਲ ਦੇ ਕੇ ਜੀਵ ਨੂੰ ਸਮਝਾਇਆ ਮੇਰੇ ਸਤਿਗੁਰਾਂ ਨੇ।

ਜਾਤਰਕ ਜਿਹੜਾ ਕਵੀ ਆ ਉਹ ਬੂੰਦਾਂ ਦੇ ਕਿੜਕਾਂ ਨੂੰ ਤਰਸਦਾ, ਕੁਰਲਾਟ ਪਾਉਂਦਾ। ਕਦੀ ਵੇਖ ਲਿਆ ਜੇ ਬਾਬੀਆ ਜਿਹੜਾ ਹੈ ਨਾ, ਤੇ ਜਦੋਂ ਸਾਵਣ ਦਾ ਮਹੀਨਾ ਚੜ੍ਹਦਾ ਤੇ ਉਹਨੇ ਨਾ ਮੂੰਹ ਵੱਲ ਪੂਰਾ ਮੂੰਹ ਖੋਲਿਆ ਹੁੰਦਾ ਅਸਮਾਨ ਵੱਲ, ਵਾਜਾਂ ਮਾਰਦਾ ਕੁਰਲਾਉਂਦਾ, ਮੇਰੇ ਮਾਲਕਾ ਕਿਰਪਾ ਕਰ ਉਹ ਬੂੰਦਾ ਮੇਰੇ ਮੁੱਖ ਚ ਪਾ, ਮੇਰੀ ਪਿਆਸ ਮਿਟ ਜਾਏ। ਬੋਲੋ ਸਿਰੇ।

0: ਪ੍ਰਾਣ ਹੋ ਗਏ, ਇੱਕ ਮੱਛਲੀ ਦਾ, ਇੱਕ ਚਾਤਰਕ ਦਾ, ਤੀਸਰਾ ਬੜੇ ਧਿਆਨ ਨਾਲ ਇਹਦਾ ਅਰਥ ਸਮਝਿਆ, ਸਾਹਮਣੇ ਵੀ ਆ ਰਿਹਾ, ਪੜ੍ਹੀ ਚੱਲੋ। ਨਾਦ ਇੱਕ ਆਵਾਜ਼ ਹੈ, ਉਸਦੀ ਆਵਾਜ਼ ਦੇ ਨਾਲ ਹਿਰਣ ਜਿਹੜਾ ਉਹ ਕਮਲਾਂ ਤੇ ਬਾਂਬਰਾ ਹੋ ਜਾਂਦਾ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ, ਜਿਨ੍ਹਾਂ ਨੇ ਮਹਾਨ ਕੋਸ਼ ਤਿਆਰ ਕੀਤਾ ਬਾਣੀ ਦਾ, ਕਦੀ ਵੀ ਕੋਈ ਬਚਨ ਸਤਿਗੁਰ ਦੀ ਬਾਣੀ ਦਾ ਨਾ ਸਮਝ ਆਵੇ ਨਾ, ਤੇ ਮਹਾਨ ਕੋਸ਼ ਵਾਚ ਲਓ। ਇੱਕ ਇੱਕ ਅੱਖਰ ਜਿਹੜਾ ਉਹ ਨਿਸਤਾਰਾ ਕੀਤਾ ਹੋਇਆ ਭਾਈ ਕਾਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਵਿੱਚ। ਜਿੱਦਾਂ ਵੀ ਕੋਈ ਗੁਰੂ ਕਾ ਬਾਣੀ ਦਾ ਸ਼ਬਦ ਨਾ ਲੱਭੇ ਮਹਾਨ ਕੋਸ਼ ਵੇਖ ਲਓ, ਸਕਿੰਟ ਲੱਗਦਾ ਉਹ ਲਿਖਦੇ ਨੇ। ਕਹਿੰਦੇ ਨੇ ਸ਼ਿਕਾਰੀ ਇੱਕ ਸਾਜ ਤਿਆਰ ਕਰਦਾ ਹੈ, ਸਾਜ ਮਿਊਜ਼ੀਕਲ ਇੰਸਟਰੂਮੈਂਟਸ, ਉਹ ਜਾਂਦਾ ਫਿਰ ਜੰਗਲ 'ਚ ਇੱਕ ਦਰਖਤ ਦੇ ਓਲੇ ਖੜਾ ਹੋ ਜਾਂਦਾ, ਇੱਕ ਟੋਇਆ ਪੁੱਟਦਾ, ਟੋਏ ਦੇ ਉੱਤੇ ਜਾਲ ਪਾਉਂਦਾ, ਦਰਖਤ ਦੇ ਓਲੇ ਖੜਾ ਹੋ ਕੇ ਤੇ ਉਹ ਫਿਰ ਉਹ ਸਾਜ ਵਜਾਉਂਦਾ। ਉਸ ਸਾਜ ਦੀ ਜਿਹੜੀ ਵਾਇਜ਼ ਹੈ ਨਾ, ਆਵਾਜ਼ ਜਿਹੜੀ ਹੈ ਉਹ ਫਿਰ ਜਦੋਂ ਹਵਾ 'ਚ ਮਿਲਦੀ ਹੈ ਨਾ, ਤੇ ਹਿਰਨ ਕਿੰਨਾ ਵੀ ਦੂਰ ਹੋਵੇ ਉਹਦੇ ਕੰਨਾਂ 'ਚ ਪੈਂਦੀ ਜਾ ਕੇ, ਉਹ ਏਡੀ ਮਿੱਠੀ ਆਵਾਜ਼ ਹੈ ਉਸ ਸਾਜ ਦੀ, ਉਸ ਆਵਾਜ਼ ਦੀ, ਉਹਦੇ ਨਾਲ ਨਾ ਉਹ ਬੌਮਰਾ ਹੋ ਜਾਂਦਾ, ਇੱਧਰ ਉੱਧਰ ਸਿਰ ਮਾਰਦਾ ਵੀ ਆਵਾਜ਼ ਆ ਕਿੱਧਰੋਂ ਰਹੀ ਹੈ। ਐਸਾ ਤੀਰ ਲੱਗਦਾ ਨਾਦ ਕੁਰੰਕ ਵਿਦਿਆ, ਉਹ ਫਿਰ ਉਸ ਆਵਾਜ਼ ਵੱਲ ਦੌੜਦਾ, ਤੁਰਿਆ ਆਉਂਦਾ, ਉਸ ਆਵਾਜ਼ ਉਹਨੂੰ ਐਸੀ ਖਿੱਚ ਕੇ ਲੈ ਆਉਂਦੀ ਹੈ। ਪਰ ਉਸ ਭੋਲੇ ਹਿਰਨ ਨੂੰ ਇਹ ਨਹੀਂ ਪਤਾ ਹੁੰਦਾ ਜਿਸ ਆਵਾਜ਼ ਪਿੱਛੇ ਮੈਂ ਦੌੜਿਆ ਜਾ ਰਿਹਾ ਉੱਥੇ ਮੇਰੀ ਮੌਤ ਵੀ ਹੈ। ਸਤ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਉਹਨੂੰ ਨਹੀਂ ਪਤਾ, ਅਗਲਾ ਬਚਨ ਸੁਣਨਾ, ਉਹ ਆਵਾਜ਼ ਕੀ ਹੈ, ਉਹ ਹੈ ਸ਼ਬਦ।

0: ਆਪਾਂ ਅਨਹਦ ਵੀ ਕਹਿੰਦੇ। ਉਹ ਸਾਡੇ ਅੰਦਰ ਹੈ, ਬਾਹਰ ਨਹੀਂ ਹੈ। ਉਹਦੀ ਉਤਪਤੀ ਕਦੋਂ ਹੋਣੀ ਹੈ?
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ

0: ਪੁੱਛਣ ਦੀ ਲੋੜ ਨਹੀਂ ਕਿਸੇ ਨੂੰ, ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈ। ਸੱਚ ਇਹ ਭਰਮ ਵਾਲੇ ਭੁਲੇਖੇ ਅੰਦਰੋਂ ਕੱਢ ਦਿਓ ਕਿ ਸ਼ਾਇਦ ਕਿਸੇ ਨੇ ਸਾਨੂੰ ਗੁਰਮੰਤਰ ਦੇਣਾ ਹੈ। ਜੋ ਇਹਾਂ ਨਾ ਹੋਏ ਬੋਲੋ ਵਾਹਿਗੁਰੂ, ਗੁਰੂ ਦਾ ਵਚਨ ਹੈ। ਬਾਹਰ ਤਾਂ ਜਾਈਏ ਨਾ ਕਿ ਸਾਨੂੰ ਗੁਰੂ ਨਾਨਕ ਦੇ ਘਰੋਂ ਕੁਝ ਨਾ ਲੱਭਦਾ ਹੋਵੇ। ਚੌਦਾਂ ਸੌ ਤੀਹ ਅੰਕ ਦਾ ਖਜ਼ਾਨਾ ਜੁਗੋ ਜੁਗ ਅਟਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਰਹੇ ਨੇ, ਤੇ ਫਿਰ ਵੀ ਅਸੀਂ ਬਾਹਰ ਭੱਜੇ ਫਿਰਦੇ ਹਾਂ। ਇੱਥੇ ਹੀ ਹੈ ਸਭ ਕੁਝ, ਪਰ ਸਾਹਿਬ ਕਹਿੰਦੇ ਨੇ ਕੁਝ ਤੈਨੂੰ ਵੀ ਕਰਨਾ ਪੈਣਾ। ਤੂੰ ਜਦੋਂ ਆਵੇਂਗਾ ਨਾ, ਮੈਂ ਚਾਰ ਕਦਮ ਅੱਗੇ ਜਾ ਕੇ ਤੈਨੂੰ ਆਪਣੇ ਗੱਲ ਦੇ ਨਾਲ ਲਾ ਲਵਾਂਗਾ। ਬੋਲੋ ਸ੍ਰੀ
1: ਵਾਹਿਗੁਰੂ।
0: ਗੱਲ ਇਹਨੇ ਇਹੋ ਜਿਹੀ ਪ੍ਰੀਤ ਕਰ, ਗੁਰੂ ਤੈਨੂੰ ਆਪ ਲੈਣ ਚਲਾ ਜਾ, ਗੁਰੂ ਤੈਨੂੰ ਆਪ ਫੜ ਕੇ ਆਪਣੇ ਗੱਲ ਦੇ ਨਾਲ ਲਾ ਲਵੇ। ਆਹ ਮੇਰੇ ਆ ਪਿਆਰਿਆ ਸਿੱਖਾ, ਮੈਂ ਤੇਰੇ ਤੇ ਕੁਰਬਾਨ। ਇਹੋ ਜਿਹੀ ਫ੍ਰੀ ਨਾਥ ਕੁਰੰਕੈ ਵੇਦਿਆ, ਐਸਾ ਤੀਰ ਲੱਗਾ ਉਹਨੂੰ ਨਹੀਂ ਸੀ ਪਤਾ ਆਵਾਜ਼ ਆ ਕਿਧਰੋਂ ਰਹੀ ਹੈ। ਆਵਾਜ਼ ਤੇ ਅੰਦਰ ਹੈ, ਸਾਨੂੰ ਉਹ ਕੁੱਟਦਾ ਆਵੇ। ਅਗਲੀ ਪੰਕਤੀ, ਅਗਲਾ ਉਦਾਹਰਣ, ਐਗਜ਼ਾਮਪਲ, ਪਾਵਰ ਲੋਭੀ ਕੁਸਮ ਵਾਸ ਕਾ। ਭੰਵਰ ਮਨੇ ਭੰਵਰਾ, ਭੰਵਰ ਲੋਭੀ, ਲੋਭੀ ਮਨੇ ਲਾਲਚੀ, ਕੁਸਮ ਮਨੇ ਫੁੱਲ। ਭੰਵਰ ਲੋਭੀ ਕੁਸਮ ਵਾਸ ਕਾ, ਵਾਸ ਬਨੇ ਸੁਗੰਧੀ, ਖੁਸ਼ਬੂ। ਇਹਦਾ ਬੜਾ ਲਾਲਚੀ ਹੈ ਭੰਵਰਾ, ਉਹ ਜਾ ਕੇ ਫੁੱਲ ਦੇ ਵਿੱਚ ਬਹਿ ਜਾਂਦਾ, ਜਾ ਕੇ ਪਹਿਲੇ ਪ੍ਰਕਰਮਾ ਕਰਦਾ ਰਹੇਗਾ। ਮੇਰੇ ਮਨ 'ਚ ਆਇਆ ਮੈਂ ਇੱਕ ਦਿਨ ਵੇਖਾਂ ਤੇ ਸਹੀ ਇਹ ਨਜ਼ਾਰਾ ਕਿਵੇਂ ਹੈ, ਭੰਵਰਾ ਕਿਵੇਂ ਬਹਿੰਦਾ ਫੁੱਲ ਦੇ ਵਿੱਚ। ਪਰ ਬਹਿੰਦਾ ਸ਼ਾਮ ਦੇ ਵੇਲੇ ਜੇ, ਇਹ ਵੀ ਖਿਆਲ ਕਰਿਓ। ਸਾਰਾ ਦਿਨ ਉਡਾਰੀਆਂ ਮਾਰਦਾ ਰਹੇਗਾ, ਫੁੱਲ ਢੂੰਦਾ ਰਹੇਗਾ, ਖੁਸ਼ਬੂ ਕਿੱਥੇ ਆ ਰਹੀ ਹੈ, ਜਾ ਕੇ ਬਹਿੰਦਾ ਵਿੱਚ। ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਜਿਸ ਖੁਸ਼ਬੂ ਦੇ ਵਿੱਚ ਮੈਂ ਬੈਠਾ। ਤੇ ਜਦੋਂ ਦੂਜਾ ਦਿਨ ਚੜ੍ਹਦਾ, ਫੁੱਲ ਬੰਦ ਹੋ ਜਾਂਦਾ ਰਾਤ ਨੂੰ, ਉਹ ਆਪਣੇ ਪ੍ਰਾਣ ਤਿਆਗ ਦਿੱਤਾ ਹੁੰਦਾ। ਬੋਲੋ ਸ੍ਰੀ। ਬਸ ਇਸ ਗੱਲ ਦਾ ਹੁਣ ਧਿਆਨ ਰੱਖਿਓ, ਸਤਿਗੁਰੂ ਕਹਿੰਦੇ ਨੇ ਕਿੱਥੇ ਮੱਛੀ ਵਾਲਾ ਤੂੰ ਹੀ ਜੀਵਨ ਬਣਾ ਲਵੇਂ, ਮਰ ਜਾਣਾ ਕਬੂਲ ਹੈ, ਇਹਦੇ ਨਾਲੋਂ ਤਾਂ ਮਰਨਾ ਚੰਗਾ। ਇੱਕ ਉਹਦੇ ਨਾਲ ਪ੍ਰੀਤ ਨਾ ਟੁੱਟੇ। ਐਸੀ ਤੈਨੂੰ ਪਿਆਸ ਲੱਗ ਜਾਏ,

ਲੋਭੀ ਕੁਸਮ ਬਾਸਕਾ ਮਿਲਾਪ ਬੰਧਾਵੇ ਗਿਆ ਉਹ ਵੀ ਅਖੀਰ ਵਿੱਚ ਕਹਿੰਦੇ ਨੇ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਗੁਰੂ ਨਾਨਕ ਦੇ ਪਿਆਰਿਆਂ ਦੀ ਇਹੀ ਪ੍ਰੀਤ ਹੈ ਇਹੀ ਪ੍ਰੇਮ ਹੈ ਇਹੀ ਇਸ਼ਕ ਹੈ ਜੋ ਕਦੇ ਟੁੱਟੇ ਨਾ ਪਿਆਰਿਓ ਅਰਦੋਸ ਅਰਦਾਸ ਕਰਿਆ ਕਰੋ ਤਰਲਾ ਕਰਿਆ ਕਰੋ ਮਿੰਤਾ ਕਰਿਆ ਕਰੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਦਾਤਿਆ ਕਰ ਕਿਰਪਾ ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਸਿਓ ਜੋਰ ਪਵਨ ਸਾਹਿਬ ਜੀ ਇਹੋ ਜਿਹਾ ਜੀਵਨ ਬਣਾ ਦਿਓ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਹੁਣ ਮੈਂ ਸਾਰਿਆਂ ਨਾਲ ਤੋੜ ਚੁੱਕਾਂ ਇਹੋ ਜਿਹੀ ਪ੍ਰੀਤ ਲੱਗ ਜਾਏ ਕਰੋ

ਲੈ ਅਸੀਂ ਮਲੀਣ ਤਾਤਿਆ ਤੂੰ ਇੱਕ ਇਹੋ ਜਿਹਾ ਸਿਰਜਣਹਾਰ ਹੈ ਏਡਾ ਕਿਰਪਾ ਨਿਦਾਨ ਹੈ ਏਡਾ ਦਿਆਲੂ ਹੈ ਅੰਦਰ ਮੈਲ ਵੀ ਆ ਜਾਏ ਤੂੰ ਉਹ ਵੀ ਧੋ ਦਿੰਦਾ ਏਡਾ ਤੂੰ ਰਹਿਮਤਾਂ ਦਾ ਸਾਗਰ ਹੈ ਏਡਾ ਗੁਣਾਂ ਦਾ ਭਰਿਆ ਸਾਗਰ ਹੈ

0: ਚਤਰ ਸਿਆਣੇ, ਅਸੀਂ ਤੇ ਬੇਸਮਝ ਆ, ਸਾਨੂੰ ਤੇ ਕੋਈ ਸਮਝ ਨਹੀਂ। ਕਿਉਂਕਿ ਗਲਤੀਆਂ ਕੌਣ ਕਰਦਾ ਜੀਵਨ ਵਿੱਚ? ਜਿਹੜਾ ਬੇਸਮਝ ਹੋਵੇਗਾ ਉਹੀ ਕਰੇਗਾ ਗਲਤੀ, ਵੀ ਉਹੀ ਮਨੁੱਖ ਕਰਦਾ ਜਿਹਨੂੰ ਸਮਝ ਨਾ ਆਵੇ। ਭਾਵ ਕਿ ਜਿਹਨੇ ਗੁਰੂ ਨੂੰ ਸਮਝਿਆ ਨਹੀਂ, ਬਾਣੀ ਨੂੰ ਸਮਝਿਆ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਅਕੀਦੇ ਨੂੰ ਸਮਝਿਆ ਨਹੀਂ, ਤੇ ਜਿਹੜਾ ਗੁਰੂ ਨੂੰ ਸਮਝ ਜਾਏਗਾ ਉਹ ਜੀਵਨ ਵਿੱਚ ਕਦੀ ਵੀ ਕੋਈ ਔਗਣ ਗਲਤੀ ਕਦੀ ਨਹੀਂ ਕਰੇਗਾ। ਸਤ ਸੰਗਤ ਬੋਲੋ ਸ੍ਰੀ
1: ਵਾਹਿਗੁਰੂ,
0: ਕਦੀ ਨਹੀਂ। ਤੂੰ ਸਰਬ ਕਲਾ ਕਾ ਗਿਆ ਮਾਦੋ, ਅਸੀਂ ਕਿਸ ਤਰ੍ਹਾਂ ਦੇ ਹਾਂ? ਆਖੋਗਾ ਸਾਰੇ

0: ਕਹਿੰਦੇ ਨੇ ਤੁਮ ਚੰਦਨ ਧਿਆਨ ਦੇਣਾ ਸਤਿਗੁਰ ਦੇ ਬਚਨਾਂ ਵੱਲ। ਤੂੰ ਇੱਕ ਚੰਦਨ ਦਾ ਬ੍ਰਿਕਸ਼ ਹੈ, ਚੰਦਨ ਦਾ ਬੂਟਾ ਹੈ, ਜਿਹੜੇ ਹਰ ਵੇਲੇ ਖੁਸ਼ਬੂ ਹੈ, ਹਰ ਵੇਲੇ, ਕਦੀ ਜਾਂਦੀ ਨਹੀਂ, ਸੜ ਜਾਂਦੀ ਹੈ ਚੰਦਨ, ਪਰ ਖੁਸ਼ਬੂ ਨਹੀਂ ਸੜਦੀ। ਸਤ ਸੰਗਤ ਬੋਲੋ ਸਿਰੇ
1: ਵਾਹਿਗੁਰੂ,
0: ਕਦੀ ਨਹੀਂ। ਭਗਤ ਜੀ ਕਹਿੰਦੇ ਨੇ ਬਸ ਤੂੰ ਇਹੋ ਜਿਹਾ ਜੀਵਨ ਬਣਾ ਲੈ ਕਿ ਤੇਰੇ ਅੰਦਰੋਂ ਉਹ ਖੁਸ਼ਬੂ ਜਾਵੇ ਹੀ ਨਾ।

ਇੱਕ ਵਾਰੀ ਸਾਰੇ ਮਿਲ ਕੇ ਕਹਿ ਲਈਏ ਕਿਤੇ ਸਾਡੇ ਔਗੁਣ ਸਾਡੇ ਵੀ ਬਖਸ਼ ਦੇਵੇ ਮੇਰਾ ਦਾਤਾ, ਸਾਡੇ 'ਤੇ ਕਿਰਪਾ ਕਰ ਦੇ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਕਰੋ ਕਿਰਪਾ।

ਬਚਨ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅਮਰੀ ਬੇਦਨ ਸਾਹਿਬ ਜੀ ਇੱਥੇ ਤੁਸੀਂ ਜਾਣ ਸਕਦੇ।

ਸਕਦਾ ਹੈ। ਅਵਰ ਕਹਿ ਜਾਣੇ ਕੋਈ, ਹੋਰ ਕੋਈ ਨਹੀਂ ਜਾਣ ਸਕਦਾ ਮੇਰੀ ਤੜਪ ਕੀ ਹੈ।

0: ਸਾਰਿਆ ਕੋ ਸਤਨਾਮ।
1: ਸ੍ਰੀ ਵਾਹਿਗੁਰੂ।
0: ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ, ਸਰੋਵਰ ਸਾਹਿਬ ਦੀ ਸੇਵਾ ਚੱਲ ਰਹੀ ਸੀ। ਧੰਨ ਗੁਰੂ ਗੁਰੂ ਰਾਮਦਾਸ ਪਾਤਸ਼ਾਹ, ਪਰ ਸਾਰੇ ਆਖੋ ਧੰਨ ਗੁਰੂ ਰਾਮਦਾਸ,
1: ਧੰਨ ਗੁਰੂ ਰਾਮਦਾਸ,
0: ਆਖੋ ਸਾਰੇ
1: ਧੰਨ ਗੁਰੂ
0: ਰਾਮਦਾਸ। ਸੇਵਾ ਚੱਲ ਰਹੀ ਸੀ, ਸਤਿਗੁਰੂ ਸੰਧਿਆ ਦੇ ਵੇਲੇ ਆਪਣੇ ਨਿਵਾਸ 'ਤੇ ਪਰਤਣ ਲੱਗੇ ਨਾ ਜੀ, ਅਤੇ ਜਿੱਥੇ ਬਾਬੇ ਬੁੱਢੇ ਦੀ ਬੇਰ ਹੈ, ਦਰਸ਼ਨ ਸਾਰਿਆਂ ਨੇ ਕੀਤੇ, ਥੋੜ੍ਹਾ ਜਿਹਾ ਧਿਆਨ ਉੱਥੇ ਲੈ ਜਾਓ, ਬਾਬੇ ਬੁੱਢੇ ਦੀ ਬੇਰ। ਕਰੋ ਇੱਕ ਵਾਰੀ ਨਮਸਕਾਰ, ਫਿਰ ਆਖੋ ਧੰਨ ਗੁਰੂ ਰਾਮਦਾਸ,
1: ਧੰਨ ਗੁਰੂ ਰਾਮਦਾਸ।
0: ਧਿਆਨ ਉੱਥੇ ਲੈ ਜਾਏ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਜ਼ਰ ਪੈ ਗਈ। ਇੱਕ ਬੱਚਾ 10-11 ਸਾਲ ਦਾ, 12 ਸਾਲ ਦਾ ਹੋਣਾ, ਉੱਥੇ ਬੈਠਾ ਇੱਕ ਟੋਕਰੀ ਵਿੱਚ ਲੈ ਕੇ ਸਤਿਗੁਰ ਕੋਲ ਚਲੇ ਗਏ। ਸਤਿਗੁਰੂ ਨੇ ਆਵਾਜ਼ ਮਾਰੀ, ਬੱਚਿਆ ਇੱਥੇ ਕੀ ਕਰ ਰਿਹਾ? ਝਟਪਟ ਵੇਖਿਆ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਉਹਦੇ ਕੋਲ ਖਲੋਤੇ ਨੇ। ਉੱਠ ਕੇ ਮੱਥਾ ਟੇਕਿਆ, ਸਤਿਗੁਰ ਫਿਰ ਪੁੱਛਦੇ ਨੇ, ਬੱਚਿਆ ਇੱਥੇ ਕੀ ਕਰ ਰਿਹਾ? ਆਖਣ ਲੱਗੇ, ਸੱਚੇ ਪਾਤਸ਼ਾਹ ਇੱਥੇ ਦੁਕਾਨ ਲਾਈ ਹੈ। ਕਹਿਣ ਲੱਗੇ, ਅੱਛਾ, ਫਿਰ ਇੱਥੇ ਚੱਲ ਜਾਂਦੀ ਹੈ? ਜੀ ਪਿਤਾ ਜੀ, ਜੀ ਪਾਤਸ਼ਾਹ। ਨਾਮ ਕੀ ਹੈ ਤੇਰਾ? ਆਖਣ ਲੱਗੇ, ਨਾਮ ਮੇਰਾ ਸੋਮਾ ਹੈ, ਸੋਮਾ। ਹੋਰ ਘਰ ਕੌਣ ਆ? ਕਹਿੰਦੇ, ਪਿਤਾ ਜੀ ਨਹੀਂ ਨੇ, ਮਾਂ ਹੈ। ਇੱਥੇ ਕਿਵੇਂ ਆਉਣਾ ਹੋਇਆ? ਆਖਣ ਲੱਗੇ, ਪਾਤਸ਼ਾਹ ਇਹ ਮੈਨੂੰ ਮਾਂ ਹੀ ਨਹੀਂ ਭੇਜਿਆ। ਬੋਲੋ ਸ੍ਰੀ
1: ਵਾਹਿਗੁਰੂ।
0: ਇਹ ਪੁੱਤਰ ਉੱਥੇ ਜਾ, ਮਾਂ ਨੂੰ ਪਤਾ ਸੀ ਸਤਿਗੁਰੂ ਦੀ ਦਿਆਲਤਾ ਦਾ, ਸਤਿਗੁਰ ਦੀ ਮਿਹਰਬਾਨਤਾ ਦਾ, ਸਤਿਗੁਰ ਮੇਰਾ ਸਦਾ ਦਿਆਲਾ, ਮੋਹੇ ਦੀਨ ਕੋ ਰਾਖ ਲਿਆ। ਸਤਿਗੁਰ ਕਹਿੰਦੇ ਨੇ, ਅੱਜ ਵਿਕਰੀ ਹੋਈ ਹੈ। ਆਖਣ ਲੱਗੇ, ਜੀ ਪਾਤਸ਼ਾਹ, ਉਸ ਵਕਤ ਦੇ 8 ਆਨੇ ਕਹਿ ਲਓ, 8 ਪੈਸੇ ਕਹਿ ਲਓ, ਆਉਂਦੇ ਨੇ ਜੀ 8। ਅਤੇ ਮੇਰੇ ਸਾਹਿਬ ਕਹਿੰਦੇ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਖਣ ਲੱਗੇ, ਜੇ ਸੋਮਿਆਂ ਤੂੰ ਚੰਗਾ ਕਰੇ ਤੇ ਅੱਜ ਦੀ ਵਿਕਰੀ ਸਾਨੂੰ ਦੇ ਦੇ, ਅਸੀਂ ਗੁਰੂ ਨਾਨਕ ਦੇ ਲੰਗਰ 'ਚ ਪਾ ਦਈਏ। ਬੋਲੋ ਸ੍ਰੀ
1: ਵਾਹਿਗੁਰੂ।
0: ਤਾਂ ਕਿ ਤੇਰਾ ਵੀ ਹਿੱਸਾ ਪੈ ਜਾਏ। ਉਹਨੇ ਸੋਚਿਆ ਨਹੀਂ, ਝਟਪਟ ਉਹ ਮਾਇਆ ਕੱਢੀ ਤੇ ਸਾਹਿਬ ਨੂੰ ਦੇ ਦਿੱਤੇ। ਮੇਰੇ ਪਾਤਸ਼ਾਹ ਨੇ ਕਮਰ ਕੱਸੇ 'ਚ ਲਾਏ ਅਤੇ ਚਲੇ ਗਏ। ਬੱਚਾ ਘਰ ਪਹੁੰਚਿਆ, ਅੰਮਾ ਉਡੀਕ ਪਈ ਕਰਦੀ ਸੀ, ਇੰਤਜ਼ਾਰ ਵਿੱਚ ਸੀ ਕਿ ਅੱਜ ਪੁੱਤਰ ਸੁਮਾ ਆਇਆ ਨਹੀਂ, ਦੇਰ ਲਾ ਛੱਡੀ ਸੂ। ਮਾਂ ਕਹਿੰਦੀ ਹੈ, ਅੱਜ ਦਾਣੇ ਛੋਲੇ ਵਿਕੇ ਨੇ? ਅੰਮਾ ਵਿਕੇ ਤੇ ਹੈ ਨੇ, ਵਿਕਰੀ ਵੀ ਚੰਗੀ ਹੋਈ ਸੀ। ਅਤੇ ਮਾਂ ਘਬਰਾ ਗਈ, ਪੁੱਤਰ ਕਿਤੇ ਗੁਆ ਹੈ? ਗੁਆਚ ਗਏ ਨਹੀਂ, ਕਿਸੇ ਨੇ ਖੋਹ ਤੇ ਨਹੀਂ ਲਏ। ਅਕਲ ਕਹਿੰਦੀ ਅੰਮਾ ਖੋਏ ਨਹੀਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਪਿਤਾ ਜੀ ਆਏ ਸਨ, ਅੱਜ ਉਹ ਮੰਗ ਕੇ ਲੈ ਗਏ ਨੇ। ਬੋਲੋ ਸ੍ਰੀ ਮਾਤਾ ਚਟਪਟ ਖੜੀ, ਅੱਖਾਂ 'ਚ ਹੰਝੂ ਆ ਗਏ, ਮਨ ਵਿੱਚ ਆ ਗਿਆ ਕਿ ਜਾਪਦਾ ਇਵੇਂ ਕਿ ਹੁਣ ਸਾਡੀ ਗਰੀਬੀ ਕੱਟੀ ਜਾਏਗੀ। ਆਖੋ ਧੰਨ ਗੁਰੂ ਰਾਮਦਾਸ। ਦੂਜਾ ਦਿਨ ਸਤਿਗੁਰੂ ਆ ਗਏ, ਦੋ ਕੱਟ ਗਏ, ਛੇ ਰਹਿ ਗਏ। ਸੋਮਿਆਂ ਅੱਜ ਬਸ ਇੰਨੀ ਜੀ, ਤੇ ਬਗੈਰ ਹਾਲਾਂ ਸਤਿਗੁਰ ਕਹਿਣ ਹੀ ਲੱਗੇ ਸੀ ਤੇ ਸੋਮੇ ਨੇ ਝਟਪਟ ਕੱਢ ਕੇ ਨਾ ਮਾਇਆ ਸਤਿਗੁਰ ਦੇ ਹੱਸ ਕਮਲਾਂ 'ਤੇ ਰੱਖ ਦਿੱਤੀ। ਸਾਹਿਬ ਪਿਆਰ ਭਲੀਆਂ ਨਜ਼ਰਾਂ ਸੋਮੇ 'ਤੇ ਕਰਦੇ ਹੋਏ ਫਿਰ ਚਲੇ ਗਏ। ਘਰ ਪਹੁੰਚਿਆ, ਮਾਂ ਨੇ ਪਹਿਲੇ ਪੁੱਛਿਆ, ਸਤਿਗੁਰ ਆਏ ਸਨ? ਮਾਂ ਆਏ ਸਨ? ਅੱਜ ਦੀ ਵਿਕਰੀ ਮੈਂ ਆਪ ਦਿੱਤੀ ਹੈ। ਬੋਲੋ ਸਿਰੇ। ਤੇ ਮਾਂ ਕਹਿੰਦੀ ਹੈ ਪੁੱਤਰ ਸਦਕੇ ਹੋਵਾਂ, ਇਹੀ ਤੇ ਮੈਂ ਚਾਹੁੰਦੀ ਸਾਂ। ਤੀਸਰਾ ਦਿਨ ਮਾਂ ਨੇ ਹੱਲਾ ਸ਼ਰੀਰ ਦੇ ਕੇ ਫਿਰ ਭੇਜਿਆ, ਜਾ। ਤੇ ਮਾਂ ਨੂੰ ਕਹਿੰਦਾ, ਮਾਂ ਸਮਾਨ ਤੇ ਹੁਣ ਹੈ ਨੀ, ਥੋੜਾ ਜਿਹਾ ਰਹਿ ਗਿਆ, ਪੁੱਤਰ ਜਾ ਜ਼ਰੂਰ। ਫਿਰ ਪਹੁੰਚ ਗਿਆ ਬਾਬੇ ਬੁੱਢੇ ਦੀ ਬੇਰ ਤੇ, ਮੇਰੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੇਵਾ ਕਰਵਾਉਂਦੇ ਕਰਵਾਉਂਦੇ ਸਮਾਪਤੀ ਵੱਲ ਵਧੇ ਤੇ ਫਿਰ ਉਹਦੇ ਕੋਲ ਪਹੁੰਚ ਗਏ। ਤੇ ਸੋਮਾ ਕਹਿੰਦਾ, ਪਾਤਸ਼ਾਹ ਅੱਜ ਚਾਰ ਆਨੇ ਰਹਿ ਗਏ ਨੇ। ਬੋਲੋ ਸ੍ਰੀ। ਸਤਿਗੁਰ ਲੈ ਗਏ। ਚੌਥਾ ਦਿਨ ਹੁਣ ਜਿਹੜਾ ਸਮਾਨ ਸੀ ਟੋਕਰੀ ਵਿੱਚ ਉਹਦੇ ਗਿਆ ਮੁੱਕ, ਓਨੀ ਕੁ ਪੂੰਜੀ ਸੀ ਨਾ, ਪੂੰਜੀ ਓਨੀ ਸੀ, ਹੋਰ ਮਾਇਆ ਹੈ ਨਹੀਂ ਸੀ ਕਿ ਛੋਲੇ ਖਰੀਦ ਕੇ ਲਿਆਵਾਂ ਤੇ ਬਣਾਵਾਂ। ਤੇ ਮਾਂ ਨੂੰ ਕਹਿੰਦਾ, ਮਾਂ ਅੱਜ ਮੈਂ ਨਹੀਂ ਜਾਣਾ। ਮਾਂ ਕਹਿੰਦੀ ਹੈ, ਪੁੱਤਰ ਭਾਵੇਂ ਸਮਾਨ ਮੁੱਕ ਗਿਆ, ਵਟਕ ਨਹੀਂ ਹੋਣੀ, ਪਰ ਜਾਣਾ ਜ਼ਰੂਰ ਹੈ। ਬੋਲੋ ਸ੍ਰੀ। ਅੱਜ ਤੇ ਬਖਸ਼ਿਸ਼ ਵਾਲਾ ਦਿਨ ਹੈ। ਮਾਂ ਸਿਆਣੀ ਸੀ, ਮੇਰੇ ਸਾਹਿਬ ਨੇ ਅੱਜ ਕਿਰਪਾ ਕਰਨੀ ਕਰਨੀ। ਮੈਂ ਕਈ ਵਾਰੀ ਵਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੁਹਰਾਉਂਦਾ ਹਾਂ, ਸੱਚੇ ਸਾਹਿਬਾ ਕਿਆ ਨਾਹੀ ਕਰਦੇ। ਇੱਥੇ ਕੋਈ ਕਮੀ ਨਹੀਂ, ਕਮੀ ਹੈ ਤੇ ਸਾਡੇ ਅੰਦਰ ਹੈ। ਘਰ ਤਾਂ ਤੇਰਾ, ਸਭ ਕੁਛ ਹੈ, ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ। ਸਾਰੇ ਆਖੋ, ਨਾਮ ਮਨ ਵਸਾਵੈ। ਫਿਰ ਪੜ੍ਹੋ, ਨਾਮ ਜਿਨ ਕੈ, ਇਹਦਾ ਵੀ ਧਿਆਨ ਰੱਖਣਾ ਹੈ। ਨਾਮ ਜਿਨ ਕੈ ਮਨ ਵਸਿਆ, ਫਿਰ ਕੀ ਹੋਵੇਗਾ? ਵਾਜੇ ਸ਼ਬਦ ਘਨੇਰੇ। ਸੱਚੇ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕੀ ਨਹੀਂ। ਬੱਚਾ ਬੈਠਾ ਹੋਇਆ, ਮਾਂ ਵੀ ਇੱਕ ਪਾਸੇ ਜਾ ਕੇ ਖਲੋ ਗਈ ਕਿ ਅੱਜ ਵੇਖੋ ਮੇਰੇ ਸੱਚੇ ਪਾਤਸ਼ਾਹ ਅਸੀਂ ਮੇਰੇ ਪੁੱਤਰ ਨਾਲ ਕੀ ਕਰਦੇ। ਸਤਿਗੁਰੂ ਪਹੁੰਚ ਗਏ, ਅਕਲ ਲੱਗਿਆ, ਸੋਮੇ ਅੱਜ ਵਿਕਰੀ ਕਿੰਨੀ ਹੋਈ ਹੈ, ਜਾਣੀ ਜਾਣ ਸਤਿਗੁਰੂ। ਜੇ ਸਤਿਗੁਰ ਦਾ ਮੇਰਾ ਵਚਨ ਹੈ, ਸਾਰੇ ਆਖਿਆ ਜੇ ਹਮਰੀ ਬੇਦਨ ਤੂੰ ਜਾਣਦਾ, ਜਾਣਦੇ ਸਭ ਕੁਝ ਨੇ। ਫਿਰ ਵੀ ਪੁੱਛਿਆ ਕਿੰਨੀ ਵਿਕਰੀ ਹੋਈ ਹੈ, ਅਕਲ ਲੱਗੇ ਪਾਤਸ਼ਾਹ ਵਿਕਰੀ ਹੋਣ ਕਿੱਥੇ ਹੋਣੀ ਹੈ, ਜਿਹੜੀ ਦੁਕਾਨ ਵਿੱਚੋਂ ਸਮਾਨ ਕੱਢੀ ਜਾਈਏ ਮੁੜ ਕੇ ਪਾਈਏ ਨਾ, ਉਹ ਦੁਕਾਨ ਨੇ ਤੇ ਬੰਦ ਹੀ ਹੋਣਾ। ਸਤਿਗੁਰੂ ਮੁਸਕਰਾਉਂਦੇ ਆਖਣ ਲੱਗੇ ਸੋਮਿਆਂ ਨਹੀਂ, ਹੁਣ ਤੇ ਤੇਰੇ ਖਜ਼ਾਨੇ ਸ਼ੁਰੂ ਹੋਏ ਨੇ। ਬੋਲੋ ਸ੍ਰੀ ਭੁੱਖਾ ਰਹਿ ਕੇ ਵੀ, ਮਾਂ ਵੀ ਭੁੱਖੀ ਰਹਿ ਕੇ ਬਈ ਗੁਰੂ ਨੂੰ ਦੇਣਾ ਨਾ ਭੁੱਲੀ, ਆਪ ਭਾਵੇਂ ਭੁੱਖੇ ਰਹਿ ਜੇ। ਆਵਾਜ਼ ਮਾਰਦੇ ਨੇ ਸੋਮਿਆਂ ਜ਼ਰਾ ਨੇੜੇ ਆਵੇ। ਸੋਮਾ ਆਇਆ ਨਾ ਨੇੜੇ, ਮਾਂ ਵੀ ਦੇਖਦੀ ਹੈ ਤੇ ਸਤਿਗੁਰ ਨੇ ਦੋਵੇਂ ਬਾਹਾਂ ਫੜ ਕੇ ਨਾ ਆਪਣੇ ਸੀਨੇ ਦਾ ਨਾਲ ਲਾ ਲਿਆ ਤੇ ਪਤਾ ਕੀ ਆਖਿਆ, ਸੋਮਾ ਸੋਮਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ। ਬੋਲੋ ਸ੍ਰੀ ਭਰਪੂਰ ਕਰ ਦਿੱਤਾ ਖਜ਼ਾਨਿਆਂ ਦੇ ਨਾਲ, ਸੋਮੇ ਤੋਂ ਸੋਮਾ ਸ਼ਾਹ ਬਣਾ ਦਿੱਤਾ। ਜਦ ਤੱਕ ਤਾਰੇ ਅਸਮਾਨ ਜ਼ਮੀਨ ਤਾਰੇ ਅਸਮਾਨ ਕਾਇਮ ਰਹਿਣਗੇ, ਇਹ ਸ਼ਾਹ ਵੰਸ਼ ਵੀ ਕਾਮਯਾਬ ਰਹੇਗਾ। ਬੋਲੋ ਸ੍ਰੀ ਅੱਜ ਉਸ ਸੋਮੇ ਸ਼ਾਹ ਦੀ ਵੰਸ਼ ਖਾਨਦਾਨ ਹੁਣ ਵੀ ਹੈ। ਸ਼ਾਹ ਨੇ ਸ਼ਾਹੀ ਅਖਵਾਉਂਦੇ ਨੇ, ਇਹ ਬਖਸ਼ਾਂ ਸਾਰੇ ਆਖੋ ਧੰਨ ਗੁਰੂ ਰਾਮਦਾਸ ਪਾਤਸ਼ਾਹ। ਸਤਿਗੁਰੂ ਇਹ ਨਹੀਂ ਕਹਿੰਦਾ ਮੈਨੂੰ ਦਿਓ, ਗੁਰੂ ਤੁਹਾਡੀ ਭਾਵਨਾ ਨਾਲ ਹੈ, ਗੁਰੂ ਤੁਹਾਡੇ ਸਿਦਕ ਨਾਲ ਹੈ, ਗੁਰੂ ਤੁਹਾਡੇ ਭਰੋਸੇ ਨਾਲ ਹੈ, ਗੁਰੂ ਤੁਹਾਡੇ ਫੇਥ ਨਾਲ ਹੈ, ਪ੍ਰਵਾਸੇ ਨਾਲ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਭਾਵਨੀ ਭਗਤ ਭਾਏ, ਕੋਡੀ ਅਗਰ ਭਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇ ਤਹਿ। ਅੱਜ ਝੋਲੀਆਂ ਭਰ ਦਿੱਤੀਆਂ ਸੋਮੇ ਸ਼ਾਹ ਦੀਆਂ, ਮਾਂ ਵੀ ਆ ਗਈ ਤੇ ਪਤਾ ਅਖੀਰਲਾ ਬਚਨ ਕੀ ਸੀ, ਸਾਹਿਬ ਜੀ ਏਡੀ ਕਿਰਪਾ ਏਡੀਆਂ ਰਹਿਮਤਾਂ ਏਡੀਆਂ ਬਖਸ਼ਾਂ, ਹੁਣ ਇਹ ਬੱਚਾ ਵੀ ਤੁਹਾਡਾ ਹੀ ਹੈ ਤੇ ਮੇਰੇ ਵੀ ਜਿਹੜੇ ਕੁਝ ਸਵਾਸ ਰਹਿ ਗਏ ਨੇ ਸੱਚੇ ਪਾਤਸ਼ਾਹ, ਉਹ ਵੀ ਤੁਹਾਡੇ ਚਰਨਾਂ 'ਚ ਨਿਕਲਣ। ਬੋਲੋ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਸੌਂਪ ਦਿੱਤਾ ਸੀ, ਉਹ ਅੱਜ ਵੀ ਸ਼ਾਹ ਖਾਨਦਾਨ ਅੱਜ ਵੀ ਚਮਕਦਾ ਹੈ, ਅੱਜ ਵੀ ਚਮਕਦਾ ਹੈ ਅੰਸ਼ ਵੰਸ਼ ਹੋਣਾ। ਗੁਰੂ ਪਿਆਰਿਓ ਜਿੱਥੇ ਸਿਦਕ ਹੈ ਭਰੋਸਾ ਹੈ ਉੱਥੇ ਸਭ ਕੁਝ। ਮੈਂ ਅੱਜ ਫਿਰ ਬਚਨ ਕਰਾਂਗਾ, ਇਹ ਸੁੱਖਾਂ ਦਾ ਇਹੋ ਜਿਹਾ ਸਾਗਰ ਹੈ, ਇਹੋ ਜਿਹਾ ਸਾਗਰ ਹੈ, ਜਿੰਨੀਆਂ ਡੁੱਬੀਆਂ ਲਾ ਲਓ ਜਿੰਨੇ ਇਸ਼ਨਾਨ ਕਰ ਲਓ ਓਨੇ ਹੀ ਲਾਹੇ ਦੇ। ਆਓ ਕਰ ਲਈਏ ਅਰਦਾਸ ਸਾਰੇ।

0: ਸਾਰਾ ਕੁਝ ਬਖਸ਼ ਵੀ ਦਿੱਤਾ ਹੈ। ਭਾਈ ਸੱਜਾ ਕੱਲ ਦੇ ਬਚਨ ਰਹਿ ਗਏ ਸੀ, ਜਿਨ੍ਹਾਂ ਨੇ ਨਹੀਂ ਸਰਵਣ ਕੀਤੇ ਕੱਲ ਦੇ ਬਚਨ, ਕੱਲ ਦਾ ਦੀਵਾਨ ਰਿਵਰਸ ਕਰਕੇ ਤੇ ਲੜੀ ਜੋੜ ਲਿਆ ਜੇ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਕਲਗੀ ਵਾਲੇ ਸਾਹਿਬ ਨੇ ਤੇ ਕਹਿ ਛੱਡਿਆ ਸਿੰਘ ਦਾ ਸਿੱਖ ਕਦੀ ਗਰੀਬ ਨਹੀਂ ਹੋ ਸਕਦਾ, ਉਹ ਅਮੀਰਾਂ ਦਾ ਅਮੀਰ ਹੈ। ਅਗਲਾ ਬਚਨ ਸੁਣਨਾ, ਇੱਕ ਦਿਨ ਗੁਜ਼ਰ ਗਿਆ, ਦੋ ਦਿਨ ਗੁਜ਼ਰ ਗਏ, ਹੁਣ ਇਹ ਸੋਚਣ ਲੱਗ ਪਿਆ ਦੋ ਦਿਨ ਤਿੰਨ ਦਿਨ ਹੋ ਗਏ ਨੇ, ਜੀ ਮੈਨੂੰ ਆਗਿਆ ਦੇਣ ਤੇ ਨਹੀਂ ਜਾਵਾਂ। ਪਰ ਸਾਹਿਬ ਨੇ ਆਖਿਆ ਜ਼ਰੂਰ ਹੈ ਕਿ ਜਿਹੜਾ ਗੁਰੂ ਦਾ ਸਿੱਖ ਹੈ ਕੁਝ ਗਰੀਬ ਨਹੀਂ ਹੋ ਸਕਦਾ, ਪਰ ਹੁਣ ਕੁਝ ਸਾਹਿਬ ਮੈਨੂੰ ਕੁਝ ਦੇਣਗੇ ਤੇ ਫਿਰ ਪਤਾ ਲੱਗੇਗਾ। ਮੈਂ ਜਿਸ ਗੁਰੂ ਤੇ ਇੰਨਾ ਆਸਰਾ ਲੈ ਕੇ ਇੰਨਾ ਭਰੋਸਾ ਲੈ ਕੇ ਪਹੁੰਚਿਆ, ਫਿਰ ਵੀ ਡਾਵਾਂ ਡੋਲ ਹੋ ਗਿਆ। ਹੋਰ ਦੋ ਦਿਨ ਬੀਤ ਗਏ, ਸਭ ਨੇ ਇੱਕ ਦਿਨ ਸੱਦ ਲਿਆ, ਸੱਜਿਆ ਉਰੇ ਆ, ਸੇਵਾ ਕਰਦਾ ਰਿਹਾ, ਲੰਗਰ ਪਾਣੀ ਭਾਂਡੇ ਮਾਂਜਦਾ ਰਿਹਾ। ਇੰਨੀ ਸੇਵਾ ਕੀਤੀ, ਇੰਨੀ ਸੇਵਾ ਕੀਤੀ, ਭਾਂਡੇ ਮਾਂਜ, ਝਾੜੂ ਦੇ, ਸੇਵਾ ਕਰ, ਜੀਵਨ ਵਿੱਚ ਮਾੜਾ ਮੋਟਾ ਵੀ ਜਿਹੜਾ ਕਲਯੁਗ ਦਾ ਪ੍ਰਭਾਵ ਸੀ ਨਾ, ਉਹ ਵੀ ਨਿਕਲ ਗਿਆ। ਸਤਿਗੁਰ ਨੇ ਵੇਖ ਲਿਆ ਆਖਿਆ ਉਹਨੇ ਆ। ਇੱਕ ਕਾਗਜ਼ ਤੇ ਨਾ ਕੁਝ ਲਿਖ ਕੇ ਦੇ ਛੱਡਿਆ, ਬੰਦ ਕੀਤਾ ਤੇ ਸੱਜੇ ਨੂੰ ਆਖਿਆ ਇਹ ਲੈ ਜਾ। ਰਸਤੇ ਵਿੱਚ ਸਾਈਂ ਫਤੂ ਸ਼ਾਹ ਤੈਨੂੰ ਮਿਲਣਗੇ। ਇਹ ਉਹਨਾਂ ਨੂੰ ਵਿਖਾਣੀ, ਇਹਨੂੰ ਇਹ ਸਮਝ ਆਈ ਕਿ ਸ਼ਾਇਦ ਹੋਣਾ। ਸਤਿਗੁਰ ਨੇ ਕਿਸੇ ਕੋਲੋਂ ਮਾਇਆ ਦਿਵਾਣੀ ਹੋਵੇ, ਗਰੀਬੀ ਤੇ ਤਾਂ ਹੀ ਕੱਟੀ ਜਾਵੇਗੀ ਨਾ ਜੀ। ਤੁਰ ਪਿਆ, ਸੋਚੀ ਵੀ ਜਾਂਦਾ ਪਤਾ ਨਹੀਂ ਮੇਰੇ ਘਰ ਦਾ ਕੀ ਬਣਿਆ ਵਾ, ਉਹ ਨਾ ਹੋਵੇ ਕਿਸੇ ਸੇਠ ਨੇ ਮੇਰੀ ਝੁੱਗੀ ਢਾਹਤੀ ਹੋਵੇ, ਬੱਚੇ ਮੇਰੇ ਰੁਲ ਗਏ ਹੋਣ। ਹਾਲਾਂ ਵੀ ਭਰਮਾਂ ਚ ਸੇਵਾ ਵੀ ਕਰਕੇ ਆਏ, ਇਹ ਵੀ ਮਾਂਜ ਕੇ ਆਏ, ਝਾੜੂ ਵੀ ਦੇ ਕੇ ਆਏ, ਆਂਦਾ ਚੱਲ ਕਲਗੀ ਵਾਲਿਆ ਤੇਰੀ ਮਰਜ਼ੀ। ਪਹੁੰਚ ਗਿਆ ਸਾਈਂ ਬੁੱਧੂ ਸ਼ਾਹ, ਬਾਹਰ ਹੀ ਖਲੋਤੇ ਸਨ, ਦੂਰੋਂ ਵੇਖਿਆ ਅਨੰਦਪੁਰ ਸਾਹਿਬ ਤੋਂ ਕੋਈ ਸਿੱਖ ਆ ਰਿਹਾ। ਅੱਗੇ ਹੋ ਕੇ ਬੜੇ ਪਿਆਰ ਨਾਲ ਗਲਵਕੜੀ ਚ ਲਿਆ, ਆਓ ਭਾਈ साहब का दर्शन करके आ रहे हो, साहब का दीदार करके आ रहे हो। साईं जी कहते ने मैं कुर्बान जावां, तुहाडा दर्शन कीता है, मानो धन गुरु गोबिंद सिंह पातशाह के दीदार कर ले ने। बोलो श्री गुरु, सिख की पहचान ही यही है। करोड़ों की तादाद में भी अगर कोई गुरु का सिख खलोता है ना, उसकी पहचान ही पहचानिया जाता है कि सतगुर का कलगी वाले का गुरु सिख है। वो दस साईं जी कहन लगे जी आया इत ठहरो, रात कटी एक रात होट कटी एक रात होट कटी, दिन गुजरते गए। आखन लगे महाराज मैनु आग्या दो, मैं जावा, मैं बच्चों मिलना है, बच्चों वेखना है। साईं जी ने कहा है कि जरा सतगुरां को तू लिया है ना लिख के, ये लिखे है सज्जा तुहाडे कोल आ रहा है, इनू एक महीना जान नहीं देना। बोलो श्री आंदा है, अच्छा पता की आंदा है सच्चे पातशाह कलगी वाले, जे कुछ नहीं सी देना ते ना से, पर एक कैद ते मैनू क्यों देती है। ध्यान फिर बच्चिया की बनेगा, बच्चिया चुकी मेरी किसी ने ढा दी होनी। सतगुर ने आग्या दिती, साईं जी ने तुर पिया, हूँ घर जा रहे हैं, अपने पिंड पहुंचे। टका जोड़ता सी दसवंध गुरु नू दे के आता सी, दसवंध मैं कल भी जिक्र किया, रैतनामे च बचन आता है दसवंध गुरु ने देवई, झूठ बोल जो खाए कहे गोबिंद सिंह लाल जी, तिसका कछ ना बिसाए। उहदा कदी विश्वास नहीं, दसवंध दसवां हिस्सा गरीब बंदा भुखा रहने वाला गुरु का दसवंध दे सकता है, ते कलगी वाले की खुशी क्यों नहीं लवे, किवें हो सकता। घर पहुंचे हूँ घर नहीं लभन दिया, चुकी नहीं लभन, बड़ा सुंदर घर बनया आंदा वही होया ना जो मैं सोचता है, किसी सेठ ने मेरी झुग्गी ढा छी अपना घर बना लिया। बोलो श्री वाहेगुरु। पर गुरु नानक दे घर ऐसा कभी हो सकता है, गुरसिख बने वो भी धन गुरु गोबिंद सिंह पातशाह का, फिर धन गुरु गोबिंद सिंह पातशाह कलगिया वाले उस सिख दियां कदी कोई कमियां रहन देंगे। बोलो श्री। इस करके ते सज्जे ने उन्हां पहले ही कह दिता सी, तू भुखे रह के भी परिवार नूं भी भुखा रख के तू गुरु दा दसवंध दिंदा रहा है, तू कलगी वाले दा सिख है, गोबिंद सिंह दा सिख है। गुरु दा सिख कदी गरीब नहीं हो सकता, वो अमीरां दा अमीर। आंदा चलो इत्थे पूछ लेना कौन है, एक दा घर है, मेरा परिवार कित्थे है। बूए नूं हत्थ लांदा है, दरवाजा ते खुल्ला ही सी, अंदर उड़दा है, इहदे ही बच्चे सामने आ गए। उन्हें जो बुलाया, पिता ने वेख्या, पिता ने बच्चों ने वेख्या, ਘਰਵਾਲੀ ਵੀ ਆ ਗਈ ਜਿਹੜੀ ਆਖਦੀ ਸੀ ਕੁਛ ਬੋਲੋਗੇ ਤਾਂ ਸਤਿਗੁਰੂ ਸੁਣੇਗਾ। ਹੁਣ ਬੋਲੋ ਜਾ ਕਿ ਇਹ ਆਂਦਾ ਸੀ ਨਹੀਂ ਬੋਲਣ ਦੀ ਲੋੜ ਨਹੀਂ ਮੇਰਾ ਕਲਗੀਆਂ ਵਾਲਾ ਤੇ ਹੁਣ ਬੋਲਿਆ ਸਭ ਕੁਛ ਜਾਣਦਾ ਤੇ ਆਪੇ ਆਂਦੇ ਨੇ ਤੁਸੀਂ ਆਂਦੇ ਸੋ ਨਾ ਅੱਜ ਉਸੇ ਸਤਿਗੁਰੂ ਨੇ ਇਹ ਸਾਰਾ ਕੁਝ ਭੰਡਾਰੇ ਭਰ ਦਿੱਤੇ ਜੇ ਬੋਲੋ ਸ੍ਰੀ

ਕੋਈ ਐਸਾ ਗੁਰੂ ਨਾਨਕ ਦਾ ਪਿਆਰਾ ਜੋ ਮੈਨੂੰ ਰਸਤਾ ਦੱਸੇ। ਉਹ ਜਗ੍ਹਾ ਦੱਸੇ, ਕੋਈ ਗਲੀ ਹੋਵੇ, ਕੋਈ ਪੂਜਾ ਹੋਵੇ, ਜਿਸ ਜਗ੍ਹਾ ਤੇ ਮੇਰੇ ਪ੍ਰੀਤਮ ਨਾਲ ਮੇਰਾ ਮਿਲਾਪ ਹੋ ਜਾਏ, ਮੇਰੇ ਸਤਿਗੁਰੂ ਨਾਲ ਮੇਰਾ ਮਿਲਾਪ ਹੋ ਜਾਏ, ਉਹਦੇ ਦੀਦਾਰ ਹੋ ਜਾਣ, ਉਹਦੇ ਦਰਸ਼ਨ ਹੋ ਜਾਣ। ਮੇਰੇ ਪ੍ਰੀਤਮ ਜੀ, ਤੁਸੀਂ ਕਿੱਥੇ ਹੋਵੋਗੇ? ਕਹੋ ਮਿਲੇ ਕਿਤ ਗਏ, ਕਿਹੜੀ ਥਾਂ ਹੋਵੇ? ਭਾਈ ਸਾਹਿਬ, ਭਾਈ ਗੁਰਦਾਸ ਜੀ ਆਪ ਇੱਕ ਬਚਨ ਕਹਿੰਦੇ ਹਨ, ਥੋੜ੍ਹੀ ਤਵੱਜੋ ਬਖਸ਼ਣੀ, ਧਿਆਨ ਦੇਣਾ।

0: Earth.
1: ਪਥਕ ਤਹਿ ਮਾਰਗ ਨਾ ਧਾਰੇ ਪਾ ਭਾਈ ਸਾਹਿਬ ਤੇ ਕਹਿ ਰਹੇ ਨੇ ਕਿ ਪੁੱਛ ਤੇ ਲਿਆ ਕਿ ਗੁਰੂ ਨਾਨਕ ਦੇ ਘਰ ਨੂੰ ਰਸਤਾ ਕਿਹੜਾ ਜਾਂਦਾ ਮਾਰਗ ਕਿਹੜਾ ਹੈ ਉਹ ਪਰ ਭਾਈ ਸਾਹਿਬ ਕਹਿੰਦੇ ਨੇ ਉਹ ਮਨੁੱਖ ਗੱਲਾਂ ਹੀ ਕਰਦਾ ਰਿਹਾ ਉਸ ਮਾਰਗ ਤੇ ਉਹ ਤੁਰਿਆ ਹੀ ਨਹੀਂ ਉਹਨੇ ਪੈਰ ਹੀ ਨਹੀਂ ਧਰਿਆ ਪੈਰ ਧਰ ਵੀ ਲੈਂਦੇ ਆ ਆ ਵੀ ਜਾਂਦੇ ਆ ਨਾ ਪਰ ਫਿਰ ਵੀ ਸਾਡਾ ਮਨ ਨਹੀਂ ਜੁੜਦਾ ਬੜਾ ਔਖਾ ਲੱਗਦਾ ਬੜਾ ਔਖਾ ਸਮਾਂ ਪਾਸ ਹੁੰਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਮਨੁੱਖ ਇਹ ਜੀਵ ਇਹ ਤਾਂ ਗੱਲਾਂ ਨਾਲ ਤੇਰੀ ਗੱਲ ਨਹੀਂ ਬਣਨੀ

ਸਭ ਕਹਿੰਦੇ ਨੇ ਸਰੀਰਕ ਦੁੱਖ ਆ ਜਾਂਦਾ ਹੈ, ਫਿਰ ਅਸੀਂ ਚੰਗਾ ਸਿਆਣਾ ਹਕੀਮ ਢੂੰਡਦੇ ਹਾਂ, ਕੋਈ ਵੈਦ ਢੂੰਡਦੇ ਹਾਂ ਵੀ ਚੰਗੀ ਦਵਾ ਮਿਲ ਜਾਏ। ਜਿਹੜੇ ਸਾਡੇ ਦੇਹੀ ਅੰਦਰ ਰੋਗ ਹੈ ਉਹ ਮੁੱਕ ਜਾਣ, ਚੰਗੀ ਦਵਾਈ। ਭਾਈ ਸਾਹਿਬ ਕਹਿੰਦੇ ਨੇ ਦਵਾਈ ਤੇ ਲੈ ਲਈ, ਦਵਾਈ ਦੇਣ ਵਾਲੇ ਨੇ ਸੰਜਮ ਵੀ ਦੱਸਿਆ, ਤਰੀਕਾ ਵੀ ਦੱਸਿਆ, ਪਰਹੇਜ਼ ਵੀ ਦੱਸਿਆ। ਭਾਈ ਇਹ ਦਵਾਈ ਖਾਈ ਸਮੇਂ ਸਿਰ ਤੇ ਨਾਲ ਇਹਦੇ ਪਰਹੇਜ਼ ਕਰੀ। ਪੁੱਛਤ ਹੈ ਵੈਦ, ਵੈਦ ਮਨੇ ਹਕੀਮ, ਖਾਤ ਮਨੇ ਖਾਣਾ। ਪੁੱਛਤ ਹੈ ਵੈਦ ਖਾਤ ਔਖਦ, ਔਖਦ ਮਨੇ ਦਵਾਈ। ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਭਾਵ ਪ੍ਰੇਸ ਨਹੀਂ ਕੀਤਾ, ਸੰਜਮ ਨਹੀਂ ਕੀਤਾ, ਦਵਾਈ ਤੇ ਖਾ ਲਈ। ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਪ੍ਰੇਸ ਹੀ ਨਹੀਂ ਕੀਤਾ, ਸੰਜਮ ਹੀ ਨਹੀਂ ਕੀਤਾ, ਤੇ ਅੱਗੇ ਕਹਿੰਦੇ ਨੇ ਕੈਸੇ ਮਿਟੇ ਰੋਗ। ਉਹ ਰੋਗ ਕਿਵੇਂ ਮਿਟਣ ਸਾਧ ਸੰਗਤ, ਰੋਗ ਕਿਵੇਂ ਜਾਣ? ਗੱਲਾਂ ਨਾਲ ਤੇ ਰੋਗ ਜਾਣੇ ਨਹੀਂ, ਗੱਲਾਂ ਦੇ ਨਾਲ ਤੇ ਜੀਵਨ ਬਣਨਾ ਨਹੀਂ। ਇਸ ਜੀਵਨ ਨੂੰ ਬਣਾਉਣ ਵਾਸਤੇ ਗੁਰੂ ਨਾਨਕ ਦੇ ਰਾਹ ਤੇ ਤੁਰਨਾ ਪੈਣਾ, ਗੁਰੂ ਨਾਨਕ ਦੀ ਗੱਲ ਮੰਨਣੀ ਪੈਣੀ ਹੈ ਨਾ ਜੀ। ਤਾਂ ਜਾ ਕੇ ਕਿਤੇ ਜੀਵਨ ਦੀ ਗੱਲ ਬਣੇਗੀ। ਭਾਈ ਸਾਹਿਬ ਕਹਿੰਦੇ ਨੇ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਬਾਤਨ ਦਾਨ ਗੱਲਾਂ ਨਾਲ ਗੱਲ ਨਹੀਂ ਬਣਨੀ। ਦਵਾਈ ਲੈ ਲਈ, ਹਕੀਮ ਨੇ ਪ੍ਰੇਸ ਦੱਸ ਦਿੱਤਾ, ਸੰਜਮ ਦੱਸਤਾ,

0: ਅੱਜ ਸਵੇਰੇ ਕਿਸੇ ਨੂੰ ਫੋਨ ਕੀਤਾ, ਮਹਾਰਾਜ ਜੀ ਅੱਜ ਇਤਵਾਰ ਹੈ, ਦਰਸ਼ਨ ਦਿਓਗੇ? ਧਿਆਨ ਦਿਆ ਜੀ, ਮੈਂ ਮਹਾਰਾਜ ਜੀ ਹਜ਼ੂਰ ਕਦੀ ਝੂਠ ਨਹੀਂ ਬੋਲਦਾ। ਮੈਂ ਕਿਹਾ ਮਹਾਰਾਜ ਜੀ ਦਰਸ਼ਨ ਦਿਓਗੇ? ਕਹਿਣ ਲੱਗੇ ਭਾਈ ਸਾਹਿਬ ਥੱਕ ਬੜੇ ਗਏ, ਜੇ ਥੱਕੇ ਹੋ ਉਸ ਤੋਂ ਬਾਅਦ ਸਾਨੂੰ ਬੜੇ ਆਵਰਸ ਮਿਲੇ ਨੇ ਆਰਾਮ ਲਈ। ਚਲੋ ਸਰੀਰ ਆਰਾਮ ਚਾਹੁੰਦਾ, ਥੱਕ ਜਾਏ ਸਰੀਰ, ਥੱਕ ਜਾਏ ਸਰੀਰ ਨੂੰ ਸਹਿਜ ਚਾਹੀਦਾ, ਆਰਾਮ ਚਾਹੀਦਾ, ਬੜੇ ਆਵਰਸ ਨੇ। ਜੇ ਇੰਨੇ ਆਵਰਸ ਦੇ ਵਿੱਚ, ਇੰਨਿਆਂ ਘੰਟਿਆਂ ਵਿੱਚ ਵੀ ਸਰੀਰ ਅਗਰ ਨਹੀਂ ਆਰਾਮ ਮਿਲਦਾ, ਫਿਰ ਤਾਂ ਇਹ ਜਾਪਣਾ ਚਾਹੀਦਾ ਵੀ ਕੋਈ ਹੋਰ ਪ੍ਰੋਬਲਮ, ਕੋਈ ਹੋਰ ਨੁਕਸ ਹੈ। ਧਿਆਨ ਗੋਚਰੇ ਰੱਖਣਾ ਇਹ ਬਚਨ, ਫਿਰ ਹੋਰ ਕੋਈ ਵਜ੍ਹਾ ਨਹੀਂ। ਬਸ ਭਾਈ ਸਾਹਿਬ ਦਾ ਕਹਿਣ ਦਾ ਇਹੀ ਭਾਵ ਹੈ, ਗੱਲਾਂ ਨਾਲ ਕੁਛ ਨਹੀਂ ਬਣਨਾ ਜੀਵਨ ਦਾ। ਮੈਂ ਤਾਂ ਇਹੋ ਜਿਹੇ ਗੁਰੂ ਕੇ ਪਿਆਰੇ ਦੇਖੇ ਨੇ ਜਿਹੜੇ ਗੁਰਸਿੱਖ ਸਤਿਗੁਰ ਕਾ ਜੋ ਸਿੱਖ ਅਖਾਏ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ। ਤੇ ਉਹ ਕੀ ਕਰਦਾ? ਸੋ ਭਲਕੇ ਉੱਠ ਹਰ ਨਾਮ ਧਿਆਨ, ਇਹ ਹੈ ਗੁਰਸਿੱਖ ਦੀ ਨਿਸ਼ਾਨੀ। ਗੁਰੂ ਨਾਨਕ ਦੇ ਮਾਰਗ ਤੇ ਚੱਲਣ ਵਾਲੇ ਇਹ ਗੁਰਸਿੱਖ ਨੇ। ਉਦਮ ਕਰੇ ਭਲਕੇ ਪ੍ਰਭਾਤੀ, ਪ੍ਰਭਾਤ ਵੇਲੇ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਅੰਮ੍ਰਿਤ ਸਰਨਾਵੈ। ਦੋ ਇਸ਼ਨਾਨ, ਇੱਕ ਜਲ ਦਾ ਇਸ਼ਨਾਨ ਹੈ, ਇੱਕ ਬਾਣੀ ਦਾ ਇਸ਼ਨਾਨ ਹੈ। ਸਤਸੰਗਤ ਬੋਲੋ ਸਿਰੇ
1: ਵਾਹਿਗੁਰੂ।
0: ਇਸ਼ਨਾਨ ਕਰੇ ਅੰਮ੍ਰਿਤ ਰੂਪੀ ਸਰੋਵਰ ਵਿੱਚ, ਬਾਣੀ ਦਾ ਇਸ਼ਨਾਨ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਸਾਰੇ ਆਖੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਕੰਮ ਕਾਰ ਕਰਦਿਆਂ ਜੀਵਨ ਵਿੱਚ ਵਿਚਰਦਿਆਂ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਜਪਦੇ ਰਹਿਣਾ ਚਾਹੀਦਾ। ਫਜ਼ੂਲ ਦੀਆਂ ਗੱਲਾਂ ਵਿੱਚ ਨਹੀਂ ਆਉਣਾ, ਤੇ ਜੇ ਕਿਤੇ ਉਹੀ ਰਸਨਾ ਤੂੰ ਪਵਿੱਤਰ ਕਰਦਾ ਰਹੇ, ਤੇ ਜਿਹੜੇ ਮਨ ਅੰਦਰ ਥੋੜ੍ਹੀ ਬਹੁਤ ਮੈਲ ਹੈ ਨਾ, ਉਹ ਵੀ ਧੋਤੀ ਜਾਣੀ ਹੈ। ਸਤਸੰਗਤ ਬੋਲੋ ਸ੍ਰੀ, ਉਹਨੇ ਵੀ ਧੋਤਾ, ਕਿਰਦਾ ਵੀ ਐਂ ਖਿੜ ਜਾਣਾ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ। ਹੁਣ ਅਗਲੀ ਗੁਰੂ ਰਾਮਦਾਸ ਪਾਤਸ਼ਾਹ ਕਿੰਨੀ ਕਿਰਪਾ ਕਰਦੇ ਨੇ, ਆਉਂਦੇ ਨੇ ਸੋ ਗੁਰ ਸਿੱਖ ਗੁਰੂ ਮਨ ਪਾਵੈ। ਮੈਂ ਰੋਜ਼ ਇਹ ਬਚਨ ਕਰ ਰਿਹਾ, ਇਹੀ ਗੁਰਸਿੱਖੀ ਹੈ, ਇਹੀ ਗੁਰਸਿੱਖੀ ਦਾ ਮਾਰਗ ਹੈ। ਵਿਸਾਖੀਆਂ ਮਨਾਈਆਂ ਸਾਡੀਆਂ ਤਾਂ ਹੀ ਸਫਲ ਨੇ ਕਿ ਅਸੀਂ ਸਤਿਗੁਰ ਦੇ ਦੱਸੇ ਹੋਏ ਕਿਤੇ ਮਾਰਗ ਤੇ ਚੱਲ ਪਈਏ, ਤੇ ਸਾਡੀ ਇਹ ਅਵਸਥਾ ਬਣ ਜਾਏ ਕਿ ਮੇਰੋ ਸੁੰਦਰ ਕਹੋ ਮਿਲੈ ਕਿਤ ਗਤੀ। ਇਹੋ ਜਿਹਾ ਵੈਰਾਗ ਪੈਦਾ ਹੋ ਜਾਏ ਜੀਵਨ ਵਿੱਚ ਕਿ ਹਰ ਵੇਲੇ ਫਿਰ ਅੱਖੀਆਂ ਢੂੰਡਣ, ਮੇਰਿਆ ਪ੍ਰੀਤਮਾ ਹੁਣ ਤੇਰਾ ਦੀਦਾਰ ਚਾਹੀਦਾ, ਮੇਰੇ ਸਤਿਗੁਰ ਹੁਣ ਮੈਂ ਤੈਨੂੰ ਵੇਖਣਾ ਚਾਹੁੰਦਾ। दर्शन इत्थे ही है, सतगुरु मेरे इत्थे ही ने, गुरु मेरा दूर नहीं है, पर वेखण वाली अख चाहीदी है। जसास गिरास प्याए मेरा हर हर सुखुर सिख गुरु, गुरु नूं भी उही पौंदा जे ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਜਿਸ ਤੇ ਮੇਰਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰ ਦੇਵੇ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ,
0: ਜਿਹਦੇ ਉਹਦੀ ਕਿਰਪਾ ਜਾਂ ਟੁੱਟ ਪਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਅਖੀਰ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਸਾਰੇ ਆਖੋ ਜਨ ਨਾਨਕ ਧੂੜ ਮੰਗੇ ਜਿਸ ਗੁਰ ਸਿੱਖ। ਜਿਹੜੇ ਸੁਜੀਵਨ ਰਾਹ ਤੇ ਤੁਰ ਪਏ ਨੇ, ਜਿਨ੍ਹਾਂ ਨੇ ਮੰਜ਼ਿਲ ਮਕਸੂਦ ਤੈਅ ਕਰ ਲਈ ਹੈ, ਮੇਰੇ ਸਾਹਿਬ ਕਹਿੰਦੇ ਨੇ ਇਹੋ ਜਿਹੇ ਗੁਰਸਿੱਖਾਂ ਦੀ ਕਿਤੇ ਚਰਨ ਧੂੜ ਵੀ ਮਿਲ ਜਾਏ, ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਾਂ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਸਾਰੇ ਆਖੋ ਜੋ ਆਪ ਜਪੈ ਅਵਰੈ ਨਾਮ ਜਪੈ। ਫਿਰ ਅੰਦਰ ਦੀ ਭਾਵਨਾ ਬਣਦੀ ਹੈ ਕਿ ਕਿਹੜਾ ਵੇਲਾ ਹੋਵੇ, ਕਿਹੜਾ ਵਕਤ ਹੋਵੇ, ਕਿਹੜੀਆਂ ਘੜੀਆਂ ਆਉਣ, ਕਿਸ ਘੜੀ ਵਿੱਚ, ਜਿਸ ਵੇਲੇ ਵਿੱਚ ਮੈਨੂੰ ਉਸ ਪ੍ਰੀਤਮ ਦਾ ਮਿਲਾਪ ਹੋ ਜਾਏ, ਕਰੋ ਕਿਰਪਾ।

0: ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਤਕਰੀਬਨ ਪੂਰੇ 12 ਦਿਨ ਹੋ ਗਏ ਬਾਪੂ ਦੀ ਸੇਵਾ ਕਰਦੇ ਹਾਂ ਕਰੋ ਬਹੁਤ ਸਾਰੀ ਬਾਣੀ ਪੜ੍ਹਦੇ ਹਾਂ ਸਭ ਦੁੱਖੀਆਂ ਵਿਚਾਰਾਂ ਕਰਦੇ ਹਾਂ ਭੁੱਲਾਂ ਗਲਤੀਆਂ ਹੋ ਗਈਆਂ ਬਖਸ਼ਿਸ਼ ਕਰਨੀ ਖਿਮਾ ਕਰਨੀ ਅਤੀ ਧੰਨਵਾਦ ਗੁਰੂ ਘਰ ਦੇ ਵਜ਼ੀਰ ਗੁਰੂ ਘਰ ਦੇ ਸਾਡੇ ਬਹੁਤ ਹੀ ਪਿਆਰੇ ਗੁਰੂ ਘਰ ਦੇ ਕੀਰਤਨੀ ਸਾਰੇ ਹੀ ਗੁਰੂ ਘਰ ਦੇ ਸੇਵਾ ਦਾ ਅਤੀ ਧੰਨਵਾਦ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪਿਆਰ ਵਾਲੇ ਗੁਰੂ ਦੇ ਸਿੱਖ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਗੁਰੂ ਮਿਹਰ ਕਰਨ ਬਖਸ਼ਿਸ਼ ਕਰਨ ਸਤਿਗੁਰੂ ਜਲਦੀ ਸਮਾਂ
1: ਪਿਆਰ

ਮੇਰਾ ਪਿਆਰ ਤੇ ਤਾਈਓ ਮਿਲ ਸਕਦਾ, ਮੇਰਾ ਪ੍ਰੀਤਮ ਤੇ ਤਾਈਓ ਮਿਲ ਸਕਦਾ।

ਸਤਿਗੁਰ ਦੀ ਬਾਣੀ ਵੱਲ ਧਿਆਨ ਦੇਈਏ ਅਤੇ ਸਾਹਿਬ ਕਹਿੰਦੇ ਨੇ ਮੈਂ ਪਹਿਲੇ ਵੀ ਬਚਨ ਕੀਤਾ ਸੀ ਸਭ ਕਿਛ ਕਰਮ ਹੈ ਪਰ ਬਾਹਰ ਟੋਲੇ ਸੋ ਭਰਮ ਭੁਲਾਈ ਗੁਰ ਪ੍ਰਸਾਦੀ ਜਿਨੇ ਅੰਤਰ ਪਾਏ।

ਜਦੋਂ ਅੱਖਾਂ ਤੇਰੇ ਕੋਲ ਆ ਗਈਆਂ ਨਾ ਫਿਰ ਐਸੀ ਕੋਈ ਥਾਂ ਨਹੀਂ ਹੋਵੇਗੀ ਜਿੱਥੇ ਤੂੰ ਉਹਦਾ ਦੀਦਾਰ ਨਾ ਕਰ ਸਕੇ। ਸਤਿ ਸੰਗਤ ਬੋਲੋ ਸਿਰੇ, ਫਿਰ ਹਰ ਤਰਫ ਦੀਦਾਰ ਆ।

ਸਾਰੇ ਰੂਪ ਵਟਾ ਵਟਾ ਕੇ ਪਰਮੇਸ਼ਰ ਨਾਮ ਦੇ ਉਹਦੇ ਵੀ ਸਾਹਮਣੇ ਆਏ ਸਨ। ਆਪ ਆਪਣੀ ਰਸਨਾ ਤੋਂ ਇਹ ਬਚਨ ਆਖੇ ਪੂਜਾ ਆਮਦ ਪੂਜਾ ਰਫਤੀ ਪੂਜਾ ਮੇਰ ਵੀ ਕਿਧਰੋਂ ਆਏ ਹੈ ਕਿਧਰ ਜਾ ਰਹੇ ਹੈ।

0: ਤੇਰੇ ਸ਼ਬਦਾਂ ਦੇ ਅਰਥ ਬੋਧ ਕਰਦੇ ਬੜਾ ਸਮਾਂ ਚਾਹੀਦਾ। ਪਰ ਪ੍ਰਕਰਨ ਇੱਕੋ ਹੀ ਹੈ, ਪ੍ਰਦੇਸ਼ ਅਤੇ ਪ੍ਰਦੇਸੀ। ਸਾਹਿਬ ਦਾ ਫਰਮਾਨ ਹੈ, ਐ ਮਨੁੱਖ ਤੂੰ ਕਿਹੜੀਆਂ ਫਿਕਰਾਂ ਵਿੱਚ ਤੁਰਿਆ ਫਿਰਦਾ, ਅਸੀਂ ਤੇ ਪ੍ਰਦੇਸੀ ਹਾਂ ਸਾਰੇ। ਆਪਣੇ ਘਰ ਬਾਰ ਛੱਡ ਕੇ ਬੰਦਾ ਇੱਥੇ ਬੈਠਾ ਪ੍ਰਦੇਸੀ ਹੈ ਨਾ। ਤੇ ਘਰ ਤੇ ਕੋਈ ਵੀ ਨਹੀਂ ਰਹਿਣਾ ਜਿਹੜਾ ਹੈ ਹੀ ਪ੍ਰਦੇਸੀ। ਜੇ ਆਪਾਂ ਬਾਣੀ ਨੂੰ ਚੰਗੀ ਤਰ੍ਹਾਂ ਵਾਚੀਏ ਨਾ, ਤੇ ਸਤਿਗੁਰ ਦਾ ਬਚਨ ਤੇ ਇਹੀ ਹੈ, ਜਿੱਥੇ ਮਰਜ਼ੀ ਚਲਾ ਜਾ ਹੈ ਤੇ ਕੋਈ ਪ੍ਰਦੇਸੀ ਹੈ। ਕਦੀ ਖਿਆਲ ਕਰਿਓ, ਘਰ ਮਹਿਮਾਨ ਆ ਜਾਏ, ਗੈਸਟ ਆ ਜਾਏ, ਇੱਕ ਦਿਨ ਰਹੇਗਾ, ਬਹੁਤਾ ਹੋ ਗਿਆ ਤੇ ਦੋ ਦਿਨ, ਹਾਲਾਂ ਤੀਜਾ ਦਿਨ ਚੜਿਆ ਨਹੀਂ ਹੁੰਦਾ ਤੇ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਨੇ ਵੀ ਇਹਨੇ ਜਾਣਾ ਕਦੋਂ। ਮੈਂ ਬਿਲਕੁਲ ਸਹੀ ਕਹਿ ਰਿਹਾ, ਇਹ ਬਿਲਕੁਲ ਰਾਈਟ ਹੈ। ਹੁਣ ਕਾਰਨ ਕੀ ਹੈ? ਉਹ ਪ੍ਰਦੇਸੀ ਹੈ ਨਾ ਜੀ, ਸਾਡਾ ਮਹਿਮਾਨ ਹੈ, ਗੈਸਟ ਹੈ, ਪ੍ਰਦੇਸੀ ਬਣ ਕੇ ਆਇਆ, ਦੁੱਖ ਸੁੱਖ ਪੁੱਛਿਆ, ਲੰਗਰ ਪਾਣੀ ਛਕਿਆ, ਬੱਚਿਆਂ ਨੂੰ ਪਿਆਰ ਦਿੱਤਾ, ਬੱਚਿਆਂ ਦਾ ਪਿਆਰ ਲਿਆ, ਹੁਣ ਕਹਿੰਦਾ ਮੈਂ ਜਾਣਾ। ਕਈ ਵਾਰੀ ਘਰ ਵਾਲੇ ਵੀ ਕਹਿੰਦੇ ਹੁੰਦੇ ਨੇ ਰੁਕ ਜਾਓ ਥੋੜ੍ਹਾ ਜਿਹਾ ਹੋਰ, ਥੋੜ੍ਹਾ ਜਿਹਾ ਹੋਰ ਰੁਕ ਜਾਓ। ਅਤੇ ਮਹਿਮਾਨ ਵੀ ਕਦੀ ਰੁਕਿਆ? ਮਹਿਮਾਨ ਕਦੀ ਨਹੀਂ ਰੁਕਦਾ, ਉਹਨੂੰ ਵੀ ਪਤਾ ਲੱਗ ਜਾਂਦਾ ਵੀ ਹੁਣ ਘਰ ਵਾਲੇ ਪਰੇਸ਼ਾਨ ਨੇ, ਮੈਂ ਜਾਵਾਂ। ਇੱਕ ਵਾਰੀ ਸਾਰੇ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਬਿਲਕੁਲ ਠੀਕ, ਸੰਸਾਰ ਦਾ ਇਹੀ ਰਵੱਈਆ ਜੀ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਬੰਦਿਆਂ ਪਾਸੇ ਸੋਚ ਕੇ ਤੁਰੀ, ਤੂੰ ਪ੍ਰਦੇਸ ਹੈ, ਪ੍ਰਦੇਸ਼ ਵਿੱਚ ਆਇਆ ਅਤੇ ਪ੍ਰਦੇਸ਼ ਵਾਪਸ ਜਾਣਾ ਹੈ। ਬੋਲੋ ਸ੍ਰੀ ਓਏ ਪ੍ਰਦੇਸੀਆ ਹਾਂ। ਅਗਲਾ ਪੰਕਤੀ ਹੈ, ਸੁਨਤ ਸੰਦੇਸੀਆ, ਮੇਰਾ ਸੁਨੇਹਾ ਸੁਣ ਲੈ ਚੰਗੀ ਤਰ੍ਹਾਂ, ਇਹਨੂੰ ਹਿਰਦੇ 'ਚ ਵਸਾ ਲੈ, ਬੰਨ ਲੈ ਗੰਢ ਕਿ ਤੂੰ ਪ੍ਰਦੇਸੀ ਹੈ।
2: ਓਏ ਪ੍ਰਦੇਸੀਆ ਹਾਂ,

ਹੁੰਦੇ ਨੇ ਜਿਹਦੇ ਨਾਲ ਤੂੰ ਚਿਮੜਿਆ ਹੋਇਆ।

ਬੜਾ ਕੁਝ ਦੇਖਦਾ ਸੁਪਨੇ ਵਿੱਚ, ਪਰ ਜਦੋਂ ਸਵੇਰੇ ਉੱਠਦਾ ਜਿਹੜੇ ਮੰਜੇ ਤੇ ਸੁੱਤਾ ਹੁੰਦਾ ਉੱਥੋਂ ਹੀ ਉੱਠਦਾ, ਫਿਰ ਵੇਖਦਾ ਮੇਰੇ ਨਾਲ ਕੀ ਹੋਇਆ। ਘਰ ਵਾਲੇ ਪੁੱਛਦੇ ਨੇ ਕੋਈ ਡਰੇ ਕਿਉਂ, ਕੀ ਹੋ ਗਿਆ, ਕਹਿੰਦੇ ਨੇ ਨਹੀਂ ਕੋਈ ਭਿਆਨਕ ਸੁਪਨਾ ਵੇਖ ਲਿਆ। ਕਈ ਵਾਰੀ ਜੀਵਨ ਦੇ ਵਿੱਚ ਸਤ ਸੰਗਤ ਇਹ ਸਾਨੂੰ ਚੇਤਾਵਨੀਆਂ ਨੇ, ਧਿਆਨ ਰੱਖਿਆ ਜਿਸ ਗੱਲ ਗੁਰੂ ਸਾਨੂੰ ਝੰਜੋੜਦਾ ਹੈ, ਸੁੱਤਾ ਪਿਆ ਜਾਗ, ਕਿਹੜੇ ਕੰਮ ਲਾਇਆ ਸੀ, ਕਿਹੜੇ ਕੰਮ ਲੱਗਾ। ਇਹ ਡਰ ਇਸੇ ਗੱਲ ਦਾ ਹੀ ਹੈ, ਸਾਹਿਬ ਦਾ ਫਰਮਾਨ ਹੈ।

ਬੜਾ ਚੰਗਾ ਲੱਗਦਾ ਪਿਆ ਜੀ ਤੁਸੀਂ ਜਪ ਰਹੇ ਹੋ। ਅੱਜ ਗੁਰੂ ਤੁਹਾਡੇ ਤੇ ਮਿਹਰਬਾਨ ਹੈ, ਗੁਰੂ ਤੁਹਾਡੇ ਤੇ ਕੁਰਬਾਨ ਹੈ।

0: ਦਾ ਬਾਣੀ ਨਹੀਂ ਸੀ ਸੁਣੀ, ਗੁਰੂ ਨਾਨਕ ਦਾ ਨਾਮ ਨਹੀਂ ਸੀ ਸੁਣਿਆ। ਪਰ ਗੁਰੂ ਨਾਨਕ ਦੇ ਸਿਰ ਭਾਈ ਜੋਤ ਰਾਮ ਨਾਲ ਮੁਲਾਕਾਤ ਹੋ, ਉਹ ਬਾਣੀ ਪੜ੍ਹ ਰਹੇ ਸਨ। ਅੰਮ੍ਰਿਤ ਵੇਲਾ ਸੀ, ਪੌੜੀਆਂ ਚੜ੍ਹ ਕੇ ਰਿਹਾ ਨਹੀਂ ਗਿਆ, ਬੂਹਾ ਖੜਕਾਇਆ, ਭਾਈ ਜੋਧ ਰਾਮ ਜੀ ਉੱਠੇ, ਆਓ ਭਾਈ ਕਿਵੇਂ ਆਏ? ਗੁਰੂ ਨਾਨਕ ਦੇ ਪਿਆਰੇ ਸਿੱਖ, ਕਿਸੇ ਨੇ ਭਾਈ ਜੋਧਾ ਕਰਕੇ ਲਿਖੇ ਹੈ, ਕਿਸੇ ਨੇ ਭਾਈ ਜੋਧ ਰਾਮ ਕਰਕੇ ਲਿਖੇ ਹੈ। ਬਹਿ ਗਏ, ਬੜਾ ਪਿਆਰ ਕੀਤਾ, ਬਹਿ ਜਾ ਭਾਈ, ਕੀ ਚਾਹੁੰਦੇ ਹੋ, ਕਾਹਦੇ ਵਾਸਤੇ ਆਏ? ਆਖਣ ਲੱਗੇ, ਮਹਾਰਾਜ ਇਹ ਦੱਸੋ ਤੁਸੀਂ ਕੀ ਪੜ੍ਹ ਰਹੇ ਸੋ? ਕਿਉਂਕਿ ਪਿਤਾ ਵੀ ਸਾਰੀ ਉਮਰ ਵੈਸ਼ਨੋ ਦੇਵੀ ਦੇ ਜਾ ਜਾ ਕੇ ਚੂਰੀਆਂ ਕੁੱਟ ਕੁੱਟ ਖਵਾ ਖਵਾ ਕੇ ਅਤੇ ਚਲੇ ਗਏ ਸੰਸਾਰ ਤੋਂ। ਉਸ ਕਾਫਲੇ ਦੀ ਡਿਊਟੀ ਲੱਗ ਗਈ ਫਿਰ ਲੈਣੇ ਦੀ, ਲੈਣਾ ਵੀ ਜਾਂਦਾ ਰਿਹਾ, ਜਾਂਦਾ ਜ਼ਰੂਰ ਰਿਹਾ, ਪਰ ਜਿਹੜਾ ਮਨ ਸੀ ਨਾ ਉਹਦੇ ਵਿੱਚ ਟਿਕਾ ਨਹੀਂ ਸੀ, ਸਹਿਜ ਨਹੀਂ ਸੀ। ਜਿਸ ਚੀਜ਼ ਦੀ ਲੋੜ ਸੀ ਨਾ ਉਹ ਨਹੀਂ ਸੀ ਮਿਲ। ਤੁਸੀਂ ਕੀ ਪੜ੍ਹ ਰਹੇ ਸੋ? ਜੋਤ ਰਾਮ ਜੀ ਕਹਿੰਦੇ ਨੇ ਤੁਸਾਂ ਗੁਰੂ ਨਾਨਕ ਦਾ ਨਾਮ ਨਹੀਂ ਸੁਣਿਆ। ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ।
0: ਸਾਰੇ ਨਹੀਂ ਕਹਿੰਦੇ, ਸਾਰੇ ਆਖਿਆ ਧੰਨ ਗੁਰੂ ਨਾਨਕ, ਸਾਰੇ ਆਖੋ ਧੰਨ ਗੁਰੂ ਨਾਨਕ। ਤੁਸਾਂ ਗੁਰੂ ਨਾਨਕ ਦਾ ਨਾਂ ਨਹੀਂ ਸੁਣਿਆ? ਆਖੇ ਲੱਗੇ ਕਹਿੰਦੇ ਨੇ ਗੁਰੂ ਨਾਨਕ ਦੀ ਜੋਤ ਜਗ ਰਹੀ ਹੈ, ਇਹ ਉਹਨਾਂ ਦੀ ਹੀ ਬਾਣੀ ਹੈ। ਬੋਲੋ ਸ੍ਰੀ। ਉਹਨਾਂ ਹੋਰ ਬਾਣੀ ਸੁਣਾਈ, ਜਿਉਂ ਜਿਉਂ ਬਾਣੀ ਸੁਣਾਉਂਦੇ ਚਲੇ ਗਏ ਤਿਉਂ ਤਿਉਂ ਬਾਣੀ ਦੇ ਤੀਰ ਵੱਜਦੇ ਚਲੇ ਗਏ। ਖੁੱਪ ਗਏ ਤੀਰ, ਹੁਣ ਅੰਦਰ ਕਹਿੰਦਾ ਹੈ ਕਿਹੜਾ ਵੇਲਾ ਹੋਵੇ ਮੈਂ ਉਸ ਗੁਰੂ ਨਾਨਕ ਦਾ ਦੀਦਾਰ ਵੀ ਤੇ ਕਰਾਂ, ਮੈਂ ਵੇਖਾਂ ਵੀ ਤੇ ਸਹੀ, ਜਿਸ ਦੇ ਬਚਨਾਂ ਨੇ ਜਿਸ ਦੀ ਬਾਣੀ ਨੇ ਮੇਰਾ ਹਿਰਦਾ ਵਿੰਨ ਛੁੱਟਿਆ ਹੈ, ਮੈਂ ਵੇਖਾਂ ਤੇ ਸਹੀ ਉਹ ਗੁਰੂ ਕੈਸਾ ਹੈ। ਰਸਤਾ ਦੱਸ ਦਿੱਤਾ, ਪੈਂਦਾ ਦੱਸ ਦਿੱਤਾ, ਮਾਰਗ ਦੱਸ ਦਿੱਤਾ ਵੀ ਇਸ ਰਸਤੇ ਚਲੇ ਜਾਓ, ਗੁਰੂ ਨਾਨਕ ਦਾ ਦੀਦਾਰ ਹੋ ਜਾਏ। ਆਪਣੇ ਕਾਫਲਿਆਂ ਨੂੰ ਛੱਡ ਦਿੱਤਾ, ਆਉਂਦਾ ਤੁਸੀਂ ਇੱਥੇ ਹੀ ਰਹੋ ਅਤੇ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਕੇ ਫਿਰ ਪਰਤ ਆਵਾਂਗਾ। ਕਾਫਲੇ ਵਾਲਿਆਂ ਨਾਲ ਵਾਅਦਾ ਕਰ ਗਏ, ਘੋੜੀ 'ਤੇ ਚੜ੍ਹ ਬੈਠਾ, ਤੁਰਿਆ ਜਾਂਦਾ ਪਗਡੰਡੀ ਪਗਡੰਡੀ, ਕਿਹਦੇ ਵੱਲ ਜਾ ਰਿਹਾ ਜੀ? ਆਖੋ ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ,
0: ਧੰਨ ਗੁਰੂ ਨਾਨਕ। ਇੱਥੇ ਹੀ ਤੁਰੇ ਜਾਓਗੇ ਨਾ ਤੇ ਕਿਸੇ ਨਾ ਕਿਸੇ ਦਿਨ ਗੁਰੂ ਨਾਨਕ ਮਿਲ ਪਵੇਗਾ। ਤੁਰਿਆ ਜਾਂਦਾ ਤੇ ਕੀ ਦੇਖਦਾ ਹੈ? ਇੱਕ ਬਜ਼ੁਰਗ ਬਾਬਾ, ਚਿੱਟਾ ਸਫੇਦ ਦਾੜਾ, ਚਿੱਟਾ ਦਸਤਾਰਾ, ਚਰਨਾਂ ਦੇ ਵਿੱਚ ਖੜਾਵਾਂ, ਸਫੇਦ ਬਸਤਰ, ਇੱਕ ਬਾਬਾ ਤੁਰਿਆ ਆਉਂਦਾ ਤੇ ਲੈਣਾ ਜੀ ਘੋੜੀ 'ਤੇ ਚੜ੍ਹੇ ਨੇ ਤੇ ਆਉਂਦੇ ਨੇ, ਇਹ ਬੜਾ ਚੰਗਾ ਹੋ ਗਿਆ, ਮੈਂ ਇਸ ਬਾਬੇ ਕੋਲ ਪੁੱਛਾਂਗਾ ਗੁਰੂ ਨਾਨਕ ਦਾ ਘਰ ਕਿੱਥੇ ਹੈ। ਆਖੋ ਵਾਹਿਗੁਰੂ
1: ਵਾਹਿਗੁਰੂ।
0: ਬਾਬੇ ਦਾ ਘਰ ਕਿੱਥੇ? ਬਾਬੇ ਦਾ ਘਰ ਤੇ ਅੰਦਰ ਹੀ ਹੈ ਨਾ। ਕਦੀ ਸੋਚਿਆ ਹੈ? ਕਦੀ ਸਮਝਿਆ ਜੇ? ਪਰ ਗੱਲ ਉਦੋਂ ਬਣਨੀ ਹੈ ਜਦੋਂ ਇਸ ਭਵਨ ਨੂੰ ਬਣਾ ਲਵਾਂਗੇ। ਇਹ ਭਵਨ ਤੇ ਬਣਾ ਲਿਆ, ਭਵਨ ਸੁਹਾਵੜਾ, ਧਰਤ ਸੁਭਾਗੀ ਰਾਮ, ਧਰਤ ਸੁਭਾਗੀ ਹੈ, ਭਵਨ ਸੁਹਾਵੜਾ ਹੈ, ਮੇਰਾ ਗੁਰੂ ਬੈਠਾ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਡੇਰਾ ਹੈ ਇੱਥੇ, ਇਸ ਕਰਕੇ ਭਵਨ ਸੁਹਾਵੜਾ ਹੈ, ਧਰਤੀ ਸੁਹਾਵੜੀ ਹੈ, ਆਉਣ ਵਾਲੇ ਸੁਹਾਵੜੇ ਨੇ। ਅਤੇ ਸਤਿਗੁਰੂ ਕਹਿੰਦੇ ਨੇ ਆਪਣੇ ਭਵਨ ਦਾ ਪਤਾ ਹੀ, ਆ ਸਰੀਰ ਵੀ ਭਵਨ ਜੇ ਇਹ ਸਰੀਰ ਵੀ ਭਵਨ ਹੈ, ਇਹਦੇ ਅੰਦਰ ਵੀ ਇੱਕ ਬਾਬਾ ਬੈਠਾ ਜੇ, ਇੱਕ ਦੀਵਾ ਜਿਹੜਾ ਬੁਝਿਆ ਹੋਇਆ। ਤੇ ਜਦੋਂ ਮੇਰੇ ਸਤਿਗੁਰ ਨੇ ਅੰਦਰ ਚਰਨ ਟਿਕਾ ਛੱਡੇ ਨਾ, ਉਸ ਦੀਵੇ ਨੇ ਵੀ ਜਗ ਪੈਣਾ ਜੀ। ਬੋਲੋ ਵਾਹਿਗੁਰੂ। ਸਭ ਕੁਝ ਘਰ ਮੈਂ, ਬਾਹਰ ਨਾ ਹੀ, ਬਾਹਰ ਕੁਝ ਨਹੀਂ ਜੇ, ਇੱਥੇ ਹੀ ਹੈ ਸਾਰਾ ਕੁਝ, ਸਭ ਕੁਝ ਸਰੀਰ ਦੇ ਅੰਦਰ ਹੈ, ਬਸ ਵੇਖਣ ਤੇ ਲੱਭਣ ਦੀ ਲੋੜ ਹੈ। ਆਂਦੇ ਨੇ ਇਸ ਬਾਬੇ ਨੂੰ ਪੁੱਛਾਂਗਾ ਗੁਰੂ ਨਾਨਕ ਕਿੱਥੇ। ਬਾਬਾ ਜੀ ਕੋਲ ਆ ਗਏ, ਲਗਾਮ ਖਿੱਚੀ ਘੋੜੀ ਦੀ, ਰੁਕ ਗਈ, ਆਖਣ ਲੱਗੇ ਬਾਬਾ ਜੀ ਗੁਰੂ ਨਾਨਕ ਨੂੰ ਜਾਣਦੇ ਹੋ? ਤੁਸੀਂ ਵੇਖਿਆ ਕਦੀ? ਮੇਰੇ ਗੁਰੂ ਨਾਨਕ ਦੇ ਨਾ ਚਿਹਰੇ ਤੇ ਮੁਸਕਾਨ ਜਿਹੀ ਆ ਗਈ। ਪਤਾ ਕੀ ਕਹਿੰਦੇ ਨੇ? ਪੁਰਖਾ ਤੁਸੀਂ ਘੋੜੀ ਤੇ ਚੜੇ ਰਹੋ, ਅਸੀਂ ਤੁਹਾਨੂੰ ਗੁਰੂ ਨਾਨਕ ਦੇ ਘਰ ਲੈ ਚੱਲਦੇ ਹਾਂ। ਬੋਲੋ ਸ੍ਰੀ। ਗੁਰੂ ਨਾਨਕ ਆਪ ਲੈ ਗਏ, ਤੁਸੀਂ ਘੋੜੀ ਤੇ ਰਹੋ। ਜਦੋਂ ਪਹੁੰਚ ਗਏ ਨਾ ਗੁਰੂ ਨਾਨਕ ਦੇ ਘਰ, ਤੇ ਸਤਿਗੁਰੂ ਨੇ ਕਿਹਾ ਉੱਥੇ ਘੋੜੀ ਬੰਨ ਦਿਓ, ਉੱਚ ਬੱਚਾ ਜੇ ਹੱਥ ਮੂੰਹ ਧੋ ਲਓ ਤੇ ਉਸ ਦਰਵਾਜ਼ੇ ਅੰਦਰ ਆ ਜਾਏ। ਤੇ ਸਤਿਗੁਰੂ ਜਾ ਕੇ ਸਿੰਘਾਸਨ ਤੇ ਬਰਾਜ ਗਏ। ਜਦੋਂ ਬਾਬਾ ਲੈਣਾ ਅੰਦਰ ਵੜਿਆ ਤੇ ਕੀ ਦੇਖਦਾ? ਇੱਕ ਕਦਮ ਅੰਦਰ ਹੈ, ਇੱਕ ਕਦਮ ਬਾਹਰ ਹੈ। ਕਹਿੰਦੇ ਜਿਹੜੇ ਬਾਬੇ ਨੇ ਮੇਰੇ ਘੋੜੀ ਦੀ ਲਗਾਮ ਪਕੜੀ ਸੀ ਉਹ ਬਾਬਾ ਸਿੰਘਾਸਨ ਤੇ ਬੈਠਾ। ਬੋਲੋ ਸ੍ਰੀ। ਆਖੋ ਧੰਨ ਗੁਰੂ ਨਾਨਕ।
1: ਧੰਨ ਗੁਰੂ ਨਾਨਕ।
0: ਉਹੀ ਸਤਿਗੁਰ ਹੈ, ਇੱਥੇ ਉਹੀ ਬਾਬਾ, ਇਹੀ ਗੁਰੂ ਨਾਨਕ ਹੈ। ਅੱਖਾਂ ਮਲੀ ਜਾਂਦਾ, ਵੇਖੀ ਜਾਂਦਾ, ਕਿਤੇ ਮੈਂ ਸੁਪਨਾ ਤੇ ਨਹੀਂ ਦੇਖ ਰਿਹਾ। ਸਤਿਗੁਰ ਨੇ ਕਿਹਾ ਆ ਜਾਓ, ਆ ਜਾਓ ਨੇੜੇ। ਰੰਗ ਲੱਗਣ ਲੱਗਾ ਜੇ ਹੁਣ, ਇਹ ਉਹ ਰੰਗ ਹੈ ਜਿਹੜਾ ਇੱਕ ਵਾਰੀ ਲੱਗ ਗਿਆ ਮੁੜ ਕੇ ਇਹਨੇ ਲੈਣਾ ਨਹੀਂ। ਕੋਲ ਆ ਗਏ, ਚਰਨਾਂ ਤੇ ਡਿੱਗ ਪਏ, ਹੰਝੂ ਆ ਗਏ ਸਤਿਗੁਰ ਦੇ ਚਰਨਾਂ ਤੇ। ਜਦੋਂ ਹੰਝੂ ਡਿੱਗੇ ਨਾ ਲੈਣੇ ਦੇ, ਵਿਰਾਗ ਨਾਲ ਭਰ ਗਿਆ। ਸਤਿਗੁਰ ਨੇ ਉੱਠ ਕੇ ਦੋਵੇਂ ਬਾਹਾਂ ਤੋਂ ਫੜ ਕੇ ਉਠਾਇਆ। ਪੁਰਖਾ ਨਾਮ ਕੀ ਹੈ? ਆਂਦੇ ਨੇ ਨਾਮ ਮੇਰਾ ਲੈਣਾ। ਮੇਰੇ ਬਾਬਾ ਜੀ ਪਤਾ ਕੀ ਕਹਿੰਦੇ ਨੇ? ਲੈਣਾ, ਤੂੰ ਲੈਣਾ, ਨਾਨਕ ਨੇ ਤੇਰਾ ਦੇਣਾ। ਬੋਲੋ ਸ੍ਰੀ। ਸਮਾਂ ਹੋ ਗਿਆ, ਇੱਥੇ ਬਚਨ ਯਾਦ ਰੱਖਿਆ ਜੀ। ਅਗਲੇ ਬਚਨ ਆਪਾਂ ਕੱਲ ਕਰਾਂਗੇ, ਕਿਉਂਕਿ ਮੈਂ ਸਮੇਂ ਦੀ ਉਲੰਘਣਾ ਨਹੀਂ ਕਰਦਾ। ਅਮਰੀਕਾ ਤੇ ਕੈਨੇਡਾ ਆ ਕੇ ਇਹ ਬੜਾ ਸਿੱਖ ਗਏ, ਟਾਈਮ ਦੀ ਬੜੀ ਪੰਕਚੁਅਲਿਟੀ ਚਾਹੀਦੀ ਆਪਾਂ ਸਾਰਿਆਂ ਵਾਸਤੇ। ਸਾਰੇ ਕਾਰੋਬਾਰੀ ਆ, ਸਾਰਿਆਂ ਨੇ ਜਾਣਾ ਸਵੇਰੇ। ਤੁਸੀਂ ਫਿਰ ਕੱਲ੍ਹ ਤੁਸੀਂ ਸੱਚੇ ਪਾਤਸ਼ਾਹ ਦਾ ਨਗਰ ਕੀਰਤਨ ਦੇ ਵਿੱਚ ਆਪ ਜੀ ਨੇ ਸਾਰਿਆਂ ਨੂੰ ਦਰਸ਼ਨ ਦੇਣੇ ਨੇ। ਫਿਰ ਆਪਾਂ ਕੱਲ੍ਹ ਰਾਤ ਨੂੰ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਬਹਿ ਕੇ ਸਤਿਗੁਰ ਦੇ ਦਰ ਬਹਿ ਕੇ ਅਤੇ ਫਿਰ ਆਪਾਂ ਬਾਣੀ ਪੜ੍ਹਾਂਗੇ, ਬਚਨ ਕਰਾਂਗੇ। ਇੱਕ ਵਾਰੀ ਸਾਰੇ ਪੜ੍ਹ ਲਓ ਪਿਆਰ।

ਨਦਰ ਕਰੀ ਤੁਦ ਬਾਜ ਪਿਆਰੀ ਕੀ ਬਰਹਾਂ ਸਾ ਵਡਿਆਈ ਦੀ ਜਿਤ ਨਾਮ ਤੇਰੀ ਲਾਗ ਰਹਾਂ ਦੂਜਾ ਨਾਹੀ ਕੋਏ ਜਿਸ ਆਗੈ ਪਿਆਰੀ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਵਰ ਨ ਜਾਚੂ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਸਤਿਨਾਮ।

ਜਪਜੀ ਸਾਹਿਬਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਦਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁੱਖ ਪਾਈਆ ਹੈ ਇਕਲਾ ਹੁਕਮੀ ਬਖਸ਼ੀ ਸਾ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਣੇ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੀ ਗਾਵੈ ਕੋ ਜੀ ਅਲੈ ਫਿਰ ਦੇਹੇ ਗਾਵੈ ਕੋ ਜਾਪੈ ਦੁੱਸੈ ਦੂਰ ਗਾਵੈ ਕੋ ਵੇਖੈ ਹਾਦ ਰਾਹਾ ਦੂਰ ਕਥਨਾ ਕਥੀ ਨ ਆਵੈ ਤੋਟਾ ਕਥ ਕਥ ਕਥੀ ਕੋਟੀ ਗੁਣ ਕੋਟ ਦੇਂਦਾ ਦੇ ਲੈਂਦੇ ਥਕਪਾਹੇ ਜੁਗਾ ਜੁਗੰਦਰ ਕਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਈ ਪਾਖਿਆ ਭਾਉ ਅਪਾਰ ਆਖੈ ਮੰਗੈ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿੰਦ ਸੈ ਦਰਬਾਰ ਮਹਾਂ ਕੈ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਵਹਿ ਜਾਣੀਐ ਸਵ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਦਰ ਕੀਐ ਭਾਉ ਦੁੱਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੀ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੁਮੈ ਵਿਸਰ ਨਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਮਨ ਬਾਣੀ ਕੇ ਨਾਏ ਕਰੀ ਜੇਤੀ ਸਰਠ ਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕਾ ਜੇ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੀ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੁਮੈ ਮਿਸਰ ਨ ਜਾਈ ਜੇ ਵਿਚਾਰੇ ਆਰ ਜਾ ਦਸੂਣੀ ਹੋਏ ਨਵਾਂ ਖੰਡਾ ਵੇ ਜਾਣੀਐ ਨਾ ਚਲੈ ਸਭ ਕੋ ਇਹ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਜ਼ਰ ਨ ਆਵਈ ਤਾਂ ਬਾਤ ਨੂੰ ਪੁੱਛਿਆ ਕੇ ਕੀਤਾ ਅੰਦਰ ਕੀਟਾ ਕਰ ਦੋਸੀ ਦੋਸਤਰੇ ਨਾਨਕ ਨਿਰ ਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੀਆ ਕੋਏ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਨੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਸ਼ਨ ਸੱਕਾ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪਾਪ ਖਾਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋਗ ਜੁਗਤ ਧਨ ਭੇਦ ਸੁਣਿਆ ਸਾ ਸਮ੍ਰਿਤ ਵੇਦ
ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਗਾਵ ਗਾਣਾ ਸੁਣਿਆ ਸਤਸੰਦ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਬੜਬੜ ਪਾਵੈ ਮਾਨ ਸੁਣਿਆ ਲਾਗੀ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਗਾਵ ਗਾਣਾਸ ਸੁਣਿਆ ਸਰਾ ਗੁਣਾ ਕੀ ਕਹਾ ਸੁਣਿਆ ਸ਼ੇਖ ਪੀਰ ਬਾਦਸ਼ਾਹ ਸੁਣਿਆ ਅੰਦੇ ਪਾਵੀ ਰਾਹੂ ਸੁਣਿਆ ਹਾਥ ਵੀ ਸਗਾ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਬਾਪ ਕਾ ਨਾ ਮੰਨੇ ਕੀ ਗਰ ਕਹੀ ਨਾ ਜਾਏ ਜੇਕੂ ਕਹਿ ਪਿਛਿਆ ਪਛੁਤਾਏ ਆਗਰ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇਕੂ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਮਨ ਕੀ ਸੁਧਾ ਮੰਨੈ ਮਹਿ ਝੂਠਾ ਨਾ ਖਾਏ ਮੰਨੈ ਜਮਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਸੋਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀਸਨ ਮੰਨਦੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੂਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੈ ਨਾ ਪੇਕਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਾਨ ਜਾਣੈ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਚੀ ਪਾਵੈ ਦਰਗਹਿ ਮਾਨ ਪੰਚੇ ਸੂਹੈ ਦਲ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੀ ਕਾ ਕਰੁਣਾ ਨਾਹੀ ਸਮਾਰ ਧੌਲ ਧਰਮ ਦਇਆ ਕਾ ਭੂਤ ਸੰਧੋ ਥਾਵਰ ਖਿਆ ਜਨ ਸੂਤ ਜੇ ਕੋ ਬੁਝੇ ਹੋਵੈ ਸਚਿਆਰ ਧਵਲੈ ਉਮਰ ਕੀਤਾ ਪਾ ਧਰਤੀ ਹੋਰ ਪਰੈ ਹੁਣ ਹੋਰ ਦਿਸਤੀ ਪਾ ਤਲੈ ਗੁਣਜੂਰ ਜੀਆ ਜਾਤਨਾ ਕੇ ਨਾਮ ਸੁਮਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲਿਓ ਰੂਪ ਖੇਤੀ ਦਾ ਜਨੇ ਗਣਗੂਤ ਕੀਤਾ ਬਸਾਓ ਏਕੋ ਕਾ ਬਾਓ ਦਿਸਤੇ ਹੋਏ ਲਦਰੀਆਓ ਕੁਦਰਤ ਕਮਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਰ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਘ ਭਾਉ ਸੰਘ ਪੂਜਾ ਸੰਤ ਬਤਾਉ ਸੰਘ ਗ੍ਰੰਥ ਵੇਦ ਪਾਠ ਸੰਘ ਜੋ ਮੰਗ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਘ ਸਤੀਆ ਸੰਘ ਦਾਤਾਰ ਸੰਘ ਸੂਰਮ ਪੱਖ ਸਾਰ

ਕਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਘ ਮੂਰ ਗਿਆਨ ਘੋਰ ਸੰਘ ਜੋਰ ਰਾਮ ਖੂਰ ਅਸੰਘ ਅਮਰ ਕਰ ਜਾਏ ਜੋਰ ਅਸੰਖ ਗਾਲ ਵੜ ਹਤਿਆ ਕਮਾਹੇ ਸੰਘ ਬਾਬੀ ਬਾਬ ਕਰ ਜਾਹੇ ਅਸੰਘ ਕੂੜਿਆਰ ਕੂੜੇ ਫਿਰਾਹੇ ਸੰਘ ਮਰੇਸ਼ ਮਰ ਪੱਖ ਖਾਏ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤਨ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋਆ ਅਸੰਖ ਸਰਬਾਰ ਹੋਏ ਅਖਰੀ ਨਾਮ ਅਖਰੀ ਸਾਲਾਇ ਅਖਰੀ ਗਿਆਨ ਗੀਤ ਗੰਗਾਇ ਅਖਰੀ ਲਿਖਣ ਬੋਲਣ ਬਾਣ ਖਣਾ ਸਤਸੰਜੋ ਵਖਾਣ ਜਿਨੇ ਲਿਖੇ ਦਸਰਣਾਏ ਜੇ ਫਰਮਾਏ ਤਿਪਦੇ ਪਾਏ ਜੇਤਾ ਗੀਤਾ ਦੇਤਾ ਨਾਉ ਮਰਣਾ ਵੀ ਨਾਹੀ ਕੋਥਾਓ

ਸੰਸਾਰ ਭਰੀਆ ਹੱਥ ਪੈ ਤਨ ਦੇ ਪਾਣੀ ਦੁੱਤਾ ਉੱਤਰ ਸੋਖੀ ਮੂਤ ਬਲੀ ਤੇ ਕੱਪੜ ਹੋਏ ਦੇਸਾ ਬੂਣ ਲਈਆ ਉਹ ਤੋਂ ਏ ਪ੍ਰੀਆ ਮਤਬਾ ਪਾਂਗਾ ਸੰਗ ਉਹ ਤੋਂ ਪੈ ਨਾਵਾਂ ਕਰੰਗ ਉੱਨੀ ਪਾਪੀ ਆਖਰਣਾ ਹੀ ਕਰਕਾ ਕਰਨਾ ਨਿਕਲਾ ਜਾ ਆਪੇ ਬੀਜਾ ਪੇ ਹੀ

0: ਕੀਤਾ ਭਾਉ ਅੰਦਰ ਗਾਦੀ ਸਮਰਣਾ ਸਭ ਗੁਣ ਤੇਰੇ ਮਨਾਹੀ ਹੋਵੇ ਮਨੋ ਗੀਤੇ ਪਤਨ ਹੋਵੇ ਸੋ ਵਸਤੇ ਆਸ ਬਣੀ ਮਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਨ ਸੁਵੇਲਾ ਬੁੱਤ ਕਮਨ ਕਮਨ ਸਿਤ ਕਮਨ ਮਾਰ ਕਮਨ ਸਿਰ ਉੱਤੀ ਮਾਹੋ ਕਮਨ ਜੇ ਤੂੰ ਆਕਾਰ ਵੀ ਲੰਬਾਈਆ ਪੰਡਤੀ ਜੇ ਹੂੰ ਵਾਲੇ ਪੁਰਾਣ ਵਸਤਨ ਪਾਇਓ ਕਾਦੀਆਂ ਜੇ ਲਿਖਣ ਲਏ ਕੁਰਾਨ ਸਿਤ ਵਾਰਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਉਂ ਕਰੇ ਆਖਾ ਕਿਸਾ ਲਾਈ ਕਿਉਂ ਨੀਕ ਵਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਬੱਲੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪਾ ਜਾਣੈ ਅੱਗਾ ਗਿਆ ਨ ਸੁਹੈ ਪਾਤਾਲ ਪਾਤਾਲ ਲੱਖ ਆਗਾਸਾਂ ਆਗਾਸ ਹੋਰ ਕੇ ਓਰ ਕਪਾਲ ਥੱਕੀ ਮੀਤ ਕਹਿਣ ਕਵਾਸ ਸੈਸ ਅਠਾਰਾਂ ਕਹਿਣ ਗਤੀ ਬਾਸ ਦਾਤ ਲੇਖਾ ਹੋਏ ਤਨ ਕੀਆ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣ ਆਪ ਸਾਲਾਹੀ ਸਾਲਾਹੀ ਏਤੀ ਸੁਰਤਨ ਪਾਈਆ ਨਦੀਆਂ ਤੈ ਬਹਾ ਪਵੈ ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤਨੜਾ ਹੋਮਨੀ ਜੇ ਤੇ ਮਨ ਨ ਵਿਸਰੈ ਅੰਦਰਾਂ ਸਿਫਤੀ ਕਰਨ ਅੰਦੇ ਅੰਦਰਾਂ ਕਰਣਾ ਦੀਨ ਅੰਦੇ ਅੰਦਰਾਂ ਵੇਖਣ ਸੁਣ ਅੰਦੇ ਅੰਦਰਾਂ ਜਾਪਾ ਕਹਿ ਮਨਮੰਤਾ ਅੰਦਰਾਂ ਜਾਪਾ ਕੀਤਾ ਆਕਾਰ ਅੰਦਰਾਂ ਜਾਪਾ ਪਾਰਾ ਵਾਰੀ ਅੰਧਕਾ ਕੀਤੀ ਬਿਰਲਾਏ ਤਾਂ ਕਈ ਅੰਦਰਾਂ ਪਾਏ ਜਾਏ ਇਹੋ ਅੰਦਰ ਜਾਣਾ ਕੋਏ ਬਹੁਤਾ ਪਈਆ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾ ਉੱਚੀ ਉਮਰੀ ਉੱਚਾ ਨਾਉ ਇਹ ਬੜੀ ਉੱਚਾ ਹੋਵਾ ਕੋਏ ਤੇ ਸੁੱਚਾ ਕਉ ਜਾਣਾ ਸੋਏ ਜੇ ਬੜਿਆ ਜਣੀ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦੰਨਾ ਤੰਭਾਏ ਕੀਤੀ ਮੰਗਾ ਜੂਦਾ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕਿਤੇ ਹੱਥ ਉੱਟਾ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਾ ਖਾਹੀ ਖਾਹੇ ਕਿਤਨ ਦੂਬੂ ਸਰਮਾਰੇ ਪੇਦਾ ਦਰੀਂਦਾ ਤਾਰ ਬੰਦ ਖਲਾਸੀ ਪਾਣੈ ਹੋਵੇ ਹੋਰ ਆਖਣ ਸਕੈ ਕੋਵੇ ਦੇਖੋ ਖਾਏ ਕੇ ਆਖਣ ਪਾਏ ਉਹ ਜਾਣ ਜਿੱਤੀਆਂ ਮਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਪੇ ਕੇ ਗੇ ਜਿਸ ਨੂੰ ਬਖਸ਼ੇ ਸੁਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਗੁਣਾ ਮੁਲਵਾ ਪਾਰ ਮੁਲਵਾ ਪਾਰੀ ਮੁਲ ਭੰਡਾਰ ਅਮੁੱਲ ਆਵੈ ਮੁੱਲਾ ਜਾਹੇ ਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਣ ਮੁੱਲਾ ਤੁੱਲਾ ਮੁਲ ਪ੍ਰਵਾਣ ਅਮੁੱਲ ਬਾਸੀਸਾ ਮੁੱਲੀ ਸਾਣ ਮੁੱਲਾ ਕਰਮਾ ਮੁਲ ਫਰਮਾ ਆ ਮੁੱਲੋ ਮੁਲੇ ਆਖਿਆ ਨਾ ਜਾਏ ਆਖਾ ਕਰੇ ਲਿਵਲਾਏ ਆਖਾ ਵੇਦ ਪਾਠ ਪੁਰਾਣ ਆਖੈ ਪੜੈ ਕਰੈ ਬਖਿਆਣ ਆਖੈ ਬ੍ਰਹਮ ਆਖੈ ਇੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸਰੇ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੂਰ ਨਾਰ ਮੁੰਦਨ ਸੇਵ ਕੀਤੇ ਆਖੈ ਆਖਣ ਬਾਹੇ ਕੀਤੇ ਕਹਿ ਕਹਿ ਉਠ ਉੱਠ ਜਾਏ ਇੱਤੇ ਕੀਤੇ ਹੋਰ ਕਰੇ ਤਾਂ ਆਖਣ ਸੱਕਾ ਕਹੀ ਗੇ ਜੇ ਵੱਡ ਭਾਵੈ ਤੀਵੜ ਹੋਏ ਨਾਨਕ ਜਾਣਾ ਸਾਚਾ ਸੁਵੇ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰ ਗਾਵਾਰ ਸੋ ਦਰ ਕਿਹਾ ਸੁ ਕਰ ਕਿਹਾ ਜਿਤਲਾ ਸਭ ਸੰਭਾਲੇ ਵਾਜੇ ਨਾਦਨ ਇੱਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀਸ਼ੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੂੰ ਪੌਣ ਪਾਣੀ
1: ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਵਰ ਬ੍ਰਹਮਾ ਦੇਵੀ ਸੋਹਣ ਸਦਾ ਸੁਹਾਰੇ ਗਾਵੀ ਦਿਨ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਮਨ ਸਾਧ ਵਿਚਾਰੇ ਗਾਮਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਮਨ ਪੰਡਿਤ ਪੜਨ ਰਖੀਸਰ ਯੁਗ ਯੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਗਾਏ ਤੇਰੇ ਅਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਤ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ ਤਿਸ ਆਦੇਸ ਆਦਿ ਅਨੀਲ ਅਨਾਦਿ ਅਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਕਟ ਕਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਯੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸ ਆਦੇਸ ਆਦਿ ਅਨੀਲ ਅਨਾਦਿ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਜਿਵ ਤਿਸ ਭਾਵੈ ਤਿਵੇਂ ਚਲਾਵੇ ਜਿਵ ਹੋਵੇ ਫਰਮਾਨ ਹੋ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਹੋ ਵਿਡਾਨ ਆਦੇਸ ਤਿਸ ਆਦੇਸ ਆਦਿ ਅਨੀਲ ਅਨਾਦਿ ਅਨਾਥ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸ ਆਦੇਸ ਆਦਿ ਅਨੀਲ ਅਨਾਦਿ ਅਨਾਥ ਜੁਗ ਜੁਗ ਏਕੋ ਵੇਸ ਇੱਕ ਦੂਜੀ ਪੋ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲਾਗੇੜਾ ਆਖੀ ਹੈ ਇੱਕ ਨਾਮ ਜਗਦੀਸ ਇਤਰਾਹ ਪਤ ਪੌੜੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘਣੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘਣੀਐ ਸੁਰਤ ਮਤ ਮਨ ਬੁੱਧ ਤਿੱਥੈ ਘਣੀਏ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹੇ ਨਾ ਠਾਗੇ ਜਾਹੇ ਜਿਨ ਕਾਇ ਰਾਮ ਵਸੈ ਮਨ ਵਾਹੇ ਤਿੱਥੈ ਭਗਤ ਵਸਹਿ ਕੇ ਲੋਆ ਕਰਹੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਅਨੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇਂ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤਵੇਦ ਹਥਿਆਰ ਪਾਉ ਖਲਾ ਗਣ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਭੁਜੰਗ ਬ੍ਰਿਆਦ ਛੰਦ ਨਮੋ ਸਰਾ ਮਾਨੇ ਸਮਾਤੀਨ ਦਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਾ ਬਾਲੇ ਨਮੋ ਸਰਬ ਗਾਉਣੇ ਨਮੋ ਸਰਾ ਪਾਉਣੇ ਨਮੋ ਸਰਬ ਗਾਉਣੇ ਨਮੋ ਸਰਾ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਬਾਨ ਬਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬਿਭੂਤੇ ਕਲੰਕੰ ਬਿਨਾ ਦੇ ਕਲੰਕੀ ਸਰੂਪੇ ਨਮੋ ਰਾਧੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਧੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਪਾਣੀ ਨਮੋ ਪਰਮ ਗਿਆਤਾ ਨਮੋ ਲੋ ਮਾਤਾ ਅਭੇਖੀ ਅਪਰਮੀ ਅਭੁਗੀ ਅਭੁਗਤੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਦੇਤਾ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ ਨਮੋ ਨੋ ਹਿਰਤਾ ਨਮੋ ਨਾਰੂਪੇ ਨਮੋ ਸਾ ਸਾਹ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਬਰਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤਨ ਤੰਤਰੰ ਸਦਾ ਸਚਿਦਾਨੰਦ ਸਰਵੰ ਵਰਣਾਸੀ ਆਨੂਪੇ ਆਰੂਪੇ ਸਮਸਤ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਦਾ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰੁਸ਼ ਬਾਲੰ ਸਦਾ ਸਰਬਦਾ ਸਿਧਾਤਾ ਦਿਆਲੰ ਆਸ਼ੀਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੇਰਾ ਜੋਰ ਚਾਚਰੀ ਛੰਦ ਜਰੇ ਹੈ ਥਰੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਬੇਸ ਹੈ ਭੁਜੰਗ ਪ੍ਰਿਆਰ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਾਤੀ ਨਦਾਨੇ ਨਮਸਤਮੰ ਨਰਨਾਥੇ ਨਮਸਤਮੰ ਬ੍ਰਹਮਾਥੇ ਨਮਸਤਮੰ ਅਗੰਜੇ ਨਮਸਤਮੰ ਅਪੰਜੇ ਨਮਸਤਮੰ ਅਕਾਲੇ ਨਮਸਤਮੰ ਅਪਾਲੇ ਨਮੋ ਸਰਵਦੇਸੇ ਨਮੋ ਸਰਾ ਬੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੋ ਸੁਖੇ ਨਮੋ ਸਰਬ ਰੋਗੇ ਨਮੋ ਸਰਾ ਪੂਗੇ ਨਮੋ ਸਰਬ ਜੀਤੰ ਨਮੋ ਸਰਾ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਾ ਦ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਦ ਸਿਧੰ ਨਵਾਸੀ ਚਰਪਣ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮੰ ਆਲਾ ਕਰਮੰ ਸਰਬੰ ਦਾਤਾ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੂਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਪ੍ਰਸਾਦ ਆਦ ਰੂਪਨਾ ਮੂਰਤਾ ਜੂਨ ਪੁਰਖਾ ਪਾਰ ਸਰਮਾ ਧਰਮਾਨ ਦੇ ਭੀ ਬਾਦ ਉਦਾਰ ਸਰਬ ਪਾਲ ਸਰਬ ਕਾਲਕ ਸਰਬ ਕੋ ਪੁਨਕਾਲ ਜਤਰ ਤਤਰ ਬਿਰਾਜੀ ਮਧੂਦਰੂ ਬਰਸਾਲ ਨਾਮ ਠਾਮ ਨਾ ਜਾ ਜਾਕਰ ਰੂਪ ਰੰਗ ਨਾ ਰੇਖ ਆ ਪੁਰਖ ਦਾ ਮੂਰਤ ਝੂਨ ਆਦ ਸੇਖ

ਨਾਮ ਕਾਮਹੀਣ ਪੇ ਧਾਮ ਹੂੰ ਨਾ ਜਾਹੇ ਸਰਮਾਂ ਸਰਬੱਤਰ ਮਾਂ ਸਦਾ ਮਾਨ ਦਾਹੇ ਇੱਕ ਮੂਤਨੇ ਦਰਸ਼ਨ ਕੀਨ ਰੂਪਾਨੇ ਖੇਲ ਖੇਲਾ ਖੇਲ ਖੇਲਣੇ ਅੰਤ ਕੋ ਫਰੇ ਕਾ ਦੇ ਪੇਮ ਨਾ ਜਾਣਹੀ ਜੈ ਬੇ ਨਰਕ ਦੇਵ ਰੂਪ ਰੰਗ ਨਾ ਜਾਤ ਪਾ ਸੋ ਜਾਣੀ ਕੇ ਜੇ ਤਾਤਮਾ ਨਾ ਜਾ ਜਾਕਰ ਜਨਮ ਮਰਨ ਮਹੀਂ ਚੱਕਰ ਬੱਕਰ ਫਿਰੇ ਚਤਰ ਚੱਕ ਮਾਂ ਨਹੀਂ ਵਰਦੀ ਨਾ ਲੋ ਚੌਦਾ ਕੇ ਵਿਖਾ ਜਗ ਜਾਪ ਹੀ ਜੇ ਜਾਪ ਆਦਿ ਨਾ ਮੂਰਤ ਥਾਪਿਓ ਸਭਾ ਜੇ ਤਾਪ ਪਰਮ ਰੂਪਨੀ ਮੂਰਤਾ ਪੂਰਨ ਪੁਰਖਾ ਪਾਰ ਸਰਬ ਬਿਸਵ ਰਚਿਓ ਸਵੰ ਬਬ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤਾ ਕਾਲ ਪੁਰਖਾ ਦੇਸਾ ਧਰਮਤਾ ਸੋ ਪਰਮਰਾ ਭੂਤ ਲਖ ਪੇਸ਼ ਅੰਗਰਾ ਨਰੰਗ ਜਾਕੇ ਜਾਤ ਪਾ ਨਾ ਨਾਮ ਗਰਭ ਗੰਜਾ ਦੁਸ਼ਟ ਬੰਜਨ ਮੂਦਾਏ ਕਾਮ ਆਪ ਰੂਪ ਅਮੀਕਾ ਅਨੁਸਤਤਾ ਏ ਪੁਰਖ ਵਧੂਤ ਗਰਭ ਗੰਜਨ ਸਰਾ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਨਾਤਮੇ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਦੀਨ ਭੇਖਾ ਸਰਬ ਚਾਰ ਨਾ ਜਾਣਹੀ ਜੈ ਰੂਪ ਰੰਗਾ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਪਾ ਨੇਤਾ ਘੋੜ ਸਿੰਬਰਾ ਸ਼ਾਸਤਰ ਨਾਇਆ ਵੀ ਵਚੇਤਾ ਮਧੁ ਭਾਰ ਛੰਦ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨੇ ਆਪੰਗ ਉਪਮਾ ਅਨੰਗ ਅਨੁਭਵ ਪ੍ਰਕਾ ਨਿਹਦਨਿਆ ਨਾਸ ਆਜਾਨ ਬਾਹੂ ਸ਼ਾਹਾਨ ਸ਼ਾਹੂ ਰਾਜਾਨ ਰਾਪਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਪਾਲਾਨ ਬਾਰੰਕਾਂਦਨ ਕਾਲਾਨ ਕਾਲ ਅਨਭੂਤ ਅੰਗ ਅਭਾ ਅਭੰਗ ਗਾਤ ਮਿਤੀ ਅਪਾਰ ਗੁਣ ਗਰੀ ਉਦਾਰ ਮੁਨ ਗਨ ਪਰਣਾ ਨਿਰਭੈ ਨਿਕਾਮ ਆਦੁੱਤ ਪ੍ਰਚੰਡ ਮਿਗਦਿਆ ਖੰਡ ਆਲਿਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪਰਨੰਡਿਆ ਨਨ ਬਾਢਿਆ ਚਾਚਰੀ ਛੰਦਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਦਰਦਾਮੇ ਆਕਾਮੇ ਭੁਜੰਗ ਪ੍ਰਿਆਰ ਛਾਂਦਾ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਦਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰ ਨਾ ਮਿੱਤਰ ਨਾ ਭਰਮੰਗ ਨਾ ਮਿੱਤਰ ਨਾ ਕਰਮੰਗ ਨਾ ਕਾਏ ਆ ਜਨਮੰਗ ਆ ਜਾਏ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਪਰਥੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ੰਭ ਪ੍ਰਸਾ ਕਥਤੇ ਕੇ ਆ ਛਿਜ ਦੇਸਾ ਕੇ ਆ ਭਿਜ ਦੇਸਾ ਕੇ ਆ ਗੰਜ ਕਰਮ ਕੇ ਆ ਪੰਜ ਭਰਮ ਕੇ ਆ ਭਿਜ ਲੋਕਾ ਕੇ ਆ ਦਿਸੋਕਾ ਕੇ ਵਧੂਤ ਵਰਣ ਕੇ ਵਿਭੂਤ ਕਰਨ ਕੇ ਰਾਜੰ ਪ੍ਰਭਾ ਹੈ ਕੇ ਧਰਮ ਤੁਜਾ ਹੈ ਕੇ ਆਸ਼ੂਕ ਵਰਣ ਕੇ ਸਰਬਾਇ ਵਰਣ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੁਪਾਨੂਪ ਹੈ ਕੇ ਆਦਿ ਅਧੀਮ ਹੈ ਕੇ ਆਪ ਭੀਮ ਹੈ ਕੇ ਚਿਤਰੰ ਵਹੀਨਾ ਕੇ ਕੈ ਅਧੀਨਾ ਕੇ ਰੂਜੀ ਰਜਾ ਕੈ ਰਹੀਮੈ ਰਿਹਾ ਕੈ ਕੇ ਭਾ ਬੇ ਅਵੈ ਕੇ ਗੈਬਲੋ ਗੈਭੈ ਕੇ ਅਫਲੋ ਗੁਨਾ ਹੈ ਕਿ ਸ਼ਾਹਨ ਸ਼ਾਹ ਹੈ ਕਿ ਕਾਰਨ ਗੁਨਿੰਦ ਹੈ ਕਿ ਰੂਜੀ ਦਿਹਾਂਤ ਹੈ ਕਿ ਰਾਜ ਕੇ ਰਹੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੇ ਕਿ ਸਰਬੱਤਰ ਪਾਉਣੇ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੀਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕੇ ਸਰਬੱਤਰ ਲੀਂਦਾ ਕੇ ਸਰਬੱਤਰ ਜਾਹੂ ਕੇ ਸਰਬੱਤਰ ਪਾਹੂ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸਾ ਕੇ ਸਰਬੱਤਰ ਕਾਲਾ ਕੇ ਸਰਬੱਤਰ ਪਾਲਾ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜਾ ਕੇ ਸਰਬੱਤਰ ਰਾਜਾ
ਕੇ ਸਰਵਤਰ ਸੁੱਖ ਹੈ, ਕੇ ਸਰਵਤਰ ਭੁੱਖ ਹੈ, ਕੇ ਸਰਵਤਰ ਤ੍ਰਾਣ ਹੈ, ਕੇ ਸਰਵਤਰ ਪ੍ਰਾਣ ਹੈ, ਕੇ ਸਰਵਤਰ ਦੇਸਾ, ਕੇ ਸਰਵਤਰ ਪੀਸਾ, ਕੇ ਸਰਵਤਰ ਮਾਨਿਆ, ਸਦਾਵੰਗ ਪ੍ਰਦਾਨਿਆ, ਕੇ ਸਰਵਤਰ ਜਾਪਿਆ, ਕੇ ਸਰਵਤਰ ਥਾਪਿਆ, ਕੇ ਸਰਵਤਰ ਭੰਨ ਹੈ, ਕੇ ਸਰਵਤਰ ਮਨ ਹੈ, ਕੇ ਸਰਵਤਰ ਇੰਦਰ, ਕੇ ਸਰਵਤਰ ਚੰਦਰ, ਕੇ ਸਰਵੰਗ ਕਲੀਮ, ਕੇ ਪਰਮੰਗ ਭਾਈਮ, ਕੇ ਆਕਲ ਅਲਮ, ਕੇ ਸਾਹਿਬ ਕਲਾਮ, ਕੇ ਹੁਸਨ ਅਲ ਵਜੂ ਹੈ, ਤਮਾਮ ਰਜੂ ਹੈ, ਹਮੇਸ਼ਰ ਸਲਾਮ, ਸਰੀਖਤ ਮਦਾਮ, ਗਨੀਮਲ ਸ਼ਿਕਸਤੇ, ਕਰੀਮਲ ਪਰਸਤ, ਬਿਲ ਦਲ ਮਕਾਨਾ, ਜਮੀਨ ਅਲ ਜਮਾਨਾ, ਤਮੀ ਜਲ ਤਮਾਮ, ਰੁਜੂ ਨਿਧਾਨ, ਹਰੀਫਲਾ ਜੀਮ, ਰਜਾਇਕ ਜਗੀਨਾ, ਅਨੇਕੋ ਤਰੰਗ ਹੈ, ਭੀਤ ਹੈ, ਪੰਗ ਹੈ, ਅਜੀਜੋ ਨਿਵਾਰ, ਗਨੀਮੁਲ ਖਿਰਾਜ, ਦੇਹ ਰੁਕਤਾ ਸਰੂਪ ਹੈ, ਤ੍ਰੇਮੁਕਤਾ ਬਭੂਤਾ, ਪ੍ਰਭੁਗਤਾ ਪ੍ਰਭਾ ਹੈ, ਸੁਜੁਗਤ ਸੁਦਾ ਹੈ, ਸਦਾਵੰਗ ਸਰੂਪ ਹੈ, ਭੇਦੀ ਅਨੂਪ ਹੈ, ਸਮਸਤੋ ਪ੍ਰਾਜ ਹੈ, ਸਦਾ ਸਰਬਸਾਜ ਹੈ, ਸਮਸਤ ਸਲਾਮ ਹੈ, ਸਦਾ ਭਲਾ ਕਾਮ ਹੈ, ਨਿਰਭਾ ਸਰੂਪ ਹੈ, ਗਾਰ ਹੈ, ਅਨੂਪ ਹੈ, ਓਅੰਗਾਦ ਰੂਪੇ ਅਨਾਦ ਸਰੂਪ ਹੈ, ਨੰਗੀ ਅਨਾਮੇ, ਤ੍ਰਭੰਗੀ ਤ੍ਰਕਾਮੇ, ਤ੍ਰਵਰਗੰ ਤ੍ਰਬਾਦੇ, ਅਗੰਜੇ ਅਗਾਧੇ, ਸੁਭੰਗ ਸਰਭਾਗੇ, ਸੁਸਰਭਾ ਨਰਾਗੇ, ਤ੍ਰੇ ਭੁਗਤ ਸਰੂਪ ਹੈ, ਸਿਧ ਹੈ, ਸ਼ੂਦ ਹੈ, ਕਿ ਨਰਕੰ ਵਰਣਾਸ ਹੈ, ਪ੍ਰਿਥੀਆਂ ਪ੍ਰਵਾਸ ਹੈ, ਨੇ ਰੁਕਤਾ ਪ੍ਰਭਾ ਹੈ, ਸਦਾ ਸਦਾ ਹੈ, ਬੇਭੁਗਤਾ ਸਰੂਪ ਹੈ, ਪ੍ਰਭਜੁਗਤਾ ਅਨੂਪ ਹੈ, ਨੇ ਰੁਕਤਾ ਸਦਾ ਹੈ, ਬੇਭੁਗਤਾ ਪ੍ਰਭਾ ਹੈ, ਨੁਕਤਾ ਸਰੂਪ ਹੈ, ਪ੍ਰਭਜੁਗਤਾ ਅਨੂਪ ਹੈ, ਚਾਚ

ਵਾਹਿਪ੍ਰਸਾਦ ਸਵਈਏ ਇੱਕ ਓਅੰਕਾਰ ਸਰਗੁਣ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਧਾਨ ਕੇ ਦੇਹ ਫਿਰਿਓ ਕਰ ਜੋਗ ਜਤੀ ਕੇ ਸੂਰ ਸਰਾਧਨ ਸੁਧ ਸੁਧਾਰਕ ਸੰਤ ਸਮੂਹਾ ਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਰ ਕੋ ਨ ਦੇਖੀਏ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕਿਪਾਏ ਕਿਰਪਾ ਹੁੰਦੇ ਏਕਰਤੀ ਮਨ ਏਕਰਤੀ ਕੇ ਮਤ ਇਮਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਘੋਰ ਤਨੰਗ ਗੁਰੰਗ ਸੇਕੂ ਦਤ ਭੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂ ਬਲੀ ਮਿਰਨਾਵਨ ਸੀਸ ਨ ਜਾਪ ਵਿਚਾਰੇ ਤੇ ਪੈਤਾ ਕੰਬ ਹੈ ਭੂਮ ਦੇ ਅੰਤ ਗੁਣੰਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇ ਦਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪ ਦਕਾਉਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾਤ ਸ਼੍ਰੀ ਭਗਵਾਨ ਭਜੇ ਬਿੰਦਾ ਅੰਤ ਕਾਉ ਅੰਤ ਕੇ ਨਾਮ ਸਦਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮਨੀ ਮਾਨੇਕ ਮਸੀਖਾ ਬੀਨ ਪੁਰਾਨ ਦੇਵ ਕਰਾਨ ਜਮੀਨ ਜਮਾਨ ਸੁਭਾਨ ਕੇ ਵੇਖਾ ਪੌਣ ਹਾਰ ਜਦੀ ਜਾਤਾ ਸਵੈ ਸੁਨ ਚਾਰ ਹਜ਼ਾਰ ਕਦੇਖਾ ਸ਼੍ਰੀ ਭਗਵਾਨ ਭਜੇ ਬਿਨਮ ਉਪਦੇ ਕਰਤੀ ਮਨੇਕ ਨੇਖਾ ਸੋਤਾ ਸੇ ਪਾਹ ਦੁਨੰਦ ਬਾਸੁ ਸਾ ਸੁਨੰਦਰ ਜਾਨ ਦਲੈਂਗੇ ਪਾਰੀ ਕਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਲੈਂਗੇ ਤੋਰਾ ਰੀਨ ਮਰੋ ਰਮ ਵਾਸਨ ਮਾਤਿਮ ਦੰਗਰ ਮਾਨ ਮਲੈਂਗੇ ਸ਼੍ਰੀ ਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਬਡੇ ਬਰਿਆਰ ਵਿਚਾਰਾ ਸਾਰ ਕੀ ਧਾਰ ਪਸ਼ਈਆ ਤੋਰ ਦੇਸ਼ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਧੂੜ ਨਾਰ ਸੁਬਾਤਨ ਹੀ ਜਗਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕਨ ਏਕ ਸਵੇਕ ਦਵਈਆ ਦਾਨ ਵਧੇ ਫਨਿੰਦੇ ਸਾਚਰ ਭੂਤ ਭਵਿੱਖ ਪਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਰ ਹੀ ਬਲ ਮੈਂ ਸਭ ਸਾਥ ਪੈਂਗੇ ਤੁਨ ਪਰ ਤਾਪਨ ਵੜ ਜੈ ਤੁਨ ਪਾਪਨ ਗਈ ਬਾਪੁੰਜ ਖ ਪੈਂਗੇ ਸਾਧ ਸੁਮ ਪਰ ਸੰਨ ਫਿਰਾ ਜਗ ਸ਼ਦਰ ਸਵੈ ਵਲੂ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜਉਂ ਦਰਲ ਗੁਰਾਜ ਕਰਾਂਗੇ ਕੋਟ ਸ਼ਨਾਨ ਗਜਾਦਿਕ ਦਾਨਾ ਨੇ ਸਵੰਬਰ ਸਾਜ ਬਰੇਂਗੇ ਬ੍ਰਹਮ ਹੇ ਸਰਬ ਸਰਬ ਸੱਚੀ ਪਤਾ ਅੰਤ ਫਸੇ ਜਾਂ ਵਾ ਪਰੈਂਗੇ ਜੀ ਨਰ ਸ਼੍ਰੀ ਪਰ ਕੇ ਪ੍ਰਸਹ ਭਗਤੀ ਨਰ ਫਿਰ ਨਾ ਦੇ ਤਰੇਂਗੇ ਕਹਾਂ ਪਇਓ ਜਾਦੂ ਲੋਚਨ ਮੂੰਦ ਕੈ ਬੈਠ ਰਿਓ ਭਗਤਿਆਂ ਲਗਾਇਓ ਨਾਦ ਫਿਰਿਓ ਲੀਏ ਸਾ ਸਮੁੰਦਰਨ ਲੋ ਗਇਓ ਪਰ ਲੋ ਗਵਾਇਓ ਬਾਸਕੀ ਲਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਠ ਬਤਾਇਓ ਸਾਚ ਕਹੂੰ ਸੁਣ ਲਿਓ ਸਬੈ ਜਨ ਪ੍ਰੇਮ ਕੀ ਆਤਨੀ ਪ੍ਰਭਾਇਓ ਕਾਹੂ ਲੈ ਪਾਹਨ ਪੂ ਤਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰਵਾ ਚੀਜ ਸਾ ਮੈਂ ਕਾਹੂ ਪਛਾਂ ਕਹੁ ਸੀ ਸੁਨਵਾਇਓ ਕਹੁ ਬਤਾਨਕ ਪੂਜਤ ਹੈ ਪਛਕੂ ਮਿਰਤਾਨਕ ਪੂਜਨ ਤਾਇਓ ਪੂਰ ਕਿਰਿਆ ਔਰ ਜਿਉ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਕਹੁ ਬਤਾਨਕ ਪੂਜਤ ਹੈ ਪਛਕੂ ਮਿਰਤਾਨਕ ਪੂਜਨ ਤਾਇਓ ਪੂਰ ਕਿਰਿਆ ਔਰ ਜਿਉ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਚੌ ਪਈ ਸਾਹਿਬਾ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਟ ਬੇਨਤੀ ਚੌ ਪਾਈ ਹਮਰੀ ਕਰੋ ਆਦਰ ਸ਼ਾ ਪੂਰਨ ਹੋਏ ਚਿਤੀ ਸ਼ਾ ਤਵ ਚਰਨ ਮਨ ਲੈ ਹਮਾਰਾ ਹੇ ਪਰਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੂ ਆਪ ਹਾਦੈ ਮੈਂ ਬਚਾਵ ਸੁਖੀ ਬਸਾ ਮੋਰ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਇੱਛਾ ਨਹੀਂ ਕਰਦਾ ਕਰੀਆ ਸਭਰਨ ਗਉ ਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਬਿਆਸਾ ਤੁਮੈਂ ਛਾੜ ਕੋਈ ਅਵਰਨ ਤਿਆਉਂ ਜੋ ਬਾਹਰ ਚਾਹੂੰ ਸੋ ਤੁਮ ਦੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਚੰਚਨ ਸੁਤਨ ਹਮਾਰੇ ਮਾਰੀਆ ਆਪ ਹਾਦੈ ਮੁਝੇ ਉਬਰੀਆ ਮਰਨ ਕਾਲ ਕਾ ਤਰਾਸ ਨਵਰੀਆ ਜੋ ਸਦਾ ਹਮਾਰੇ ਪੱਛਾ ਸ੍ਰੀਆ ਤੁਝੋ ਕਰੀਓ ਰੱਛਾ
ਰਾਹਲੇ ਮੇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਗਏ ਹਮ ਦਾਤ ਮਹਾਂਪੁਰੀ ਚਦਰ ਦਸਕੰਦਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਬਰਕਾਸਾ ਸਗਨ ਕਾਲ ਕਾਕੀਆਂ ਤਮਾਸ਼ਾ ਜਮਨ ਕਾਲ ਜੋਗੀ ਸ਼ਿਵਗੀਆ ਬੇਦਰਾ ਬ੍ਰਹਮਾ ਜੂਤੀਆ ਜਮਨ ਕਾ ਸਾਲੋ ਸਵਾਰਾ ਨਮਸਕਾਰ ਹੈ ਤਾਏ ਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵ ਦੈਨ ਜਸ਼ਨੇ ਵਜਾਇਓ ਆਦਿ ਅੰਤੀ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਨਿਆ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਆ ਸੰਤਰਨ ਕੋ ਪਾਲਮੋ ਬਦਗੀਆ ਕੜ ਕੜ ਕੇ ਅੰਦਰ ਕੀ ਜਾਂਦ ਭਰੇ ਭਰੇ ਕੀ ਪੀਰ ਪਛਾਣ ਚੀਟੀ ਤੇ ਕੁੰਜਰਿਆ ਸੁਲਾ ਸਭਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਰਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕੇ ਕੀ ਪੀਰ ਪਛਾਣੈ ਘਟ ਕੱਢ ਕੇ ਪਟ ਪਟ ਕੀ ਜਾਣੈ ਜਪਤ ਕਰਾ ਕਰਾ ਕਰਤਾਰਾ ਪ੍ਰਜਾ ਤਰ ਤਪਦੀ ਪਾਰਾ ਜਵਿਆ ਕਰਖ ਕਰਤ ਹੋ ਕਬ ਹੂੰ ਤੁੰਬੈ ਮੰਤ ਦੇ ਤਰ ਸਭ ਹੂੰ ਜੇਤੇ ਬਦਨ ਸੇਠ ਸਭ ਤਾਰੈ ਆਪੇ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇਰਾ ਨਿਰਾਲਮ ਜਾਨ ਬੇਦ ਬੇਦ ਹਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਵਿਆਦ ਨਿੰਦਾਨਦ ਸੰਭ ਤਾਂ ਕਾ ਮੂੰਡ ਚਾਰ ਤਭੀਦਾ ਜਾਕੂ ਭੀਮ ਨ ਭਾਵ ਤਮੀਦਾ ਤਾਂ ਕਾ ਕਰਬਾਹਨ ਅਨੁਮਾਨ ਤਮਾ ਮੂਲ ਕਾ ਭੇਦਨ ਜਾਨ ਮਹਾਂਦੇਵ ਕੋ ਕੈਰ ਸਦਾ ਸੇਵ ਨਿਰੰਕਾਰ ਕਾ ਚਿੰਤਨ ਬੇਵ ਆਪੇ ਆਪਣੀ ਬੁੱਧ ਹਜੇ ਤੀ ਮਰਣਾ ਭਿੰਨ ਭਿੰਨ ਦੇਤੀ ਤੁਮਰਾ ਲਖਾ ਨ ਜਾਏ ਬਸਾਰਾ ਕਿਹੇ ਬਿੰਦ ਸਜਾ ਪ੍ਰਸਮ ਸੰਸਾਰਾ ਏਕਾ ਰੂਪਾ ਨੂੰ ਸਰੂਪਾ ਰੰਗ ਪਯੋ ਰਾਵ ਕਈ ਬੂਪਾ ਅੰਡਾ ਜੇ ਰਜ ਸਿਤ ਜਕੀਨੀ ਉਤਪਰ ਖਾਨ ਬਹੁਰ ਰਾਜੀਨੀ ਕਹੂੰ ਫੂਲ ਰਾਜਾ ਬੈਠਾ ਕਹੂੰ ਸੁਣ ਬੈ ਸੰਗਰ ਕੈਠਾ ਸਿਗਰੀ ਸਿਠ ਦਿਖਾਏ ਅਚੰਭਵਾ ਜੁਗਾ ਸਰੂ ਸੁਅੰਬਵ ਅਵਰਸ਼ਾ ਮੇਰੀ ਤੁਮ ਕਰੋ ਸਿੱਖ ਓਮਾਰ ਆ ਸਿੱਖ ਸੰਗਰੋ ਦੁਸ਼ਟ ਜਦੇਠ ਵਧ ਉਦਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਆ ਤੁਰਤਵ ਸ਼ਰਣੀ ਪਾਰੇ ਤਨਕਾ ਦੁਸ਼ਟ ਦੁਖਤ ਵੇ ਮਰੇ ਪੁਰਖ ਜਮਨ ਪਾਪਰੇ ਤੇ ਹਾਰੇ ਤੰਗੇ ਤੁਮ ਸੰਗੜ ਸਵਟਾਰੇ ਜੋ ਕਲ ਕੁਦਕ ਬਾਤ ਆਏ ਹੈ ਤਾਂ ਕੇ ਕਾਰ ਨਿਕਲਦਾ ਹੈ ਰਿਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟਰੀ ਤਰੈ ਦੁਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੋ ਤਾਂ ਕੇ ਧਾ ਤਨਕ ਮੂੰਹ ਹਰਹੋ ਰਿਦ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾ ਸ਼ਬੈ ਸਕੈ ਰੰਕ ਹੋਈ ਏਕ ਬਾਰ ਜਿੰਦਮੈਂ ਸੰਭਾਰਾ ਕਾਲ ਪਾਤੀ ਤਾਂ ਹੀ ਅੰਬਾਰਾ ਜਿੰਦਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੁਖ ਤੇਰਾ ਖੜ ਕੀਤ ਮੈਂ ਸ਼ਰਨ ਤਿਹਾਰੀ ਆਪ ਹਾ ਦਲਿਓ ਬਾਰੀ ਸਰਬਠਾਰ ਮੋਹ ਸਹਾਈ ਦੁਸ਼ਟ ਦੋ ਤੇਰਿਓ ਬਚਾਈ ਕਿਰਪਾ ਕਰੀ ਹੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਗਰਭੇ ਸਗਲ ਦੇ ਕੁਰਤਾ ਦੁਸ਼ਟ ਦੁਖੀਨ ਗੋਸ਼ਾ ਕਰਤਾ ਸ਼੍ਰੀਆ ਤੁਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਦ ਕਾਲਾ ਮਨਮਾਂ ਸ਼ਦ ਫਲ ਪਾਵੈ ਸੋਈ ਦੂਖ ਨੰਤ ਸਾਹਿਬੇ ਆਪਦ ਕੋਈ ਅੜੇਲ ਸੁਣੈ ਗੁੰਗ ਜੁਦੈ ਸੁਰਸਨਾ ਪਾਵਈ ਸੁਣੈ ਮੂਲ ਚਿਤਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਿ ਸਪਨਜਾ ਅਰਧ ਸਹਿ ਪੰਦੀਨ ਕਹਿਜਾ ਭਾਦਰਵ ਸੁਧੀ ਅਸ਼ਟਮੀ ਰਵਾ ਰਾਤੀ ਸੱਤਰ ਦਰਵ ਗ੍ਰੰਥ ਸੁਧਾਰਾ ਸੁਈਆ ਪਾਏ ਗਹੇ ਜਪਤੇ ਤੁਮਰੇ ਤਪਤੇ ਕਉ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਗੁਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਭਾਵ ਭੇਦ ਕਹਿ ਹਮ ਏਕ ਨ ਜਾਨਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ ਦੁਹਰਾ ਸਗਲ ਦੁਆਰ ਕਉ ਛਾੜ ਕਹਿ ਕਹਿਓ ਦੁਆਰੋ ਦੁਆਰ ਵਾਹਿ

ਦਾਸ ਗੋਬਿੰਦ ਦਾਸ ਤੁਹਾਰ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਰਗੁਣ ਪ੍ਰਸਾਦ ਆਨੰਦ ਪਿਆ ਮਨਿਮਾਏ ਸਤਿਗੁਰੂ ਮੈਂ ਪਾਇਆ।

ਸਾਹਿਬਾ ਗਿਆਨਾ ਹਿੰਗਰ ਤੀਰਾ ਕਰਤਾ ਤੀਰਾ ਸਿਹਾ ਜਿਸ ਦੇਹ ਸੋ ਪਾਵੇ ਸਦਾ ਸਲਾਹ ਤੇਰੀ ਨਾਮ ਅਨੁਸਾਵੇ ਨਾਮ ਜਿਨਕਾ ਮਨ ਵਸਿਆ ਬਾਜੇ ਸ਼ਬਦ ਗਣੇਰੇ ਕਹਿ ਰਾਨ ਸੱਚੇ ਸਾਹਿਬ ਕਿਆ ਨਾਹੀਂ ਕਰ ਤੀਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨਮੁਖਾਂ ਸਭ ਗਵਾਈਆਂ ਪਰਸ਼ਾਂਤ ਸੁਖਮਨਿਆ ਵਸਿਆ ਜਨੇਸ਼ਾਂ ਸਾਹਿਬ ਵਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ ਕਹਿ ਰਾਨ ਸੁਨਹੂ ਸੰਤੋਸ਼ ਸ਼ਬਦ ਰੂਪ ਯਾਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਰਕਾਰ ਸੁਭਾਗੈ ਕਾਰ ਸੁਭਾਗੈ ਸ਼ਬਦ ਵਾਜੇ ਕਲਾ ਜਿਨਕਰ ਧਾਰੀਆ ਪੰਚ ਦੂਤਰ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਵਾਇਆ ਤੁਰ ਜਿਨਕਾ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਦੈਂਸ ਕਹੂਆ ਤਿਤ ਕਰੇ ਅਨਹਦ ਬਾਜੇ ਸਾਚੀ ਲਿਵੈ ਬਿਨ ਦੇਹਨ ਮਾਣੀ ਦੇਹਨ ਮਾਣੀ ਲਿਵੈ ਬਾਜੂ ਗਿਆ ਕਰੇ ਵਿਚਾਰੀਆ ਤੁਧ ਬਾ ਸਮਰੱਥ ਗੋਏ ਨਾਹੀਂ ਕਿਰਪਾ ਕਿਰਪਨ ਵਾਰੀਆ ਏਸ ਨੌ ਹੁਰਤਾ ਨਾਹੀਂ ਸ਼ਬਦ ਲਾ ਸਵਾਰੀਆ ਕਹਿ ਨਾਨਕ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰਵੇ ਕੱਟੇਗਾ ਨੰਜਨ ਸਾਰਿਆ ਇੰਦਰੋਂ ਜਨਕਾ ਬਹੁ ਤੁੱਟਾ ਤਨਕਾ ਸ਼ਬਦ ਸੱਚਾ ਸੁਵਾਰਿਆ ਕਹਿ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਈ ਜਨ ਬਾਬਾ ਬਾਬਾ ਤਾਂ ਸੂ ਜਨ ਦੇ ਜਿਸ ਨੂੰ ਹੁਰ ਕਿਆ ਕਰੇ ਵਿਚਾਰਿਆ ਭਰਮੁਲਾ ਭਰੇ ਦਰ ਸਕ ਨਾਮ ਲਾ ਸੁਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਦਾ ਪਾਣਾ ਪਾਵੇ ਕਹਿ ਨਾਮ ਜੇ ਦੇ ਪਿਆਰੇ ਸੂਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਕਦ ਕੀ ਕਰੈ ਕਹਾਣੀ ਕਰੈ ਕਹਾਣੀ ਅਕਥ ਕੇਰੀ ਕੇ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋ ਕਥਿਓ ਕਥ ਕਹਾਣੀ ਮਨ ਚੰਚਲਾ ਚਤੁਰਾਈ ਕਹਿਣਾ ਨਾ ਪਾਇਆ ਚਤੁਰਾਈ ਨਾ ਪਾਇਆ ਕਹਿਣਾ ਤੂੰ ਸੁਮਨ ਮੇਰੇ ਆਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਇਆ ਤਮੋਹਣੀ ਦਨਾ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤੁਸੈ ਵਿੱਚੋਂ ਜਨਮ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਹਿਣਾ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾ ਸੰਭਾਲੇ ਇਹ ਕਟੰਬ ਤੁੰਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲੈ ਨਾਹੀਂ ਤਹਿ ਨਾਲ ਕਿਉਂਚ ਦਲਾਈਆ ਐਸਾ ਕੰਮ ਲੈ ਨਾ ਕੀਚਾ ਜਦ ਅੰਤ ਪਛੋਂ ਪਾਈਆ ਸਤਿਗੁਰੂ ਕਾ ਉਪਦੇਸ਼ ਹੁਣ ਵੈ ਤੇਰੇ ਨਾਲੇ ਕਹਿ ਨਾਨ ਮਨ ਪਿਆਰੇ ਤੂੰ ਸਦਾ ਸਾ ਸੰਭਾਲੇ ਅਗਮਾ ਅਗੋਚਰਾ ਤੇਰਾ ਅੰਦਰ ਪਾਇਆ ਅੰਤੂ ਨਾ ਪਾਇਆ ਕਹਿਣਾ ਤੇਰਾ ਆਪਣਾ ਆਪ ਤੂੰ ਜਾਣੇ ਜੀਆ ਜੰਦ ਸਭ ਖੇਲ ਤੇਰਾ ਕਿਆ ਕੋਆ ਵਖਾਣੇ ਆਖਿਆ ਤਾਂ ਵੇਖਿਆ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਦਰ ਪਾਇਆ ਸੁਰ ਨਾਰ ਮੁੰਦਨੀ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਗਿਨੀ ਸੱਚਾ ਮਨ ਵਸਾਇਆ ਜੀ ਜਨ ਸਤ ਉਦ ਪਾਏ ਵੇ ਪਰਸਨ ਆਇਆ ਲਭ ਲੋਭ ਅੰਕਾਰ ਚੁੱਕਾ ਸਤਿਗੁਰੂ ਮਹਲਾ ਪਾਇਆ ਕਹਿ ਨਾਨਕ ਜਿਸ ਨੂੰ ਆ ਤੁੱਠਾ ਤੇਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਕਮ ਮਾਰਗ ਚੱਲਣਾ ਲਭ ਲੋਭ ਅੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਰੇ ਹੋ ਦਿੱਖੀ ਵੱਲ ਹੁਣ ਕੀ ਹੈ ਤਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਰਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗਾਂ ਜੁਗ ਨਿਰਾਲੀ ਜਿਉਂ ਤੂੰ ਚਲਾ ਹਿਤ ਵਿਚੱਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਵ ਤੂੰ

ਚਲਾਹੀ ਤਬਾ ਚੱਲਾ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਤੇ ਆਵਹੀ ਜਿਸਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰਾ ਸੰਭਾਵਹੀ ਕਹਿ ਨਾਮ ਸੱਚੇ ਸਾਹਿਬਾ ਜਿੰਬਾਵਾ ਤਮਾ ਚਲਾਵਹੇ ਇਹ ਸੋਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹ ਤਨਕਾ ਮਨਮਸਿਆ ਜੰਤਰੋਂ ਨਿਖਿਆ ਆਇਆ ਗਰੇ ਘਨੇਰੇ ਕਰਾਇਆ ਗੱਲਾ ਗੰਨੀ ਗਲੈ ਨ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤਰ ਹੋਏ ਸੇ ਜਨਾ ਨਿਨੀ ਹਰਦਿਆਇਆ ਹਰ ਤੇ ਆਇਆ ਗੁਰਮੁਖ ਪਵਿੱਤਰ ਹੋਏ ਗੁਰਮਾ ਨਿਨੀ ਦਿਆਇਆ ਪਵਿੱਤਰ ਮਾਤਾ ਪਿਤਾ ਕੁਟੰਬ ਸਹਿ ਸਿਉਂ ਪਵਿੱਤ ਸਿੰਘ ਸਬਾਈਆ ਕਹਿੰਦੇ ਪਵਿੱਤਰ ਸੁਣਦੇ ਪਵਿੱਤ ਸੇ ਪਵਿੱਤਰ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਰ ਜਿੰਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਨਾਉ ਪਜਾ ਮਨ ਸਹਿਜੇ ਸਾਸਾ ਨਾ ਜਾਏ ਨਾ ਜਾਏ ਸਾਸਾ ਕਦਾ ਸੰਜਮ ਰਹਿ ਕਰਮ ਕਮਾਏ ਸਹਿ ਸੇ ਜੀਆ ਮਲੀਨ ਹੈ ਕੇ ਸੰਜਮ ਤੋਤਾ ਜਾਏ ਮਾਨ ਧੋਵੋ ਸ਼ਬਦ ਲਾਗੂ ਰਸੂ ਰੋਚ ਦਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਵਜਾਏ ਜੀਆ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਆ ਹਾਰਿਆ ਇਹ ਤਿਸ਼ਨਾ ਮੁੰਡਾ ਰੋਗ ਲੱਗਾ ਮਨ ਮਨੋ ਵੇ ਸਾਰਿਆ ਵੇਦਾਂ ਮੈਂ ਨਾਮ ਕਹਿ ਨਾ ਸਤ ਜਿਆ ਕੁੰਬੇ ਲਾਗੇ ਤਿੰਨ ਜਨਮ ਜੂਆ ਹਾਰਿਆ ਜੀ ਹਾਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਆ ਨਿਰਮਲ ਸਰਗੁਰ ਦੇ ਕਰਨੀ ਕਮਾਣੀ ਕੂੜ ਗੀਸਾ ਪੰਚਾ ਨਾਹੀ ਮਨਸਾ ਸਾਸ ਮਾਣੀ ਜਨਮ ਰਾਜਨ ਖੱਟਿਆ ਭਲੇ ਸੇ ਮਨਜਾਰੇ ਕਹਿ ਨਾਨ ਜੇ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸ਼ਰਮ ਹੋਵੇ ਹੋਵੇ ਤਾਂ ਸ਼ਰਮ ਸੇਖਾ ਗੁਰੀ ਜਿਉ ਰਹਿ ਗੁਰੂ ਨਾਲੇ ਗੁਰ ਕਾ ਚਰਨ ਹਿਰਦੈ ਧਿਆਈ ਅੰਦਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਮਰੇ ਹੋਰਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਦੇ ਵਿਮੁਖ ਹੋਵੈ ਮਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛਾ ਬਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਮਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾ ਦੇਖੋ ਮਨ ਸਤਿਗੁਰ ਮੁਕਤ ਨ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਨਕਾ ਨਿੰਦਰ ਕਰਮ ਹੋ ਵਹਿਰ ਦਾਤਨਾ ਸਮਾਣੀ ਪੀ ਵਹ ਅੰਮ੍ਰਿਤ ਸਦਾ ਰੋਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਿਉ ਨਾ ਜਾਣੀ ਚਿੱਤ ਜਨਕਾ ਹਰਲੈ ਮਾਇਆ ਬੋਲਣ ਪੈਰ ਬਾਣੀ ਕਹਿ ਨਾਮ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਚਿਤ ਜੜਾ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤ ਆਪ ਪਾਏ ਕਹਿ ਕਰਤਾ ਆਪੇ ਅੰਮ੍ਰਿਤਾਏ ਹੁਕਮ ਅੰਮ੍ਰਿਤਾਏ ਆ ਵੇਖਿਆ ਗੁਰਮੰਗ ਸੇ ਬਜਾਏ ਧੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਵਾਏ ਕਾ ਸੁਣ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪਨਭਾ ਵਿਚਾਰ ਦੇ ਤੱਤਾ ਸਾਰਨ ਜਾਣੀ ਤੱਤਾ ਸਾਰਨ ਜਾਣੀ ਗੁਰੂ ਬਾਜੋਂ ਤੱਤਾ ਸਾਰਨ ਜਾਣੀ ਤੀਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਮਿਹਾੜੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰਮਨ ਵਸਿਆ ਬੋਲਾ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਰਪਾਏ ਜਿਸਨੂੰ ਅੰਦਰ ਹੱਲ ਵਿਲਾਗਾ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾ
ਕਾਲ ਕਰੇ ਸੁਖ ਮਨੋ ਵਸਾਰੀਆ ਮਨੋ ਕਿਉਂ ਵਸਾਰੀਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਭੇ ਨ ਸਕੀ ਜਿਸ ਨੂੰ ਆਪਣੀ ਨਵਲਾਵਾ ਆਪਣੀ ਨਵਿਆ ਪੇ ਲਾਏ ਗੁਰਮਨ ਸਦਾ ਸੰਭਾਲੀਆ ਕਹਿ ਨਾਨਕੇ ਵਰਦਾਤਾ ਸੁਖ ਮਨੋ ਵਸਾਰੀਆ ਜੈ ਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗੁਰੂ ਸਾਹਿਬ ਇੱਕੋ ਜਿਹੀ ਕਰਤਾ ਹੀ ਨਰਚਾਇਆ ਜੰਦ ਬਾਣਾ ਦਾ ਜੰਮਿਆ ਪ੍ਰਭਾ ਬੱਲਾ ਪਾਇਆ ਲਿਵ ਛੁਟਕੀ ਲਗੀ ਤਿਸ਼ਨਾ ਮਾਇਆ ਮਨ ਵਰਤਾਇਆ ਏ ਮਾਇਆ ਜੇ ਤਿਹਾਰ ਮਿਸਰਾ ਮੋਹ ਜੇ ਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵਲਾਗੀ ਤਿਨ ਮਿੱਚੇ ਮਾਇਆ ਪਾਇਆ ਹਰੇ ਆਪ ਮੁੱਲ ਕਹਿ ਮੁਲਣਾ ਪਾਇਆ ਜਾਏ ਬੋਲਣਾ ਪਾਇਆ ਜਾਏ ਕਿਸਾ ਵਿਟੂ ਨਹੀਂ ਲੋ ਬਰਲਾਏ ਐਸਾ ਸਤਿਗੁਰ ਜੀ ਮਿਲਾ ਤੈਨੂੰ ਸਰਸੰਭੀਆ ਵਿੱਚੋਂ ਆਪ ਜਾਏ ਜੇ ਸਦਾ ਜੀਆ ਤੈਨੂੰ ਹਰ ਮਸੀਹ ਮਨ ਆਏ ਹਰੇ ਆਪ ਮੁੱਲ ਕਹਿ ਭਾਗਨਾ ਕੇ ਨਾਨਕਾ ਜਿਨ ਹਰ ਬੱਲਾ ਪਾਏ ਹਰਾਸ ਮੇਰੀ ਮਨ ਮੰਜਾਰਾ ਹਰਾਸ ਮੇਰੀ ਮਨ ਮੰਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਜ ਪਿਓ ਜੀਉ ਲਾਹਾ ਖਟਿਓ ਦਿਹਾੜੀ ਤਨ ਨਾ ਮਿਲਿਆ ਜਿਨ ਹਰਿਆ ਪੇ ਪਾਣਾ ਕਹਿ ਨਾਨਕ ਹਰਾਸ ਮੇਰੀ ਮਨੋਂ ਵਾਵਣ ਜਾ ਰਾਏ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤਾ ਜਿਚਰ ਹਰ ਸੰਭਲਾ ਨਾ ਪਾਏ ਹਰ ਸੰਭਾਏ ਬੱਲਾ ਪੀਆ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗਾ ਆਈ ਉਹ ਹਰਸ ਗਰਮੀ ਪਾਈਆ ਸਤ ਗੁਰ ਮਿਲਾ ਦਸਿਆਏ ਕਹਿ ਨਾਨਕ ਹੋਰ ਅੰਦਰਸਾ ਵਿਸਰੇ ਜਾਂ ਹਰ ਵਸੇ ਮਾਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਨਿਮ ਆਇਆ ਹਰ ਜੋਤ ਰੱਖੀ ਤੁਰ ਵਿਚਾ ਤਾਂ ਤੂੰ ਨਿਮ ਆਇਆ ਹਰਿਆ ਪੇ ਮਾਤਾ ਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ ਗੁਰੂ ਪ੍ਰਸਾਦੀ ਬੁੱਝਿਆ ਤਾਂ ਚਲਦ ਹੋਵਾ ਚਲ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂੰਹ ਰਚਿਆ ਜੋਤ ਰਾਖੀ ਤਾਂ ਤੂੰ ਨਿਮ ਆਇਆ ਮਨ ਚਾਓ ਭਇਆ ਭਵਿਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਾ ਨਿ ਸਖੀਆ ਸੂਦੂ ਨਾ ਵਿਆਹ ਪਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਾਏ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾ ਹਰ ਸੁਭੋਗੋ ਕਹਿ ਨਾਨਕ ਪ੍ਰਭਿਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਸਜਗ ਮੈਂ ਆਏ ਕਹਿ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਨਿਮ ਆਇਆ ਜਿਨਹ ਤੇਰਾ ਰਚਨ ਰਚਿਆ ਸੁਗਰ ਮੰਨਾ ਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਨ ਬਲਿਖਿਆ ਪਾਇਆ ਕਹਿ ਨਾਨਕੇ ਸਰੀਰ ਪਰਵਾਨ ਹੋਆ ਜੇ ਨ ਸਤਿਗੁਰ ਸਿਉਂ ਚੇਤ ਲਾਇਆ ਏ ਨੇਤਰੋ ਮੇਰੇ ਹੋਰ ਮੈਂ ਜੋ ਤਰੀ ਹਰ ਬਿਨੇ ਵਰਨਾ ਦੇਖੋ ਕੋਈ ਹਰ ਬਿਨੇ ਵਰਨਾ ਦੇਖੋ ਕੋਈ ਨਦਰੀ ਹਾਰ ਨਿਹਾਲਿਆ ਇਹੋ ਵਿਸੰਸਾ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰੂ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਮਰੇ ਆਉਣਾ ਕੋਈ ਕਹਿ ਨਾਨਕੇ ਨੇਤਰੇ ਅੰਦ ਸੇ ਸਰਗੁਣ ਮਿਲਿਆ ਤੇ ਨਿਸ਼ਠਾ ਹੋਈ ਇਹ ਸਰਮਣੋ ਮੇਰੇ ਹੋ ਸਾਚਾ ਸੁਣਨ ਨੂੰ ਬਿਠਾਏ ਸਾਚਾ ਸੁਣਨ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਸੁਣੀ ਮੰਦਰ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਰਕੀ ਨਾ ਜਾਏ ਕਹਿ ਨਾਨਕੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣੈ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰਾਖੈ ਵਾਜਾ ਪਵਨ ਮਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਦਰਖਾਇਆ ਗੁਰਦੁਆਰਾ ਲਾਏ ਪਾਵਨੀ ਕਨਾ ਦਸਵਾਂ ਦੁਆ ਦਿਖਾਇਆ ਤੈਨ ਏਕ ਰੂਪ ਨਾ ਨਮਨਦਾ ਤੇ ਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਆ ਗੁਫਾ ਅੰਦਰ ਰਾਖੈ ਵਾਜਾ ਪਵਨ ਮਜਾਇਆ ਓ ਸਾਚਾ ਸੁਹੇਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹੇਲਾ ਘਰ ਸਾਚਾ ਜਿੱਥੇ ਸਦਾ ਸੱਚ ਤੇ ਆਵਹੇ ਸੱਚੋ ਤੇ ਆਵਹੈ ਜਾਂ ਗੁਰੂ ਬਾਵਾ ਗੁਰਮਾਂ ਜਨਾ ਬਜਾਵਹੇ
ਜੋ ਸੱਸ ਬਨਾ ਕਾ ਖਸਮ ਹੈ ਦੇ ਬਖਸ਼ੇ ਸੂਜਨ ਪਾਵਹੇ ਕਹ ਨਾਨਕ ਸੱਚ ਸੁਹੇਲਾ ਸੱਚ ਘਰ ਗਾ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨੰਡਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾ ਚ ਅਰਦਾਸ ਬੇਨਤੀ ਹੈ ਸਤਿਗੁਰ ਜੀ ਆਪ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਕਿਰਪਾ ਕਰਨੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ ਬੜੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ, ਅਕਾਲ ਕੀ ਤਵੀ ਚਲਾਇਓ।

ਪੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹਿਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ

ਸਾਥ ਸਤ ਸੰਗਤ ਸੇਤੀ ਮਨ ਖਚਨਾ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ।

ਵਾਹਿਗੁਰੂ ਜੀ ਕੀ ਸਤਿਗੁਰੂ ਜੀ ਦੀ ਸਾਡੀ ਵਾਜੀ ਸਾਧ ਸੰਗਤਾ ਵਿਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਬਾਣੀ ਨਿਤਨੀ ਬਾਣੀ ਦੇ ਪਾਠ ਸਰਬੰਧਾ ਰਹੇ ਸੀ ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੇ ਰਾਗੀ ਜੱਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸ਼ਲੋਕ ਮਹਿਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਅਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪਰਮਾ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਖੇਲਾ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋੜ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਦਮ ਸੋ ਕਚਨ ਕਚ ਮਹਿਲਾ ਪਹਿਲਾ।
1: ਵੱਡੀ ਵਡਿਆਈ ਜੋ ਵੱਡਾ ਨਾ ਵੱਡੀ ਵਡਿਆਈ ਜਾਂ ਸੱਚਨਿਆ ਵੱਡੀ ਵਡਿਆਈ ਜਨੇ ਚਲਥਾਓ ਵੱਡੀ ਵਡਿਆਈ ਜਣਿਆ ਲਾਓ

ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉੱਚੜ, ਵਿਸਮਾਦ ਰਾਹ,

0: ਕੋਈ ਆਪਣੇ ਕੇ ਵਸਨ ਬਹੁ ਸਦਾਇਆ ਵੱਡਾ ਹਵਾ ਦੁਨੀਦਾਰ ਕਿਲ ਸੰਗਲ ਕਿਲ ਚਲਾਇਆ ਅੱਗੇ ਕਰਨੀ ਕਿਰਤ ਵਾਚੇ ਵੱਲ ਇੱਕ ਆਕਰ ਸਮਝਾਇਆ ਥਾਉ ਨਾ ਪਾਉਂਦੇ ਸੁਣੇ ਕਿਆ ਰਵਾਇਆ
1: ਥਾਉ ਨਾ ਪਾਉਂਦੇ ਹੁਣ ਸੁਣੇ ਕਿਆ ਰਵਾਇਆ ਮਰਨ ਦੇ ਜਨਮ

ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਤੱਪੀ ਭਾਰ, ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਤੱਪੀ ਭਾਰ, ਪੈ ਵਿੱਚ ਇੰਦ ਸਿਰ ਫਿਰੇ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋਲੀ ਚਲਤਨਾਂਤ, ਪੈ ਵਿੱਚ ਸਿਧਬੁਤ ਸੁਰਨਾਥ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਜੋਤ ਮਹਾਂ ਬਲਸੂਰ, ਪੈ ਵਿੱਚ ਆਵੇ ਜਾਵੇ ਪੂ, ਸਗਲਿਆ ਪਾਓ ਲਿਖਿਆ ਸਿਰਲੇ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ।

ਸਤਿਗੁਰ ਜੀਵਦਾਤਾ ਕੋ ਨੇ ਸਾਹਿਬ ਸੁਣਿਆ ਲੋਕ ਸਭਾਇਆ ਸਤਿਗੁਰ ਵੇਸ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਸ਼ਲੋਕ ਮਹਿਲਾ ਪਹਿਲਾ ਮੁਸਲਮਾਨਾ ਸਿਰਫ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਛੇ ਜੇ ਪਵ ਵਿੱਚ ਬੰਦੀ ਵੇਖਣ ਕਾਉ ਦੀਦਾ ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪ ਵਪਾਰ ਤੀਰਥਨਾ ਵੇਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਣ ਧਿਆਨ ਜੇਤੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਸਤੀਆ।

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿਚਾ ਪਰਖਣ ਕਰ ਪ੍ਰਗਟ ਸੁਣਾਇਆ, ਸਤਿਗੁਰ ਮਿਲੇ ਸਤਾਮ ਕੋ ਤੇਜ ਵਿੱਚੋਂ ਮੁਹ ਚੁਕਾਇਆ, ਉੱਤਮ ਵਿਚਾਰ ਜਿਨ ਸੱਚੇ ਸਿਮ ਜਿਤ ਲਾਇਆ।

ਦੀਪਾਂ ਲੋਹਾ ਮੰਡਲਾਂ ਖੰਡਾਂ ਵਰਪੰਡਾਂ ਅੰਡੇ ਚੇਰ ਉਤਪਜਾ ਖੁਆਣੀ ਛੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸਮਾ।

ਜਿਸ ਤੂੰ ਦੇ ਤਿਸ ਮਿਲੇ ਸਤਾਤ ਨਹੀਂ ਸਚ ਕਮਾਇਆ, ਸਤਿਗੁਰੂ ਨੇ ਸਚ ਪਾਇਆ ਜਿਨ ਕੇ ਹਿਰਦੇ ਸਚ ਵਸਾਇਆ, ਮੂਰਖ ਸੁਨਾ ਜਾਣੇ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ

ਆਖਣ ਦੀ ਪਤ ਗਵਾਈ। ਬਿੜਨਾਵੇ ਕਿਸ ਥਾਏ ਨ ਪਾਈ, ਰਹੇ ਵੇ ਬਾਣੀ ਬੜੀ ਮਸਾਣੀ, ਹੰਦ ਨਾ ਜਾਣੇ ਪਰ ਪਿਛਤਾਣੀ। ਸਤਿਗੁਰ ਪੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਈ, ਨਾਨਕ

ਪੌੜੀ ਭਗਤਰੀ ਮਨ ਭਾਵਦੇ ਦਰਸੋਨ ਕੀਰਤ ਗਾਉਂਦੇ ਨਾਨਕ ਰਮਾ ਬਾਰਿਦ ਢੋਲ ਲੈਣੀ ਧਾਮਦੇ ਇੱਕ ਮੁੱਲਾ ਪੂਜਣ ਆਪਣਾ ਅਨੁਦਾਪ ਗਣਾਈਂਦੇ ਹੋਂਡਾ ਟੀਕਾ ਨੀਜਾ ਤ੍ਰੁਤਮ ਜਸ ਤਾਈਂਦੇ ਤਿੰਨ ਮੰਗਾ ਜੀ ਤੁਝੇ ਤੇ ਆਇਂਦੇ ਤਿੰਨ ਮੰਗਾ ਜੀ ਤੁਝੇ ਤੇ ਆਇਂਦੇ।

ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਸਤਿਗੁਰ ਕੂੜੋ

ਪੌੜੀ ਸਤਿਗੁਰੂ ਟਮਾਰੇ ਜਿਤ ਮਲੇਖ ਸਿੰਘ ਸੰਭਾਲਿਆ ਜਿਨ ਗੁਰਦੇਸ਼ ਗਿਆਨ ਜਿੰਦੇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ ਸਤਿਗੁਰੂ ਹੈ ਬੋਥਾ ਬਰਲੇਖ ਨੇ ਵਿਚਾਰਿਆ

0: ਜਰਦੇ ਕੁਸ਼ਦੇ ਜਾਏ ਮੱਲਾ ਪਹਿਲਾ
1: ਬੜ ਪੁਸਤਕ ਸੰਧਿਆ ਬਾਦੰ ਸਿਰਪ ਸਵਗ ਸਮਾਦੰ ਮੁਖ ਝੂਠ ਭੁੱਖਣ ਸਾਰੰ ਤ੍ਰਿਪਾਲ ਤੇ ਗਾਲ ਵਿਚਾਰੰ ਗਲਮਾਲਾ ਤਿਲਕ ਲਲਾਟੰ ਦੋ ਧੋਤੀ ਵਸਤਰ ਕਪਾਟੰ।

0: ਛਕਾ ਕਰਨ ਚੜਾਈਆ ਬ੍ਰਾਹਮਣ ਥੀਆ ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੇ, ਹੁਕਮ ਨੇ ਹੋਏ ਪ੍ਰਮਾਣ ਤੱਕ ਸਮੇ ਕਾ ਮਿਲ ਪਾਏ ਸੇ, ਕਸਮੇ ਭਾਵੇ ਸੋ ਕਰੇ ਮਨ ਚੰਦਿਆ ਸੋ ਬਲ ਪਾਏ ਸੇ, ਤਾਂ ਦਰਗੇ ਪੈਂਦਾ ਜਾਏ ਸੇ, ਤਾਂ ਦਰਗੇ ਪੈਂਦਾ ਜਾਏ ਸੇ।

ਅੰਤਰ ਪੂਜਾ ਪੜੇ ਕਿਤੇਬਾਂ ਸੰਜਮ ਤੁਰਕਾਂ ਭਾਈ ਛੋਟੀ ਲੈ ਪਖੰਡਾ ਨਾਮ ਲੈ ਜਾਏ ਤਰਨ ਦਾ ਮਹੱਲਾ ਪਹਿਲਾ।

ਜੇ ਮੋਹ ਕਾ ਕਰਮ ਹੈ ਕਰਮੇ ਪਿਤਰੀ ਦੇ ਅੱਗੇ ਬਖਸ਼ ਜਾਣੀਐ ਪਿਤਰੀ ਚੋਰ ਕਰੇ ਵੱਡੀਐ ਹੱਥ ਦਲਾਲ ਕੇ ਮੁਸਬੀ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪੈ।

ਪੌੜੀ ਤੁਰੇ ਪਲਾਣੇ ਪੌਣ ਵੇਖਣ ਕਿਰਮ ਸਮਾਰਿਆ ਕੋਠੇ ਮੁੰਡਾ ਮੰਡ ਲੈ ਬੈਠੇ ਕਰ ਪਸਾਰਿਆ ਚੇਜ ਕਰਮਨ ਭਾਵ ਤੇ ਪੂਜਨ ਨਹੀਂ ਹਾਰਿਆ ਕਰ ਫਰਮਾਇਸ਼ ਕਾ ਵੇਖ ਮੈਂ ਲਤ ਮੁੰਡ ਪਸਾਰਿਆ ਜਰਾਈ ਜੋ ਬਨਹਾਰਿਆ ਜਰਾਈ ਜੋ ਬਨਹਾਰਿਆ।

0: ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿੱਤ ਰਿਹਾ ਸਭ ਕੋ ਸੂਤ ਕਿਉਂ ਕਰ ਰੱਖੀ ਹੈ ਸੂਤ ਪਵਿਰ ਸੋਏ ਨਾਨਕ ਸੂਤ ਕੇ ਬਿਨਾ ਉਤਰ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ
1: ਮਨ ਕਾ ਸੁਤਕ ਲੋਭ ਹੈ

ਪੌੜੀ ਸੁਰਗ ਵੱਡਾ ਅੱਖਰ ਸਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨਤਰੀਆਂ ਜਦ ਸੁਹਾਣਾ ਤਾ ਮਨ ਵਸਾਈਆਂ ਕਰ ਹੁਕਮ ਮਸਤਕ ਹਾਦਰ ਵਿੱਚ ਮਾਰਕੜੀਆਂ ਬਰਿਆਈਆਂ ਸਹਿ ਤੁੱਠੇ ਨੌ ਨਿਤ ਪਾਈਆਂ ਸਹਿ ਤੁੱਠੇ ਨੌ ਨਿਤ ਪਾਈਆਂ।

ਸੁੱਚਾ ਕੇ ਰੱਖਿਓ ਕੋਈ ਨਾ ਪਿੱਟਿਓ ਜਾਏ ਸੁੱਚਾ ਕੇ ਜੇ ਪਿਆ ਲੱਗਾ ਆਪਣ ਸਲੋ ਹੱਥੀ ਜਾਈ ਸੱਟਿਆ ਕਿਸੇ ਨੂੰ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂੰ ਪੰਜਵਾਂ ਪਾਇਆ ਕਿਰਤਾ ਹੋਆ ਪਾਕ ਪਵਿੱਤ ਪਾਪੀ ਸੋਤਨ ਗੱਡਿਆ ਤੁੱਕਾਂ ਪਈਆਂ ਤਿੱਤ ਜਿੱਤ ਮੁੱਖ ਨਾਮ ਨਾ ਉਚਰੈ ਬਿਨਾਂ ਵੈ ਰਸਖਾ ਹੈ ਨਾਨਕ ਇਹ ਵੈ ਜਾਣੀਐ ਤਿੱਤ ਮੁੱਖ ਤੁੱਕਾਂ ਪਾਏ ਮਹੱਲਾ ਪਹਿਲਾ।

ਜਿਤ ਸੇਵਿ ਸੁਖਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੁਲਾ ਕੀ ਚਿਤ ਲਮਿਨਤ ਨਿਹਾਲੀਐ, ਜਿਉਂ ਸਾਹਿਬ ਨਾਲ ਨਹਾਰੀਐ ਤੇ ਵਿਆਹ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ, ਕਿਛ ਲਾਹੇ ਉੱਪਰ ਘਾਲੀਐ।

ਬਾਅਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾ ਆਪ ਪਾਏ ਸੇਵਾ ਕਰੇ ਤਾਂ ਪਾਏ ਮਾਂ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹਿਲਾ ਦੂਜਾ।

0: ਜਾਏ ਸੋ ਕ੍ਰਿਜਤ ਸਿਰ ਜਾਏ ਸ਼ੁੱਧ।
1: ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰਸ਼ਾਹਾਂ ਪਾਤਸ਼ਾਹ ਹੋ ਨਿਚਲ ਚੌਰ ਸ਼ਤ ਹੋੜੀ।

Ой, короче.

ਦਰਮਾਦੇ ਠਾਡੇ ਦਰਬਾਰ ਤੁਝ ਮਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜਾ ਖੋਲ ਕੇ ਵਾਰ ਸੁਕਹੁ ਟਲ ਗੁਰ ਸੇਵੀਆ ਅਹਿੰਸਾ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਧਨਾਸਰੀ ਮਹੱਲਾ ਪਹਿਲਾ ਜੀਓ ਤਪ ਤਹਿ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਮਿਲ ਲਾਏ ਜੀਓ ਤਪ ਤਹਿ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ ਰਹਾ ਜਿਨ ਕਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲ ਖਦਾਗਾਂ ਦਾਗ ਦਾਗ ਦੋਸ਼ ਮਹਿ ਚਲਿਆ ਲਾਏ ਦਰਗਾ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਸੱਚ ਨਾਉ

ਜੇਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਤਾਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਹਿਬ ਸੰਗਤ ਆਵੜ ਭਾਗੀ ਹੋ ਜਾਓ। ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਪਾ ਰਹੇ ਸੀ। ਗੁਰੂ ਸਾਹਿਬ ਜੀ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ।

ਤਿੰਨ ਪ੍ਰਮਾਣ ਆਏ ਨੇ ਸ਼ਬਦ ਗੁਰੂ ਔਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾ ਵਹਿ ਕਿੱਥੇ ਨਾ ਰਹੀ ਹੈ ਨਿਤ ਪੁਰਾਣ ਬਾਂਚੀਐ ਵੇਦ ਬ੍ਰਹਮਾ ਮੁਖ ਗਾਵਰ ਕਹਿੰਦੇ ਧਰਤੀ ਤੇ ਇੱਕ ਸੱਚ ਖੰਡ ਵਸਿਆ ਬਹਿਸ਼ਤ ਬੈਕੁੰਠ ਆਕਾਸ਼ ਵਾਲਾ ਕਿਸੇ ਨੇ ਨਹੀਂ ਵੇਖਿਆ ਪਰ ਜੇ ਕਿਸੇ ਨੇ ਵੇਖਣਾ ਤੇ ਧਰਤ ਤੇ ਉਤਰ ਆਓ ਭੱਟ ਸਾਹਿਬਾਨਾਂ ਨੇ ਸਮਕਾਲੀ ਬੈਠ ਕੇ ਇਸ ਬਾਣੀ ਨੂੰ ਲਿਖਿਆ ਤਾਂ ਆਪ ਜੀ ਫਰਮਾਨ ਕਰਦਿਆਂ ਕਹਿ ਰਹੇ ਨੇ

cioè,

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਣੀ ਮਹੱਲਾ ਪੰਜਵਾਂ।

0: ਰੱਖੀ ਏਕੈ ਦਰਸ਼ ਤੁਹਾਰੋ
1: ਨਾਨਕ ਉਨ ਸੰਗ ਮੋਇ ਉਧਾਰੋ
0: ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਡਰੈ
0: ਪ੍ਰਭ ਸਿਮਰਤ ਕਛ ਬਿਗੜ ਨਾ ਲਾਗੈ
1: ਪ੍ਰਭ ਕੈ ਸਿਮਰਨ ਅੰਦਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬਨਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾ ਨਿੱਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਵਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੁਪਲਾ
1: ਪ੍ਰਭ ਕੈ ਸਿਮਰਨ ਸੁਫਲ ਫਲਾ
0: ਸੇ ਸਿਮਰੇ ਜਿਨ ਆਪ ਸਿਮਰਾਏ
1: ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਜੈ
1: ਪ੍ਰਭ ਕੈ ਸਿਮਰਨ ਸਭ ਕੈ ਸੁਜੈ
0: ਪ੍ਰਭ ਕੈ ਸਿਮਰਨ ਨਾਹੀ ਜੰਤਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਰਿਧ ਮਹਿ ਸਮਾਏ
0: ਪ੍ਰਭ ਜੀ ਬਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਧਨਵੰਤੇ
1: ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਅਬਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ
1: ਪ੍ਰਭ ਕੋ ਸਿਮਰੇ ਵਸੇ ਹਰ ਨੇਰੇ
0: ਸੰਤ ਕਿਰਪਾ ਤੇ ਆਨੰਦਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੋ ਨਾ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਪਗਾਸਨ
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ
1: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
0: ਸਿਮਰੇ ਸੇ ਜਨ ਜਿਨ ਕੋ ਪ੍ਰਮਾਇਆ
1: ਨਾਨਕ ਤਿੰਨ ਜਨ ਸਾਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲਾ ਕਾਰਾ
1: ਹਰ ਸਿਮਰਨ ਮੈਂ

ਮਨ ਸਗਲ ਤਿਆਗ ਬਰਮ ਦੇ ਫਿਰਿਆ ਪੁੰਨ ਦਾਨ ਹੋਮੇ ਬਹੁ ਰਤਨਾ ਵਰਤ ਨੇਮ ਕਰੇ ਬਹੁ ਭਾਤੀ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਮਹਾ ਉਦਾਸ ਤਪੀਸਰ ਥੀਵੈ ਕਣਕ ਅਸਰ ਹੈ ਵਰ ਭੂਮਦਾਨ ਜੈਨ ਮਾਰਗ ਸੰਜਮ ਅਤ ਸਾਧਨ ਤੋ ਵੀ ਹਮੇ ਮੈਲ ਨ ਜਾਵੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਗਰਭ ਗਮਾਨਾ ਮਨ ਤੇ ਉੱਡੈ ਮਨ ਕੀ ਮੈਲ ਨ ਕਰਨ ਤੇ ਜਾਤ ਮਨ ਤੇ ਕਬੂ ਨ ਬਿਖਿਆ ਟਰੈ ਸੁਧ ਕਾ ਹੋਏ ਕਾਚੀ ਭੀਤ ਨਾਨਕ ਨਾਮ ਉਦਰੇ ਪਤਤ ਬਹਮੂਚ ਅਨੇਕ ਜਤਨ ਕਰ ਕ੍ਰਿਸ਼ਨ ਨਾ ਧਰਾਪੈ ਕੋਟ ਪਾਪ ਦਰ ਗਹਿਨੇ ਸਿੱਜੇ ਮੋਹੇ ਵਿਆਪੈ ਮਾਇਆ ਜਾਲ ਗੋਬਿੰਦ ਭਜਨ ਬਿਨ ਦਿਲ ਨਹੀਂ ਮਾਨੈ ਨਾਨਕ ਬੋਲੇ ਸਹਿਜ ਸੁਭਾਏ ਸਾਜਨਾ ਕੀ ਸੇਵਾ ਲਾਗੈ ਹਰ ਹਰ ਨਾਮ ਹਿਰਦੇ ਸਤ ਗਾਵੈ ਸਾ ਸੰਗੇ ਹਮੈ ਛੋਰੈ ਸਾਜਨਾ ਕੀ ਸਰਨੀ ਪਰੈ ਨਾਨਕ ਤਾਕੈ ਬਲ ਬਲ ਜਾਸਾ ਸਾ ਸੰਗ ਜਾਕਾ ਮਿਟੇ ਅਭਿਮਾਨ ਸੋ ਗਰੀਏ ਸਭ ਤੇ ਉੱਚਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਨਾਨਕ ਪਾਪ ਪੁਰ ਨਹੀਂ ਲੇਪਾ ਨਿਥਾਵੇ ਕੋ ਨਾ ਤੇਰਾ ਥਾਉ ਸਗਲ ਕਟਾਕੋ ਦੇਵ ਦਾਨ ਸਗਲ ਕਟਾਕੇ ਅੰਤਰ ਜਾਮੀ ਆਪਣ ਸੰਗ ਆਪਣਾ ਵਰਾਤੇ ਨਾਨਕ ਅਵਰ ਨ ਜਾਣ ਸਕੋਏ ਹਰ ਕੋ ਨਾਮ ਜਪ ਨਿਰਮਲ ਕਰਮ ਸਾ ਸੰਗ ਦੁਰਮਤ ਮਲ ਹਿਰਿਆ ਹਰ ਕਾ ਨਾਮ ਜਪੋ ਜੀ ਸਦਾ ਹਰ ਕੋ ਜਸੁਰ ਰਸਨ ਵਖਾ

0: ਕਰਨੀ
1: ਜਿੰਤੂ ਸਾਜ ਸਵਾਰ ਸਿਗਾਰਿਆ
0: ਗਰਭ ਅਗਰ ਮੈਂ ਜਿਨੇ ਵਾਰਿਆ
1: ਵਾਰ ਵਿਵਸਥਾ ਤੁਝੇ ਪਿਆਰੇ ਦੂਧ
0: ਪਰ ਜੋ ਬਨ ਭੋਜਨ ਸੁਖ ਸੂਦ
1: ਵਿਰਧ ਪਿਆ ਉਪਰ ਸਾਕ ਸੈਨ
0: ਮੁਖਾਂ ਪਿਆਉ ਬੈਠ ਕੋ
1: ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ
0: ਬਖਸ਼ ਲਿਓ ਤੋ ਨਾਨਕ ਸੀਜੈ
1: ਜਿਹ ਪ੍ਰਸਾਦਾ ਰੂਪਰ ਸੁਖ ਬਸੈ
0: ਸੋਤ ਪ੍ਰਾਤ ਮੀਤ ਬੰਦਾ ਸੰਗ ਹਸੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਪਾਵ ਕਾ ਮੁੱਲਾ
1: ਜਿਹ ਪ੍ਰਸਾਦ ਭੋਗੈ ਸਭ ਰਸਾ
0: ਸਗਲ ਸਮਗਰੀ ਸੰਗ ਸਾਧ ਬਸਾ
1: ਦੀਨੇ ਹਸਤ ਪਾਵ ਕਰ ਨਿਤ ਰਸਨਾ
0: ਤਿਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੋ

0: ਪੂਰੇ
1: ਸਹਿ ਜਾਨ ਮਨ ਸਦਾ ਹਜੂਰੇ
0: ਜੇ ਪ੍ਰਸਾਦ ਤੂੰ ਪਾਵੇ ਸਾਚ
1: ਰੇ ਮਨ ਮੇਰੇ ਤੂੰ ਦਾਸਿਓ ਰਾਜ
0: ਜੇ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ

0: ਸਮਾਨ
1: ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ
0: ਗਿਆਨੀ ਉੱਚ ਤੇ ਉੱਚਾ
1: ਮਨ ਆਪਣੇ ਹੈ ਸਭ ਤੇ ਨੀਚਾ

ब्रह्मज्ञानी का निर्मल मंत्र, ब्रह्मज्ञानी का पट प्रताप,

0: ਗੁਪਤ ਕਿਤੇ ਨਾ ਪਾਈਏ ਧਰਮ,
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ,
0: ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ,
1: ਇਸਕਾ ਨਾਮ ਸਤ ਰਾਮ ਦਾਸ,
0: ਆਤਮ ਰਾਮ ਤਿਸ ਨਦਰੀ ਆਇਆ,
1: ਦਾਸ

0: ਸਗਲ ਸੰਗ ਆਤਮ ਉਦਾਸ
1: ਐਸੀ ਜੁਗਤ ਨਾਨਕ ਰਾਮਦਾਸ
0: ਕੀ ਆਗਿਆ ਆਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਤੈਸਾ ਹਰਖ ਤੈਸਾ ਉਸ ਸੋਗ
1: ਸਦਾ ਆਨੰਦ ਰਹਿ ਨਹੀਂ ਵਿਯੋਗ
0: ਤੈਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਵੇ ਖਾਟੀ
0: ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਪੁਰਖ ਕਹੀਏ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ
1: ਜਿਤ ਜਿਤ ਕਰ ਰਾਖੈ ਤੈਸਾ ਤੇਰੇ ਨਾਉ
0: ਆਪੇ ਕਰਨ ਕਰਾਵਨ ਜੋਗ
1: ਪ੍ਰਭਾ ਵੈ ਸੋਈ ਫੁਲ ਹੋਗ
0: ਪਸਰਿਓ ਆਪ ਹੋਏ ਅਨੰਤ ਤਰੰਗ
1: ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ

0: ਨਰ 50
1: ਕਈ ਕੋਟ ਭੂਤ ਪ੍ਰੇ ਸੁਖਰ ਮਿਰਾਜ
0: ਤੇ ਨੇਰੇ ਸਭੋਂ ਤੇ ਦੂਰ
1: ਨਾਨਕ ਆਪ ਲੈ ਪਰਿਆ ਭਰਪੂਰ
0: ਕੋਟ ਪਾਤਾਲ ਕੇ ਵਾਸੀ
1: ਕਈ ਕੋਟ ਨਰਕ ਸਰਗ ਵਾਸੀ
0: ਕਈ ਕੋਟ ਜਨਮੇ ਜੀਵੇ ਮਰੇ
1: ਕਈ ਕੋਟ ਬਹੁ ਜੋਨੀ ਫਿਰੇ
0: ਕਈ ਕੋਟ ਬੈਠਤੀ ਖਾਏ
1: ਕਈ ਕੋਟ ਕਾ ਲੈ ਥਕ ਪਾਏ
0: ਕਈ ਕੋਟ ਕੀਏ ਤਨਵੰਤ
1: ਕਈ ਕੋਟ ਮਾਇਆ ਮੈਂ ਚਿੰਤ
0: ਜੈ ਭਾਣਾ ਤੈ ਤੈ ਰੱਖੇ
1: ਨਾਨਕ ਸਭ ਕਿਸ ਪ੍ਰਭ ਕੇ ਹਾਥੇ
0: ਕਈ ਕੋਟ ਪਏ ਵੈ ਰਾਗੀ
1: ਰਾਮ ਨਾਮ ਸਭ ਤੇ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋ ਜਾਂਤੇ
1: ਆਤਮ ਹੈ ਪਾਰ ਬ੍ਰਹਮ ਲਹੰਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ
1: ਤੇਰੇ ਕੋ ਮਿਲਿਓ ਪ੍ਰਭ ਅਬਨਾਸ
0: ਕਈ ਕੋਟ ਮਾਗੇ ਸਤਸੰਗ
1: ਪਾਰ ਬ੍ਰਹਮ ਦੇ ਲਾਗਾ ਰੰਗ
0: ਕੋ ਹੋਏ ਆਪ ਆਸੋ ਪ੍ਰਸੰਨ
1: ਨਾਨਕ ਤੇਜਨ ਸਦਾ ਧੰਨ ਧੰਨ
0: ਕਈ ਕੋਟ ਖਾਣੀ ਅਰ ਖੰਡ
1: ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ
1: ਕਈ ਜੋਤ ਕੀ ਨੋ ਵਿਸਤਾਰ
0: ਕਈ ਵਾਰ ਪਸਰਿਓ ਪਸਾਰ

ਤਿਨ ਹੋਵਤਾ ਤਮ ਪ੍ਰਕਾਸ ਸਦਾ ਨਿਹਾਰੇ ਇੱਕੋ ਨੇਤਰੇ ਅਮਰ ਭੈ ਸਦਾ ਜੀਵੇ ਆਤਮ ਰਸ ਸੁਖ ਸਹਿ

सोई करे। जे जानत आपना बचै निम कमाई

ਸਤਿਕਾਰ ਲੈ ਦਿਸ ਪ੍ਰਗਟਾਵੇ ਤਾਕਾ ਲੇਖਨ ਗਲੇ ਜਗਦੀਸ ਘਟ ਘਟ ਪੂਰਨ ਬ੍ਰਹਮ ਅਰਦਾਸ ਨਾਨਕ ਜੀਵੇ ਦੇਖ ਵਡਾਈ ਕਰਨ ਕਰਾਵਨ ਸਰਬ ਕੋ ਨਾਥ।

0: ਅੰਤਰ ਰਾਜ ਅਭਿਮਾਨ
1: ਸੋ ਨਰਕ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋਵਨ ਬੰਤ
1: ਸੋ ਹੋਵਤ ਨਿਸ਼ਟਾ ਕਾ ਜੰਤ
0: ਆਪਸ ਕੋ ਜੋ ਆਪਸ ਕੋ ਕਰਮ ਬੰਤ ਕਹਾਵੈ
1: ਜਨਮ ਮਰੇ ਭੋਜਨ ਪਰਮਾਵੈ
0: ਧਨ ਭੂਮਿਕਾ ਜੋ ਕਰੇ ਗੁਮਾਨ
1: ਸੋ ਮੂਰਖ ਅੰਧਾ ਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
1: ਨਾਨਕੀ ਹੈ ਮੁਕਤਾ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗਰਭਾਵੈ
1: ਰਿਣ ਸਮਾਨ ਕੇ ਸੰਗ ਨ ਜਾਵੈ
0: ਵਹ ਲਸਕਰ ਮਾਂ ਨੂੰ ਉਪਰ ਕਰੇ ਆਸ
1: ਹੋਏ ਵਿਨਾਸ਼
0: ਆਪ ਜਾਣੈ ਬਲਵੰਤ ਬਤੈ ਆਪ ਅਹੰਕਾਰੀ ਮਿਟੇ ਅਭਿਮਾਨ ਮੋਟ ਕਰਮ ਕਰੇ ਹੋ ਤਾਰੇ
1: ਪਾਵੇ ਸਗਲੇ ਬਿਰਤਾਰੇ
0: ਅਨਕ ਤਪੱਸਿਆ ਕਰੇ ਅਹੰਕਾਰ
1: ਅਨਕ
0: ਜਤਨ ਕਰ ਆਤਮ ਨਹੀਂ ਦਰਬੈ
1: ਕੈਸੇ ਗਵੈ
0: ਆਪਸ ਕੋ ਜੋ ਭਲਾ ਕਹਾਵੈ
1: ਤਿਸੇ ਭਲਾਈ ਨਿਕਣਾਵੈ
0: ਸਰਬ ਕੀ ਰੇਨ ਜਾ ਕਾ ਮਨ ਹੋਏ
1: ਕਉ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ
1: ਤਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ

0: ਕਾਂਡ ਕੋ ਛੂਟੇ
1: ਸਹਿਸ ਕਟੇ ਲੱਕ ਕੋ ਠਤਾਵੇ
0: ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ
1: ਭੋਗ ਵਿਖਿਆ ਕੀ ਕਰੇ
0: ਨੈ ਤ੍ਰਿਪਤਾਵੇ ਕਬ ਕਬ ਮਰੇ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸੁਭਨ ਮਨੋਰਥ ਫਿਰਤੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ
0: ਬੜ ਭਾਗੀ ਕਿਸੇ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਨ ਕਰਨੈ ਹਾਰ
0: ਇਸੇ ਹਾਥ ਕਾ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
0: ਆਪੇ ਆਪ ਪ੍ਰਭ ਸੋਏ
1: ਜੋ ਕਿਸ ਕਿਨੋ ਸੋ ਆਪਣੇ ਰੰਗ
0: ਸਭ ਤੇ ਦੂਰ ਸਭ ਕੇ ਸੰਗ
1: ਜੇ ਦੇਖੇ ਕਰੇ ਬਿਵੇਕ
0: ਆਪੇ ਏਕ ਆਪੇ ਅਨੇਕ
1: ਮਰੇ ਨ ਵਿੰਸੈ ਆਵੈ ਨ ਜਾਏ
0: ਨਾਮ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ
0: ਆਪੇ ਰਚਿਆ ਸਭ ਕੇ ਸਾਥ
1: ਆਪ ਕਿਨੋ ਆਪਣ ਵਿਸਥਾਰ
0: ਸਭ ਕੁਛ ਸਿਸਕਾ ਕਰਨੇ ਹਾਰ
1: ਉਸ ਤੇ ਭਿੰਨ ਕਹੋ ਕਿਛ ਹੋਏ
0: ਥਾਨ ਥਰੰਤਰ ਏਕੈ ਸੋਏ
1: ਆਪਣੇ ਚਲ ਤਪ ਕਰਨੇ ਹਾਰ
0: ਕੌਤਕ ਕਰੇ ਰੰਗ ਆਕਾਰ
1: ਮਨ ਮੈਂ ਆਪਣ ਆਪਣੇ ਮਾਹੇ
0: ਨਾਨਕ ਕੀਮਤ ਕਹਿ ਨਾ ਜਾਏ
1: ਸਤ ਸਤ ਸਤ ਪ੍ਰਭ ਸਵਾਮੀ
0: ਗੁਰ ਪ੍ਰਸਾਦ ਕਿਨੇ ਵਖਿਆਨੀ
1: ਸੱਚ ਸੱਚ ਸੱਚ ਸਭ ਕੀਨਾ
0: ਓਡ ਮਦੇ ਕਿਨੇ ਬਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘਟ ਘਟ ਸੁਣੀ ਸਰਵਣ ਵਖਿਆਨੀ

0: ਹਰ ਕਰਮ ਸ੍ਰਵਨ ਹਰ ਕਥਾ
1: ਹਰ ਦਰ ਕੇ ਨਾਲ ਗੁਰੂ ਜਲ ਮਥਾ
0: ਬਟਪਾ ਕੀਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਰਾਮ ਨਾਮ ਜੋ ਕਰੇ ਵਿਚਾਰ
1: ਸੇ ਧਰਮੰਤ ਕਰੇ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਨ
1: ਸੋਚੀ ਜਾਣੇ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਿਨੇ ਨਿਰੰਜਨ ਜਾਣੇ
0: ਹੋਰ ਪ੍ਰਸਾਦ ਆਪਨ ਆਪ ਸੁਜੈ
1: ਇਸਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਰੋਗ ਤੇ ਹਾਜਰ ਰਹਿਤ
0: ਹਰ ਦਿਨ ਕੀਰਤਨ ਕੇਵਲ ਵਖਿਆਨ
1: ਗ੍ਰਹਿਸਥ ਮੈਂ ਸੋਈ ਨਿਰਵਾਣ
0: ਏਕ ਉਪਰ ਜਿਸ ਜਨ ਕੀ ਆਸਾ
1: ਇਸਕੀ ਘਟੀਏ ਜਮ ਕੀ ਪਾਸਾ
0: ਹਾਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਤਿਸੇ ਨ ਲਾਗੈ ਦੂਖ
0: ਜਿਸ ਕੋ ਹਰ

0: ਸੋਧਤ ਸੋਧਤ ਸੀਜਿਆ
1: ਜਬ
0: ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖ ਸੋਇ ਸੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ
1: ਆਪਨ ਜਲ ਤੇ ਆਪ ਹੀ ਕਰੈ
0: ਆਪਨ ਜਾਵਨ ਦ੍ਰਿਸ਼ਟਨ ਦ੍ਰਿਸ਼ਟ
1: ਆਗਿਆਕਾਰੀ ਧਾਰੀ ਸਭ ਸ੍ਰੇਸ਼ਟ
0: ਆਪੇ ਆਪ ਸਗਲ ਮਹਿ ਆਪ
1: ਆਪਣਾ
0: ਸੀਨਾ ਹੀ ਕਿਛ ਖੰਡ
1: ਧਾਰਨ ਧਾਰ ਰਹੋ ਬ੍ਰਹਿਮੰਡ
0: ਲੱਖ ਅਭਿਵ ਪੁਰਖ ਪ੍ਰਤਾਪ
1: ਆਪ ਜਪਾਏ ਨਾਨਕ ਜਾਪ
0: ਚਿਰ ਪ੍ਰਭ ਜਾਤਾ ਸੋ ਸੁਭਾਵੰਤ
1: ਸਗਲ ਸੰਸਾਰ ਅੰਦਰੈ ਤਿਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੂਖ ਵਿਸਾਰਨ
0: ਆਪੇ ਮੇਲ ਲਏ ਕਿਰਪਾਲ
1: ਗੁਰ ਕਾ ਸਭ ਜਪ ਭੈ ਨਿਹਾਲ
0: ਕੀ ਸੇਵਾ ਸੋਈ ਲਾਗੈ
1: ਜਿਸੁ ਕਿਰਪਾ ਕਰੇ ਬੜ ਭਾਗੈ
0: ਨਾਮ ਜਪਤ ਭਾਵੈ ਵਿਸਰਾਮ
1: ਨਾਨਕ ਤੇਰੇ ਪੁਰਖ ਕੋ ਉਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਦਾ ਬਸੈ ਹਰ ਸੰਗ
0: ਸਹਿਜ ਸੁਭਾਏ ਹੋਵੈ ਸੋਏ
1: ਕਰਣੇ ਹਾਰ ਪਛਾਣੇ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਾ ਤੈਸਾ ਦਰਸ਼ਾਨਾ
0: ਜਿਸ ਤੇ ਉਪਜੈ ਤਿਸ ਮਾਹੇ ਸਮਾਏ

0: ਮੈਂ ਭੋਗੀ
1: ਧਿਆਏ ਧਿਆਏ ਭਗਤ ਨੇ ਸੁਖ ਪਾਇਆ
0: ਨਾਨਕ ਦੇ ਸਿਮਰਨ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੇ
0: ਸਗਲ ਦੇਵ ਹਾਰੇ ਅਵਗਾਹੇ
1: ਤਕ ਜਨਮ ਕੇ ਜਾਣੇ ਪੂਤ
0: ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਿੰਦੇ
0: ਚਰਨ ਦਾਸ ਨਾਮ ਧਿਆਵੇ ਸੇ
1: ਹੈ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਮਰੈ ਕਰਿ ਆਵੇ ਜਾਏ
1: ਊਚ ਨੀਚ ਇਸਕੇ ਅਸਥਾਨ

0: ਸਾਹਿਬ ਕਰ ਬੰਤ ਬਣਾਈ,
1: ਆਪਣੀ ਕੀਮਤ ਆਪੇ ਪਾਈ,
0: ਸਭ ਕਰ ਤਿਸਕੇ ਸਭ ਤਿਸਕੇ ਠਾਓ,
1: ਜਪ ਜਪ ਜੀਵੇ ਨਾਨਕ ਹਰਨਾਓ,
0: ਨਾਮ ਕੇ ਤਾਰੇ ਸਗਲੇ ਜੰਤ,
1: ਨਾਮ ਕੇ ਤਾਰੇ ਖੰਡ ਬ੍ਰਹਮੰਡ,
0: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ,
1: ਨਾਮ ਕੇ ਤਾਰੇ ਸੁਣਨ ਗਿਆਨ ਧਿਆਨ,
0: ਨਾਮ ਕੇ ਤਾਰੇ ਆਕਾਸ ਪਾਤਾਲ,
1: ਨਾਮ ਕੇ ਤਾਰੇ ਸਗਲਾ ਆਕਾਰ,
0: ਨਾਮ ਕੇ ਤਾਰੇ ਪੁਰੀ ਆਸਾ ਭਵਨ,
1: ਨਾਮ ਕੇ ਸੰਗਦੇ ਸੰਸਵਣ,
0: ਹਰ ਕਿਰਪਾ ਜਿਸੇ ਆਪਣੇ ਨਾਮ ਲਾਏ,
1: ਨਾਨਕ ਚੌਥੇ ਪਦ ਮੈਂ ਸੋ ਜਨ ਰਤ ਪਾਏ,
0: ਸਤ ਜਾਂ ਕਾ ਸਤ ਸਥਾਨ,
1: ਪੁਰਖ ਸਤ ਕੇਵਲ ਪ੍ਰਧਾਨ,
0: ਦੂਤ ਸਤ ਸਤ ਜਾਂ ਕੀ ਬਾਣੀ,
1: ਸਤ ਪੁਰਖ ਸਭ ਮਾਹੇ ਸਮਾਣੀ,
0: ਸਤ ਕਰਮ ਜਾਂ ਕੀ ਰਚਨਾ ਸਤ,
1: ਸਤ ਸਤ ਉਤਪਤ,
0: ਸਤ ਕਰਣੀ ਨਿਰਮਲ ਨਿਰਮਲੀ,
1: ਜਿਸੇ ਬਜਾਏ ਕਿਸੇ ਸਭ ਭਲੀ,
0: ਸਤ ਨਾਮ ਪ੍ਰਭ ਕਾ ਸੁਖਦਾਈ,
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ,
0: ਸਤ ਬਚਨ ਸਾਧੂ ਉਪਦੇਸ਼,
1: ਸਤ ਜਨ ਜਾ ਕੇ ਹਿਰਦੇ ਪ੍ਰਵੇਸ਼,
0: ਸਤ ਨਿਰਤ ਬੁਝੇ ਜੇ ਕੋਏ,
1: ਨਾਮ ਜਪਤਾ ਕੀ ਗਤ ਹੋਏ,
0: ਆਪ ਸਤ ਕੀਆ ਸਭ ਸਤ,
1: ਆਪੇ ਜਾਣੇ ਆਪਣੀ ਮਿਤ ਗਤ,
0: ਜਿਸ ਕੀ ਸ੍ਰਿਸ਼ਟ ਸੁ ਕਰਨੇ ਹਾਰ,
1: ਅਵਨ ਬੂਝ ਕਰਤ ਵਿਚਾਰ,
0: ਕਰਤੇ ਕੀ ਮਿਤ ਨਾ ਜਾਣੇ ਕੀਆ,
1: ਨਾਨਕ ਜੋ ਤਿਸ ਭਾਵੇ ਸੋ ਵਰਤੀਆ,
0: ਬਿਸਮਨ ਬਿਸਮ ਭੈ ਬਿਸਮਾਦ,
1: ਜਿਨ ਬੁਝਿਆ ਤਿਸ ਆਇਆ ਸਵਾਦ,
0: ਰਬ ਕੇ ਰੰਗ ਰਾਚ ਜਨ ਰਹੇ,
1: ਗੁਰ ਕੇ ਬਚਨ ਪਦਾਰਥ ਲਹੇ,
0: ਓਏ ਦਾਤੇ ਦੁਖ ਕਾਟਨ ਹਾਰ,
1: ਜਾਗੇ ਸੰਗ ਤਰੇ ਸੰਸਾਰ,
0: ਕਾ ਸੇਵਕ ਸੋ ਵਡਭਾਗੀ,
1: ਜਨ ਕੇ

0: ਚਰਨ ਸਤ ਸਤ ਪਰਸਨ ਹਾਰ,
1: ਪੂਜਾ ਸਤ ਸਤ ਸੇਵਦਾਰ,
0: ਦਰਸ਼ਨ ਸਤ ਸਤ ਪੇਖਣ ਹਾਰ,
1: ਨਾਮ ਸਤ ਸਤ ਧਿਆਵਣ ਹਾਰ,
0: ਆਪ ਸਤ ਸਤ ਸਭ ਧਾਰੀ,
1: ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪ੍ਰਵਕਤਾ,
1: ਸੁਰਤ ਸਤ ਸਤ ਜਸ ਸੁਣਤਾ,
0: ਪੂਜਨ ਹਾਰ ਕੋ ਸਤ ਸਭ ਹੋਏ,
1: ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੇ ਜਿਨ ਮਾਨਿਆ।

ਸੇਵਕ ਕੋ ਗੁਰ ਸਦਾ ਦਿਆਲ ਗੁਰ ਵਚਨੀ ਹਰ ਨਾਮ ਉਚਰੈ ਸਰਕਾ ਸਿੱਖ ਵਿਕਾਰ ਤੇ ਹਟੈ ਸਰਕਾ ਸਿੱਖ ਵਡਭਾਗੀ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੀ ਆਗਿਆ ਮਨ ਮੈਂ ਸਹਿ ਹਰ ਹਰ ਨਾਮ ਹਿਰਦੇ ਸਤਿਆਵੈ ਪਰਮੇਸ਼ਰ ਕੀ ਗਤ ਜਾਣੈ ਅਨੇਕ ਵਾਰ ਗੁਰ ਕੋ ਬਲ ਜਾਓ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਏਕੈ ਆਪ ਨਹਿ ਕਛ ਭਰਮ ਨਾਨਕ ਐਸਾ ਗੁਰ ਵਡਭਾਗੀ ਪਾਈਐ ਪਰ ਸਤਿਚੰਦ ਕਤ ਨਿਰਮਲ ਰੀਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਕਰ ਬਚਨ ਕਰ ਨਾ ਗਾਨੇ ਮਨ ਸੰਤੋਖਾ ਧੰਪਤੀ ਆਨੇ ਆਖਿਆਉ ਜਾਤਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖਿਐ ਹੋਏ ਸੰਤ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਭਾਏ ਕੋਸਤਤ ਅਨੇਕ ਸਤ ਪੁਰਖ ਪੂਰਨ ਭਵੇਕ ਆਤਮਾ ਗੋਚਰ ਪ੍ਰਭ ਨਿਰਵਾਣੀ ਤਾਕੀ ਕੀਮਤ ਕਿਨੇ ਨਾ ਪਾਈ ਚਰਨ ਕਮਲ ਹਿਰਦੇ ਸਿਮਰੈ ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਨੇ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਜਾਕੇ ਮਨ ਪ੍ਰਗਟੇ ਗੁਰਦਾਸ ਸਾਚ ਉਪਦੇਸ਼ ਸੇਵਕ ਕੋ ਦੇ ਮਨ ਮੈਂ ਰਾਖੈ ਹਰ ਹਰੇਕ ਨਾਨਕ ਭਗਤ ਕੋ ਦੁਖ ਤੈ ਤੇ ਲਾਸੇ ਅੰਤ ਪਿਆ ਦੁਖ ਨਾਠੇ ਭਾਈ ਸਾਧੂ ਕੇ ਪੂਰਨ ਉਪਦੇਸੇ ਸਗਲ ਵਿਆਦ ਮੰਤੇ ਕਹਿ ਨਸੇ ਸਾਧ ਸੰਗ ਜਪ ਨਾਮ ਮੁਰਾਰੀ ਸੁਨ ਨਾਨਕ ਹਰ ਹਰ ਜਸ ਸਰਵਣ ਕਲਾ ਧਾਰ ਜਿਨ ਸਗਲੀ ਮੋਹੀ ਆਪਣੀ ਕੀਮਤ ਆਪੇ ਪਾਏ ਸਰਬ ਨਿਰੰਤਰ ਇੱਕੋ ਸੋਏ

ਨਰਸਿਮ ਸਦਾ ਸੁਖ ਪਾਓ। ਭਗਤ ਪਾਏ ਆਤਮ ਪ੍ਰਗਾਸ, ਕਹੋ ਨਾਨਕ ਕਾਟੀ ਜਮ ਪਾਸੀ।

ਸੰਗਤ ਸਾਸਤ ਵੇਦ ਵਿਚਾਰੇ ਮਨ ਵੰਸ਼ਤ ਨਾਨਕ ਫਲ ਪਾਏ ਤੂੰ ਕਿਆ ਲਪਟਾਵੇ ਮੂਰਖ ਮਨਾ ਇੰਤੇ ਕਹੋ ਤੁਮ ਕਵਨ ਸਨਾਥਾ ਇੰਤੇ ਕਹੋ ਕਵਨ ਛਟਕਾਰ ਝੂਠਾ ਡੰਬ ਝੂਠ ਪਾ ਸਾਰੇ ਨਾਮ ਵਿਸਾਰ ਨਾਨਕ ਪਛਤਾਨਾ ਭਗਤ ਬਿਨਾ ਵੋ ਡੂਬੇ ਸਿਆਣੇ ਨਿਰਮਲ ਹੋਏ ਤੁਮਾਰੋ ਚੀਤ ਜਨਮ ਜਨਮ ਕੇ ਕਿਲ ਵਿਖ ਜਾਏ ਸੁਣਤ ਕਹਿ ਤਰਹਿ ਤਰ ਪਾਵੋ ਸਹਿਜ ਸਮਾਏ ਨਾਨਕ ਗੁਣ ਗਾਓ ਬਿਨ ਸਜਾਏ ਹੋ ਮੈਂ ਵਿਖ ਪੈਲ ਸਾਸ ਗ੍ਰਾਸਰ ਨਾਮ ਸੰਭਾਲ ਸਾਧ ਸੰਗ ਪਾਵੇ ਸਚਨਾ

0: ਸਾਰ
1: ਰਾਖੀ ਦ੍ਰਿਸ਼ਟ ਮਹਾ ਸੁਖ ਹੋਏ
0: ਹਰ ਰਸ ਪਾਵੇ ਬਿਰਲਾ ਕੋਏ
1: ਜਿੰਚਾ ਖਿਆ ਸੇ ਜੰਤਰ ਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ
0: ਉਪਜੇ ਚਾਉ ਸਾਧ ਕੈ ਸੰਗ
1: ਪਰੇ ਸਰਨ ਆਣ ਸਭ ਤਿਆਗ
0: ਅੰਤਰ ਬਰਗਾ ਸੰਦਲ ਲਿਵ ਰਾਗ
1: ਵਡਭਾਗੀ ਜਪਿਆ

0: ਸਮਾਏ
1: ਸੋ ਕਿਉ ਬਿਸਰੇ ਜੇ ਕਾਲ ਨਾ ਭਾਨੈ
0: ਸੋ ਕਿਉ ਬਿਸਰੇ ਜੇ ਕੀਆ ਜਾਣੈ
1: ਸੋ ਕਿਉ ਬਿਸਰੇ ਜਿਨ ਸਭ ਕਿਛ ਦੀਆ
0: ਸੋ ਕਿਉ ਬਿਸਰੇ ਜੇ ਜੀਵਨ ਜੀਆ
1: ਸੋ ਕਿਉ ਬਿਸਰੇ ਜੇ ਅਗਨ ਮੈਂ ਰਾਖੈ
0: ਵਰ ਪ੍ਰਸਾਦ ਕੋ ਬਿਰਲਾ ਰਾਖੈ
1: ਸੋ ਕਿਉ ਬਿਸਰੇ ਜੇ ਬਿਖਤੇ ਕਾਢੈ
0: ਜਨਮ ਜਨਮ ਕਾ ਟੂਟਾ ਗਾਢੈ
1: ਵਰ ਪੂਰੇ ਤਤ ਇਹ ਬੁਝਾਏ
0: ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹੋ ਕਾਮ ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਮਰਾ ਨਾਮ ਜਪਾਵੋ
1: ਭਗਤ ਭਾਏ ਤਰੀਏ ਸੰਸਾਰ
0: ਭਗਤੀ ਤਨ ਹੋਸੀ ਸਾਰ
1: ਸਰਬ ਕਲਿਆਣ ਸੁਖ ਨਿਤ ਨਾਮ
0: ਮੂਰਤ ਜਾਤ ਪਾਏ ਵਿਸ਼ਰਾਮ
1: ਸਕਲ ਦੁੱਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਰਦਾਸ
1: ਜੀ ਪ੍ਰੀਤ ਪ੍ਰੇਮ ਰਸ ਚਾਉ
0: ਮਨ ਤਨ ਅੰਤਰ ਇਹੀ ਸੁਆਉ
1: ਨੇਤਰ ਉਪੇਖ ਦਰਸ ਸੁਖ ਹੋਏ
0: ਮਨ ਮਿਸੈ ਸਾ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਬਿਰਲਾ ਕੋ ਪਾਵੇ ਸੰਗ
1: ਏਕ ਵਸਦੀ ਜੇਕਰ ਮਾਇਆ
0: ਗੁਰ ਪ੍ਰਸਾਦ ਨਾਮ ਜਪ ਲਿਆ
1: ਤਾਕਿ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਪ੍ਰਭ ਸੰਤ ਦੀਨ ਦਇਆਲ
0: ਭਗਤ ਵਸਲ ਸਦਾ ਕਿਰਪਾਲ
1: ਅਨਾਥ ਨਾਥ ਗੋਬਿੰਦ ਗੋਪਾਲ
0: ਸਰਬ ਕ

0: ਗੁਨਿਆਰ ਨੀਚ ਅਜਾਨ ਕੁੰਠ ਮੁਕਤ ਮੋਖ ਪਾਏ
1: ਏਕ ਨਿਮ ਕਰਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਏ
1: ਹਰ ਕੇ ਨਾਮ ਕੀ ਕਥਾ ਮਨ ਪਾਈ
0: ਬਹੁ ਭੋਜਨ ਕਾ ਪਰ ਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਬਲੀ ਸੁਕੰਨੀ ਸੋਭਾ।

पाप पुंतव कहते होता। तब बैर ब्रोध में संग कमात

ਗਣੀ ਤਬ ਨਰ ਕਿਸਨ ਕੋ ਕੌਣ ਅਵਤਾਰ ਤਬ ਸਿਵ ਸੰਗਤ ਹੋ ਕੇ ਠਠਾਏ ਤਬ ਗਮਨ ਨਿਡਰ ਕਮ ਕਤ ਡਰੇ ਨਾਨਕ ਠਾਕੁਰ ਅਗਮ ਅਪਾਰ ਤੈ ਜਨਮ ਮਰਨ ਕੋ ਕਹਾ ਬਿਨਾਸਨ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਮੈਲ ਕਹੋ ਕਿਆ ਧੋਤਾ ਤੈ ਕੌਣ ਕੋ ਮਾਨ ਕੌਣ ਅਭਿਮਾਨ ਤੈ ਸ਼ਿਸ ਸਗਣ ਸਗਣ ਕਹਾ ਵਿਚਾਰੇ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਨਾਨਕ ਆਪਣੀ ਗਤ ਜਾਣੋ ਆਪ ਕਿਸੇ ਵਿਆਪਤ ਮਾਇਆ ਤੈ ਗੁਣ ਕਾ ਨਾਹੀ ਪਰਵੇਸ਼ ਤੈ ਕੌਣ ਚਿੰਤ ਕਿਸ ਲਾਗੇ ਚਿੰਤਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਨਾਨਕ ਆਪ ਸੋ ਆਪੇ ਪਹੁੰਚਾ ਤੈ ਗੁਣ ਮੈਂ ਕੀਨੋ ਵਿਸਤਾਰ ਜਿਸ ਭਾਵੇ

0: ਸਾਹਿਬ ਜੀਉ ਆਪ ਬੁਝਾਏ,
1: ਸੱਚ ਨਾਮ ਸੋਈ ਜਨ ਪਾਏ,
0: ਸੋ ਸਮਦਰਸੀ ਤਤ ਕਾ ਬੇਤਾ,
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ,
0: ਜੀ ਜੰਤਰ ਸਭ ਤਾ ਕੈ ਹਾਥ,
1: ਦੀਨ ਦਿਆਲ ਨਾਥ ਕੋ ਨਾਥ,
0: ਜਿਸ ਰਾਖੈ ਤਿਸ ਕੋਇ ਨ ਮਾਰੈ,
1: ਸੋ ਮੂਆ ਜਿਸ ਮਨੋ ਬਿਸਾਰੈ,
0: ਜਿਸ ਤਜ ਅਵਰ ਕਹਾ ਕੋ ਜਾਏ,
1: ਸਭ ਸਿਰ ਏਕ ਨਿਰੰਜਨ ਰਾਏ,
0: ਜੀ ਕੀ ਜੁਗਤ ਜਾ ਕੈ ਸਭ

0: ਹੱਥ ਸੇ ਲੈ ਮਿਲਾਏ
1: ਭਗਤ ਕਰੇ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ
1: ਕਰਨ ਹਾਰ ਨਾਨਕ ਇੱਕ ਜਾਣਿਆ।

0: ਪਦੀ
1: ਸੰਤ ਸੰਗ ਅੰਤਰ ਪ੍ਰਵਡੀਠਾ
0: ਨਾ ਪ੍ਰਭੁ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕਸ ਘਟ ਮਾਹੇ
0: ਅਨੇਕ ਰੰਗ ਨਾਨਾ ਦਿਸ਼ਟਾ
1: ਨੌ ਨਿਦ ਅੰਮ੍ਰਿਤ ਪ੍ਰਭੁ ਕਾ ਨਾਮ
0: ਦੇਹੀ ਮੈਂ ਇਸਕਾ ਵਿਸਰਾਮ
1: ਸੁਨ ਸਮਾਦ ਅਨਹਤ ਨਾਦ
0: ਕਹਿ ਨ ਜਾਈ ਅਚਰਜ ਵਿਸਮਾਦ ਤਿਨ
1: ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਜਨ ਸੋਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਮ ਮਹਿ ਆਕਾਸ ਪਿਆਲ

0: ਆਕਰ ਤੂੰ ਤਤਨੀ ਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਚ ਧਾਰੀ ਸਭ ਸਾਚ
1: ਓਤ ਓਤ ਆਪਨ ਸੰਗ ਰਾਚ
0: ਤਾਕਿ ਗਤਮਿਤ ਕਹੀ ਨ ਜਾਏ
1: ਦੂਸਰ ਹੋਏ ਤਸੋ ਜੀ ਪਾਏ
0: ਜਿਸਕਾ ਕੀਆ ਸਭ ਪਰਵਾਨ
1: ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੇ ਤੇ ਸਦਾ ਸੁਖ ਹੋਏ
1: ਆਪ ਮਿਲਾਏ ਲੈ ਪ੍ਰਭ ਸੋਏ
0: ਓ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸੇ ਜੈ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਨ ਆਵਨ ਕਾ ਇਹ ਸੁਆਓ

0: ਪਦੇ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਪਾਰ ਬ੍ਰਹਮ ਨਿਕਟ ਕਰ ਪੇਖ
1: ਸਾਸ ਸਾਸ ਸਿਮਰੋ ਗੋਬਿੰਦ
0: ਮਨ ਅੰਤਰ ਕੀ ਉਤਰੈ ਚਿੰਦ
1: ਆਸ ਅਨਿਤ ਤਿਆਗੋ ਤਰੰਗ
0: ਸੰਤ ਜਨਾ ਕੀ ਧੂਲ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਸ ਸੰਗ ਅਗਨ ਸਾਗਰ ਕਰੋ
1: ਅਰਤਨ ਕੇ ਪਰ ਲਿਹੋ ਭੰਡਾਰ
0: ਨਾਨਕ ਗੁਰ ਪੂਰੇ ਨਮਸਕਾਰ
1: ਹੇਮ ਕੁਸ਼ਲ ਸਹਿਜ ਆਨੰਦ
0: ਸਾਸ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤ ਭਉ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਪਾਲ ਦਮੋਦਰ ਦੀਨ ਦਿਆਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀ ਕਰਾ ਲਹਿ ਰਤਨ
1: ਸੁਨਤ ਕਮਾਵਤ ਹੋ ਤੂ ਉਧਾਰ
0: ਆਪ ਤਰੇ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾ ਕੇ ਮਨ ਲਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ
0: ਸੁਣ ਸੁਣ ਅੰਤ ਕਰੇ ਪ੍ਰਭ ਗਾਜੈ
1: ਟੇਕ ਪਾਲ ਮਹਾਤ ਕੇ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਵਰੇਨ

ਧਿਆਇ। ਹੇ ਰੰਗਰ ਗੁਰਦੇ ਅਮਰਦਾਸ ਰਾਮ ਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ

ਤਿਆ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਅੰਡਰ ਕੀਤਾ ਤਰ੍ਹਾਂ ਪਿਆਰਿਆਂ ਸੱਚਿਆਰਿਆਂ ਦੀ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਕੜੀਆਂ ਦੇ ਚੜ੍ਹੀ ਯਾਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਰਕਾਰ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ।

ਤਾਜ, ਸ਼ਾਂਤੀ ਦੇ ਪੁੰਜਾ, ਬਾਣੀ ਕੇ ਪੋਏ ਸਤਿਗੁਰੂ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ, ਆਪ ਜੀ ਦੀਆਂ ਸਿੱਖ ਸੰਗਤਾਂ ਨੇ ਆਪ ਜੀ ਦੀ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਸੰਗਤੀ ਰੂਪੇ ਸੰਗਤਾਂ ਨੇ ਰਲ ਮਿਲ ਕੇ ਕੀਤੇ। ਪਾਵਨ ਬਾਣੀ ਪੜ੍ਹਦੇ ਆ, ਸੇਵਾ ਨਿਭਾਉਂਦੇ ਆ, ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੁਲਚੁਕ ਮਾਫ ਕਰਨਾ ਪੜੀ।

ਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਤਰਕਣਾ ਦਰੋਂ ਕਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਤੀਰਥ ਪਾ ਬਖਸ਼ਣਾ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ

Bak. Vaheguru Ji Ka Khalsa.

ਜਾਂ ਕਹਾ ਸਤਿਗੁਰ ਪੂਰਾ ਆਤਮ ਜਿਣ ਸਗਲ ਵਸਤਾ ਕੈ ਜਾਂ ਕਹਾ ਸਤਿਗੁਰ ਪੂਰਾ।

ਧਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨਹੇ ਬੁਲਾਏ

ਥੀਮ ਆਪਾਂ ਸਮਝ ਲਈਏ। ਪਹਿਲੇ ਜਾਮੇ ਦੇ ਅੰਦਰ ਇਮਨਾਬਾਦ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ 'ਚ ਪਾਤਾ। ਪਾਤਸ਼ਾਹ ਇਕੱਲੇ ਹੀ ਹਨ ਕਾਰਾਗ੍ਰਹਿ ਦੇ ਅੰਦਰ। ਰੋੜਾਂ ਦੀ ਗੁਰਕਰੀ ਵਿਛਾਈ, ਬੜੀ ਜ਼ਿਆਦਾ ਮੁਸ਼ਕਤ ਕੀਤੀ। ਪੰਜਵਾਂ ਜਾਮਾ ਫਿਰ ਆਇਆ, ਜਿੱਥੇ ਹਜ਼ਾਰਾਂ ਸ਼ਰਧਾਲੂ ਮੁਸਲਮਾਨ ਹਿੰਦੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਸਨਮੁਖ ਰਹਿੰਦੇ, ਚਵਰ ਚੁਲਾਉਂਦੇ। ਅੱਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਫਿਰ ਕਾਰਾਗ੍ਰਹਿ ਲਾਹੌਰ ਦੇ ਅੰਦਰ ਕੈਦ ਗ੍ਰਹਿ ਦੇ ਅੰਦਰ ਪਾ ਦਿੱਤਾ ਗਿਆ। ਇੱਥੇ ਇਕੱਲੇ ਨੇ, ਪਹਿਲਾ ਜਾਮਾ ਵੀ ਇਕੱਲਾ, ਪੰਜਵੇਂ ਜਾਮੇ ਵਿੱਚ ਵੀ ਇਕੱਲੇ ਆ। ਦਸਵਾਂ ਜਾਮਾ ਆਇਆ, ਅਨੰਦਪੁਰ ਸਾਹਿਬ ਛੱਡ ਦਿੱਤਾ, ਉੱਜੜ ਗਿਆ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਿੰਘ ਸ਼ਹੀਦ ਹੋ ਗਏ, ਪਰਿਵਾਰ ਖੇਰੋਂ ਖੇਰੋਂ ਹੋ ਗਿਆ। ਅੱਜ ਫਿਰ ਇਕੱਲੇ ਹੋ ਕੇ ਰੋੜਾਂ ਦੀ ਗੁਰਕਰੀ ਵਿਛਾਈ ਦਾ ਯਾਰੜੇ ਦਾ ਸੱਥਰ ਦਸਵੇਂ ਜਾਮੇ ਦੇ ਅੰਦਰ ਮੁੜ ਕੇ ਉਸ ਸਿਰਲੇਖ ਨੂੰ ਸ਼ਬਦ ਕੀਤਾ। ਅੱਜ ਵੀ ਹੁਣ ਦੇਖੀਏ ਤਾਂ ਪੰਜਵੇਂ ਜਾਮੇ ਦੇ ਅੰਦਰ ਗੁਰਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਾਸ ਪੰਜ ਸੂਰਬੀਰ ਬਹਾਦਰ ਸਨ, ਨਾਲ ਗੁਰੂ ਕੀਆਂ ਸੰਗਤਾਂ, ਨਾਲ ਗੁਰੂ ਕੇ ਕੀਰਤਨੀਏ, ਅੱਠੇ ਪੈਰ ਪਾਤਸ਼ਾਹ ਦੇ ਸਨਮੁਖ ਰਹਿੰਦੇ, ਅੱਜ ਫਿਰ ਕੋਈ ਇਕੱਲੇ ਹਨ। ਕਮਾਲੇ ਕਰਾ ਮਾਤ ਕਾਇਮ ਕਰੀਮ, ਰਜ਼ਾ ਬਖਸ਼ੋ ਰਾਜ਼ਕ ਰਹਾਕੁਨ ਰਹੀਮ। ਇਹ ਪਾਤਸ਼ਾਹ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮਨੁੱਖ ਦਾ ਰਾਜ ਧਰਤੀ 'ਤੇ ਨਹੀਂ ਰਹਿਣਾ, ਕਾਇਮ ਦੈਮ ਇੱਕ ਪਰਮਾਤਮਾ ਹੈ, ਪਰਮਾਤਮਾ ਨੇ ਸਦੀਵ ਕਾਲ ਰਹਿਣਾ, ਅਸੀਂ ਉਸਦੇ ਰਾਜ ਦੇ ਅੰਦਰ ਜਿਉਂਦੇ ਹਾਂ। ਦਿਨ ਚੜ੍ਹਦਾ ਤਾਂ ਉਹਦੇ ਰਾਜ ਵਿੱਚ, ਰਾਤ ਪੈਂਦੀ ਤਾਂ ਉਹਦੇ ਰਾਤ ਵਿੱਚ, ਸੌਂਦੇ ਹਾਂ ਤਾਂ ਉਹਦੇ ਰਾਤ ਵਿੱਚ ਰਾਜ ਵਿੱਚ, ਜਾਗਦੇ ਹਾਂ ਇੱਕ ਸਾਹ ਲੈਂਦੇ ਹਾਂ ਤਾਂ ਵੀ ਉਹਦੇ ਰਾਜ ਵਿੱਚ ਹੀ ਰਹਿੰਦੇ ਹਾਂ, ਉਹਦੇ ਰਾਜ ਤੋਂ ਬਾਹਰ ਨਹੀਂ ਜਾਈਦਾ। ਕਲਗੀਧਰ ਪਾਤਸ਼ਾਹ ਕਹਿੰਦੇ, ਔਰੰਗਜ਼ੇਬ ਦਸ ਜਾਮੇ ਤੇਰੇ ਨੇ, ਅਕਬਰ ਤੋਂ ਬਾਬਰ ਤੋਂ ਲੈ ਕੇ, ਇੱਕ ਪਾਸੇ ਅੱਠ ਨੇ ਇੱਕ ਪਾਸੇ ਦਸ ਨੇ, ਅੱਠ ਰਾਜੇ ਮੁਗਲ ਸਲਤਨਤ ਦੇ ਹੋਏ, ਦਸ ਜਾਮੇ ਸਾਡੇ ਹੋਏ। ਇਹਨਾਂ ਦਾ ਵਿਸਥਾਰ ਬੜਾ ਕਮਾਲ ਦਾ ਹੈ, ਸਮਾਂ ਸੁਖਮ ਹੈ, ਆਪਾਂ ਆਓ ਰਲ ਮਿਲ। ਅਗਲੇ ਸ਼ਬਦ ਜਿਹੜੇ ਹਨ, ਅਮਾ ਬਖਸ਼ ਬਖਸ਼ਿੰਦੇ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਫਜ਼ੀਰ। ਹੇ ਇਮਾਨ ਦੀ ਮੂਰਤ ਅਕਾਲ ਪੁਰਖ ਮਹਾਰਾਜ, ਤੂੰ ਸਾਰਿਆਂ ਨੂੰ ਇਮਾਨ ਦੀ ਦਾਤ ਝੋਲੀ 'ਚ ਪਾਉਂਦਾ। ਇਮਾਨ ਹੈ ਧਰਮ, ਹਰ ਮਨੁੱਖ ਨੂੰ ਧਰਮ ਦੇ ਕੇ ਮਨੁੱਖ ਧਰਤੀ 'ਤੇ ਆਉਂਦਾ, ਬਾਹਰ ਆਉਂਦਿਆਂ ਹੀ ਬੇਈਮਾਨ ਹੋ ਜਾਂਦਾ। ਇਮਾਨ ਦੇ ਕੇ ਤੋਰਨਾ, ਇਹ ਆਪਣੇ ਇਮਾਨ ਤੋਂ ਫਿਰ ਜਾਂਦਾ, ਆਪਣੀਆਂ ਗੱਲਾਂ ਤੋਂ ਫਿਰ ਕੇ ਬੇਈਮਾਨ ਹੋ ਜਾਂਦਾ। ਇੱਕ ਪਾਸੇ ਗੁਰੂ ਨਾਨਕ ਸਾਹਿਬ ਇਮਾਨ, ਗੁਰੂ ਅਰਜਨ ਸਾਹਿਬ ਇਮਾਨ, ਕਲਗੀਧਰ ਪਾਤਸ਼ਾਹ ਇਮਾਨ, ਦੂਜੇ ਪਾਸੇ ਬਾਬਰ ਬੇਈਮਾਨ, ਜਹਾਂਗੀਰ ਬੇਈਮਾਨ, ਚੰਦੂ ਬੇਈਮਾਨ, ਔਰੰਗਜ਼ੇਬ ਬੇਈਮਾਨ, ਅਤੇ ਦੂਜੇ ਪਾਸੇ ਵੇਖੀਏ, ਦਿਨ ਚੜ੍ਹਦਾ ਤੇਰੀ ਯਾਦ ਵਿੱਚ, ਰਾਤ ਪੈਂਦੀ ਤੇਰੀ ਯਾਦ ਵਿੱਚ। ਅਤੇ ਜਦੋਂ ਸਿੱਖਾਂ ਦਾ ਜੀਵਨ ਆਇਆ ਤਾਂ ਮੀਰ ਮੰਨੂ ਦੀ ਜੇਲ੍ਹ ਦੇ ਅੰਦਰ, ਚਾਰ ਪੈਰ ਦਿਨ ਤੇਰੀ ਯਾਦ ਵਿੱਚ, ਰਾਤ ਆਈ ਹੈ ਸੁੱਖਾਂ ਦੀ ਤੇਰੀ ਯਾਦ ਵਿੱਚ ਗੁਜ਼ਰੇ। ਆਓ ਪਾਤਸ਼ਾਹ ਜਿਵੇਂ ਪ੍ਰਮਾਣ ਕਰਦਿਆਂ ਕਹਿ ਰਹੇ ਨੇ, ਬਹੁਤਾ ਸਮੇਂ ਦੇ ਵਿੱਚ ਰਹਿ ਕੇ ਕੀਰਤਨ ਦੀ ਗੱਲ ਕਰੀਏ।

ਮੈਂ ਮਰਦ ਹਾਂ, ਕਲਗੀਧਰ ਪਾਤਸ਼ਾਹ ਕਹਿੰਦੇ, ਔਰ ਮਰਦ ਦਾ ਬੱਚਾ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਸੋਈ ਮਰਦ ਮਰਦ ਮਰਦਾਨਾ, ਜਾਕੋ ਮਿਹਰ ਮਿਹਰ ਮਿਹਰਵਾਨਾ, ਸੋਈ ਮਰਦ ਮਰਦ ਮਰਦਾਨਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਵਾਜ਼ ਮਾਰੀ, ਮਾਂ ਆ ਬੱਚਾ ਬੜੀ ਸੋਹਣੀ ਰਬਾਬ ਵਜਾਉਂਦਾ, ਇਹਨੂੰ ਲੈ ਕੇ ਆ, ਇਹਦਾ ਨਾਂ ਕੀ ਰੱਖਿਆ? ਮਰ ਜਾਣਾ। ਮਾਂ ਆਵਾਜ਼ ਮਾਰਦੀ, ਮਰ ਜਾਣਿਆ ਇਹਦਾ ਰਾਹ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਮਾਂ ਇਹਨੂੰ ਮਰ ਜਾਣਾ ਨਾ ਕਹਿ, ਇਹ ਤਾਂ ਮਰਦਾਨਾ ਹੈ, ਇਹ ਮਰਦਾਨਾ ਹੈ, ਇਹ ਮਰਦਾ ਨਹੀਂ। ਹਾਂ, ਇਹਦੇ ਹੱਥ ਵਿੱਚ ਰਬਾਬ ਪਕੜਾ, ਇਹਦੇ ਕੇਸ ਨਾ ਮਡਾਵੀ, ਇਹ ਕਦੇ ਨਹੀਂ ਮਰਦਾ। ਜਾਕੋ ਮਿਹਰ ਮਿਹਰ ਮਿਹਰਵਾਨਾ, ਸੋਈ ਮਰਦ ਮਰਦ ਮਰਦਾ ਨਾ, ਜਿਹੜਾ ਮਰਦਾ ਨਹੀਂ ਉਹ ਮਰਦਾਨਾ। ਅਨਕਲ ਕੀ ਧਰ ਪਾਤਸ਼ਾਹ ਕਹਿੰਦੇ, ਹਮੂ ਮਰਦ ਬਾਇਦ ਬਬ ਸੁਖ ਨਵਰ, ਨਾ ਸ਼ਿਕਵੇਂ ਦਿਗਰ ਦਰ ਦਹਾਨੇ ਦਿਗ। ਮੈਂ ਝੂਠ ਨਹੀਂ ਬੋਲਦਾ, ਮੈਂ ਸੱਚ ਕਹਿੰਦਾ। ਪਹਿਲੇ ਜਾਮੇ ਦੇ ਅੰਦਰ ਸੱਚ ਕੀ ਬਾਣੀ, ਨਾਨਕ ਆਖੈ ਸੱਚ ਸੁਣਾਈ ਸੀ ਸੱਚ ਕੀ ਬੇਲਾ। ਪੰਜਵੇਂ ਜਾਮੇ ਵਿੱਚ ਵੀ ਉਹੀ ਬਾਤ ਕਹੀ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਹੋਵੇ, ਦੁਨੀਆ ਰੰਗ ਨਾ ਆਵੇ ਨੇੜੇ। ਜਦੋਂ ਇਹ ਗੱਲਾਂ ਬਾਤਾਂ, ਅਕਬਰ ਬਾਦਸ਼ਾਹ ਐਵੇਂ ਤਾਂ ਨਹੀਂ ਆਇਆ ਗੁਰੂ ਮਹਾਰਾਜ ਦੇ ਦਰਬਾਰ ਦੇ ਅੰਦਰ, ਕਿਉਂਕਿ ਅਰਬੀ ਫਾਰਸੀ ਦੇ ਅੰਦਰ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ। ਕਹਿ ਦਿੱਤਾ, ਦੇਖੋ ਅਸੀਂ ਨਿਰੰਕਾਰ ਅੱਲਾ ਖੁਦਾ ਵੰਦ ਨੂੰ ਅਸੀਂ ਮੰਨਦੇ, ਕਿਉਂਕਿ ਉਹ ਹੈ ਅੱਲਾ ਅਗਮ ਗੁਸਾਈ ਬੰਦੇ, ਛੋੜ ਖਿਆਲ ਦੁਨੀਆ ਦੇ ਧੰਦੇ। ਕਲਗੀਧਰ ਪਾਤਸ਼ਾਹ ਵੀ ਕਹਿੰਦੇ, ਜਿਹਦੀ ਰਸਨਾ ਦੇ ਉੱਪਰ ਸੱਚ ਹੈ ਉਹ ਮਰਦ ਹੈ, ਉਹ ਝੂਠ ਨਹੀਂ ਬੋਲਦਾ। ਔਰੰਗਜ਼ੇਬ, ਤੂੰ ਝੂਠ ਬੋਲਦਾ। ਬਾਬਰ, ਤੂੰ ਝੂਠ ਬੋਲਦਾ। ਜਹਾਂਗੀਰ, ਤੂੰ ਝੂਠ ਬੋਲਦਾ। ਜਿੰਨੇ ਰਾਜੇ ਹਨ ਸਾਰੇ ਝੂਠ ਬੋਲਦੇ ਨੇ। ਦੁਨੀਆਂ ਦੇ ਅੰਦਰ ਰਾਜਿਆਂ ਦੀ ਲਾਈਨ ਬਦਲਦੀ ਚਲੀ ਜਾਏਗੀ, ਪਰ ਕੋਈ ਰਾਜਾ ਸਤਪੁਰਖੀ ਨਹੀਂ ਆਏਗਾ। ਮਹਾਰਾਜਾ ਰਣਜੀਤ ਸਿੰਘ ਅਤੇ ਰਾਜਾ ਜਨਕ, ਇਸ ਤੋਂ ਬਾਅਦ ਹਰੀਸ਼ ਚੰਦਰ, ਬਸ ਆ ਚਾਰ ਪੰਜ ਜਿਹੜੇ ਰਾਜਿਆਂ ਦੀ ਗਿਣਤੀ ਹੋ ਸਕਦੀ ਹੈ, ਬਾਕੀ ਕਿਸੇ ਦੀ ਨਹੀਂ ਹੋ ਸਕਦੀ। ਸਹਿਬੇ ਕਮਾਲ ਗੁਰਦੇਵ।

ਨਾਨਕ ਸ਼ਾਹ ਮਹਾਰਾਜ ਜੀ ਦੀ ਗੱਦੀ ਦੇ ਵਾਰਸ ਔਰੰਗਜ਼ੇਬ ਨੇ ਚਿੱਠੀ ਪਾਈ ਕਿ ਲੱਗਾ ਤੁਸੀਂ ਸ਼ਸਤਰ ਹੱਥ ਵਿੱਚ ਪਕੜ ਲਿਆ, ਸੰਤ ਤੇ ਸੰਤ ਦੇ ਹੱਥ ਵਿੱਚ ਸ਼ਸਤਰ, ਇਹ ਤਾਂ ਮਾਲਾ ਦਾ ਦਰਬਾਰ ਹੈ, ਆਸਣ ਗੁਰੂ ਨਾਨਕ ਸਾਹਿਬ ਜੀ ਦਾ। ਅਤੇ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਨੇ ਜਨਮ ਲਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸ਼ਮਸ਼ੀਰ ਨੇ ਜਨਮ ਲਿਆ। ਉਹਨਾਂ ਨੇ ਨਾਮ ਹੀ ਤੇਗ ਬਹਾਦਰ ਤਾਂ ਹੀ ਰਖਾਇਆ ਕਿ ਹੁਣ ਹੱਥ ਦੇ ਅੰਦਰ ਸ਼ਮਸ਼ੀਰ ਆਏ ਤਾਂ ਸ਼ਮਸ਼ੀਰ ਦੇ ਨਾਲ ਕੋਈ ਕਿਸੇ ਕੋ ਰਾਜ ਨਾ ਦੇਹੈ, ਜੋ ਲੈਹੈ ਨਿਜ ਬਲ ਸੀ। ਕਹਿੰਦੇ ਬਾਲਾਚਾਰਗੀ, ਕਹਿੰਦੇ ਮੈਂ ਲਾਚਾਰ ਹੋ ਗਿਆ ਸਾਂ, ਤੇਰੀਆਂ ਕਰਤੂਤਾਂ ਵੇਖ ਕੇ ਮੈਂ ਮਰਦ ਦਾ ਬੱਚਾ ਹਾਂ, ਮੈਂ ਆਂਸੂ ਨਹੀਂ ਵੇਖ ਸਕਦਾ, ਮੈਂ ਸੁਹਾਗਣਾ ਦੇ ਸੁਹਾਗ ਉਜੜੇ ਨਹੀਂ ਵੇਖ ਸਕਦਾ, ਮੈਂ ਖੂਨ ਦੀਆਂ ਨਦੀਆਂ ਨਹੀਂ ਵੇਖ ਸਕਦਾ, ਮੈਂ ਇਹ ਭਾਰਤ ਵਰਸ਼ ਦੀ ਧਰਤੀ ਦੇ ਉੱਪਰ ਗਰੀਬ ਗੁਰਬਾ ਨਹੀਂ ਵੇਖ ਸਕਦਾ, ਮੈਂ ਤਾਂ ਇੱਕੋ ਅਰਦਾਸ ਕਰਨਾ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ। ਫਿਰ ਲਾਚਾਰ ਹੋ ਗਿਆ ਸਾਂ ਤੇਰੀਆਂ ਕਰਤੂਤਾਂ ਵੇਖ ਕੇ, ਲਾਚਾਰ ਹੋ ਕੇ ਹੱਥ ਦੇ ਅੰਦਰ ਫਿਰ ਮੈਂ ਸ਼ਸਤਰ ਚੁੱਕਿਆ ਸਹਿਬੇ ਕਮਾਲ।

ਪਾਤਸ਼ਾਹ ਦੀ ਜੰਗ ਮੁਸਲਮਾਨਾਂ ਨਾਲ ਨਹੀਂ। ਗੁਰਦੇਵ ਜੀ ਦੀ ਜੰਗ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਪਾਪ ਨਾਲ ਹੈ, ਜ਼ੁਲਮ ਨਾਲ। ਪੰਜਵੇਂ ਜਾਮੇ ਦੇ ਅੰਦਰ ਵੀ ਆਪ ਜੀ ਨੂੰ ਪੂਜਣ ਵਾਲੇ ਸਾਈਂ ਮੀਆਂ ਮੀਰ ਜੈ, ਬਿਲਾਵਲ ਸ਼ਾਹ, ਸ਼ਾਹ ਅਨਾਇਤ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਸੁਣਨ ਵਾਸਤੇ ਬੈਠਦੇ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਪ ਸਮਾਧੀ ਲਾ ਕੇ ਕੀਰਤਨ ਸੁਣਦੇ। ਧਿਆਨ ਦਿਓ ਜੇ 1588 ਦੇ ਅੰਦਰ ਨੀਂਹ ਰੱਖੀ ਹਰਿਮੰਦਰ ਸਾਹਿਬ ਜੀ ਦੀ, ਔਰ 1601 ਦੇ ਅੰਦਰ ਸੰਪੰਨਤਾ ਹੋਈ, 13 ਸਾਲਾਂ ਦੇ ਅੰਦਰ ਸੰਪੂਰਨਤਾ ਹੋਈ, ਔਰ 3 ਸਾਲ ਜਿਹੜੇ ਬਾਕੀ ਬਚਦੇ ਨੇ ਉਹਨਾਂ ਵਿੱਚ ਗੁਰਦੇਵ ਸੱਚੇ ਪਾਤਸ਼ਾਹ ਨੂੰ ਪੁੱਛਿਆ, ਇਹ ਹਰਿਮੰਦਰ ਜੋ ਉਸਾਰੇ ਹੈ ਇਹ ਪਾਤਸ਼ਾਹ ਤੁਹਾਡਾ ਘਰ ਹੈ? ਗੁਰਦੇਵ ਕਹਿੰਦੇ, ਨਹੀਂ, ਇਹ ਤਾਂ ਹਰੀ ਦਾ ਘਰ ਹੈ, ਇੱਥੇ ਕੇਵਲ ਕੀਰਤੀ ਹੋਏਗੀ। ਉਸ ਸਮੇਂ ਗੁਰੂ ਕੇ ਕੀਰਤਨੀ ਹੈ, 3 ਸਾਲ ਨਿਰੰਤਰ ਲਗਾਤਾਰ ਅੰਮ੍ਰਿਤ ਵੇਲੇ ਕੀਰਤਨ, ਔਰ ਕਰਤਾਰਪੁਰ ਸਾਹਿਬ ਜੀ ਦੀ ਮਰਿਆਦਾ ਸੋਦਰ ਰਹਿ ਰਾਜ ਸਾਹਿਬ, ਇਹ ਕਰਤਾਰਪੁਰ ਸਾਹਿਬ ਜੀ ਦੀ ਮਰਿਆਦਾ ਜਿਹੜੀ ਚੱਲੀ ਆ ਰਹੀ ਸੀ। ਉਸ ਤੋਂ ਬਾਅਦ ਗੁਰਦੇਵ ਰਾਮਸਰ ਧਰਤੀ ਦੇ ਉੱਪਰ ਬਹਿ ਕੇ ਤੰਬੂ ਕਨਾਤਾਂ ਲਵਾ ਕੇ ਭਾਈ ਗੁਰਦਾਸ ਸਾਹਿਬ ਨੂੰ ਬੁਲਾ ਕੇ ਤਾਂ ਆਪ ਜੀ ਨੇ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਚਨਾ ਕੀਤਾ। ਕਹਿੰਦੇ, ਇਹ ਅਸਥਾਨ ਤੁਰਕੀ ਬਾਣੀ ਕਾ ਹੈ, ਪਰਮੇਸ਼ਰ ਦਾ ਅਸਥਾਨ ਹੈ। ਜਿੰਨਾ ਚਿਰ ਪਰਮੇਸ਼ਰ ਦਾ ਸਵਰੂਪ ਜਿਹੜਾ ਹੈ ਪੋਥੀ ਪਰਮੇਸ਼ਰ ਕਾ ਥਾਨ, ਇਹ ਸੰਪੂਰਨ ਨਹੀਂ ਹੁੰਦਾ, ਅੰਦਰ ਕੇਵਲ ਭਗਤੀ ਹੋਏਗੀ, ਕੀਰਤਨ ਭਗਤੀ ਹੋਏਗੀ ਔਰ ਪਰਮਾਤਮਾ ਦੀ ਭਗਤੀ ਕੀਤੀ ਜਾਏਗੀ। 13 ਸਾਲਾਂ ਅੰਦਰ ਸੰਪੂਰਨ ਹੋਇਆ, ਬਾਹਰਲੀਆਂ ਪ੍ਰਕਰਮਾਂ ਦਰਬਾਰ ਸਾਹਿਬ ਜੀ ਦੀਆਂ 67 ਹੱਥ ਚੌੜਾ, 67 ਹੱਥ ਲੰਮਾ ਜਿਹੜਾ ਅੰਦਰਲਾ ਭਾਗ ਹੈ ਹਰਿਮੰਦਰ ਸਾਹਿਬ ਜੀ, 13 ਫੁੱਟ ਦੀਆਂ ਬਾਹਰਲੀਆਂ ਪ੍ਰਕਰਮਾਂ, 13 ਸਾਲ ਦੇ ਅੰਦਰ ਸੰਪੰਨਤਾ, ਹਰ ਕੀ ਪੌੜੀ ਦੇ ਅੰਦਰ 13 ਗੁਮਟੀਆਂ। ਉੱਥੋਂ ਜਾ ਕੇ ਗੁਰਦੇਵ ਨੇ ਅੰਮ੍ਰਿਤ ਦਾ ਚੁਲਾ ਲੈਣਾ ਔਰ 13-13 ਕਹਿ ਕੇ ਕਹਿਣਾ, ਇੱਥੇ 13 ਹੀ 13 ਹੈ, ਜਦੋਂ ਆ ਕੇ ਸਿਰ ਝੁਕਾਓਗੇ ਸਾਰਾ ਕੁਝ ਇੱਥੋਂ ਪ੍ਰਾਪਤ ਹੋ ਜਾਏਗਾ। ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਇਹ ਜਦੋਂ ਤਾਜ ਮਹਿਲ ਜਦੋਂ ਬਣਿਆ ਨਾ, ਤਾਜ ਮਹਿਲ 9 ਸਾਲਾਂ 'ਚ ਬਣਿਆ, 22,000 ਮਜ਼ਦੂਰ ਦਿਨ ਰਾਤ ਲੱਗਦੇ ਰਹੇ ਤਾਂ ਇਹ ਬਣਿਆ, ਪਰ ਉਸ ਦੇ ਵਿੱਚ ਕੋਈ ਇਸਤਰੀ ਨਹੀਂ ਲੱਗੀ, ਉਸ ਦੇ ਵਿੱਚ ਕੇਵਲ ਮਜ਼ਦੂਰ ਮਜ਼ਦੂਰੀ 'ਤੇ ਲੱਗਦੇ ਸਨ। 13 ਸਾਲਾਂ ਦੇ ਅੰਦਰ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਹੋਈ ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਅਨੇਕਾਂ ਸ਼ਰਧਾਲੂ ਦਿਨ ਰਾਤ ਆ ਕੇ ਸੇਵਾ ਕਰਨੀ, ਜਿਸ ਦੇ ਵਿੱਚ ਲਾਹੌਰ ਤੋਂ ਮਾਈ ਸੇਵਾ ਦੀ ਵੀ ਗੱਲ ਆਉਂਦੀ, ਨੌਜਵਾਨ ਬੱਚੀ ਜਿਹੜੀ ਲਾਹੌਰ ਤੋਂ ਚੱਲ ਕੇ ਆਉਂਦੀ ਔਰ ਇੱਥੇ ਸੇਵਾ ਕਰਦੀ ਹੈ ਆ ਕੇ, ਮਾਈ ਸੇਵਾ ਬਾਜ਼ਾਰ ਜਿਹੜਾ ਨਾ ਉਹਦੇ ਨਾਮ ਤੋਂ ਬਣਿਆ, ਸ਼੍ਰੀ ਅੰਮ੍ਰਿਤਸਰ ਸਾਹਿਬ ਮਾਈ ਸੇਵਾ, ਇਹ ਜਾ ਕੇ ਆਪ ਜੀ ਪੜ੍ਹ ਸਕਦੇ ਹੋ, ਨੈੱਟ 'ਤੇ ਵੀ ਹੈ ਸਭ ਕੁਝ ਹੈ ਕਿ ਇਹ ਮਾਈ ਸੇਵਾ ਕੌਣ ਸੀ, ਇਹਦੀ ਹਿਸਟਰੀ ਕੀ ਹੈ, ਇਹਦਾ ਇਤਿਹਾਸ ਬੜਾ ਕਮਾਲ ਦਾ। ਇਹ ਵੀ ਆ ਕੇ ਇੱਥੇ ਸੇਵਾ ਦੇ ਵਿੱਚ ਹਿੱਸਾ ਪਾਉਂਦੇ। ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਅਨੇਕਾਂ ਸ਼ਰਧਾਲੂਆਂ ਨੇ ਆ ਕੇ ਹਿੱਸੇ ਪਾਏ, ਗਰੀਬ ਨਿਵਾਜ ਆਪ ਖੁਦ

ਸੱਚੇ ਪਾਤਸ਼ਾਹ ਨੇ ਸੰਤੋਖ ਸਰ ਜੀ ਦੀ ਮਿੱਟੀ ਚੀਕਣੀ ਹੈ। ਉੱਥੋਂ ਫਿਰ ਥੱਲਿਓ ਮਿੱਟੀ ਲਿਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਥੱਲੇ ਸਰੋਵਰ ਦੇ ਅੰਦਰ ਟਿਕਾਈ ਅਤੇ ਇਹ ਵੀ ਸੰਦੇਸ਼ ਦਿੱਤਾ। ਕਹਿਣ ਲੱਗੇ ਮਹਾਰਾਜ ਸੰਤੋਖ ਸਰ ਦੀ ਮਿੱਟੀ ਕਹਿੰਦੇ ਕਿਉਂਕਿ ਇਹ ਅਸਥਾਨ ਸੰਤੋਖ 'ਤੇ ਹੈ, ਸੰਤੋਖ 'ਤੇ ਟਿਕਿਆ ਹੋਇਆ, ਇਹ ਅਸਥਾਨ ਡੋਲੇਗਾ ਨਹੀਂ। ਡੋਲਦਾ ਉਹ ਹੈ ਮਨੁੱਖ ਜਿਹਦਾ ਸੰਤੋਖ ਡੋਲ ਜਾਏ। ਸਭ ਤੋਂ ਵੱਡੀ ਦਾਤ ਇਹਦੀ ਹੈ ਕਿ ਸੰਤੋਖ ਦੀ ਮਿੱਟੀ ਪਾਈ ਗਈ, ਸੰਤੋਖ ਸਰ ਜੀ ਦੀ ਮਿੱਟੀ ਲਿਆ ਕੇ ਥੱਲੇ ਚੀਕਣੀ ਮਿੱਟੀ। ਕਹਿਣ ਲੱਗੇ ਇਹ ਸੰਤੋਖ 'ਤੇ ਟਿਕਿਆ, ਪਾਣੀ ਵਿੱਚ ਇਹਦੀਆਂ ਨੀਹਾਂ, ਧਰਤੀ ਦੇ ਉੱਪਰ ਇਸਦਾ ਸਥਲ, ਆਕਾਸ਼ ਵਿੱਚ ਵਾਯੂਮੰਡਲ ਵਿੱਚ ਸ਼ਬਦ ਦੀਆਂ ਗੁੰਜਾਰਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਕਿਆ ਇਕੱਲੀ ਇਮਾਰਤ ਜਿਹੜੀ ਪੂਜਣ ਯੋਗ ਸੀ? ਹਾਂ, ਪਾਤਸ਼ਾਹ ਨੇ ਇੱਕ ਇੱਕ ਉਹ ਸੂਤ ਨੂੰ ਵੇਖ ਵੇਖ ਕੇ, ਗੁਰਦੇਵ ਸੱਚੇ ਪਾਤਸ਼ਾਹ ਨੇ ਜਿਵੇਂ ਆਪਾਂ ਘਰ ਬਣਾਉਂਦੇ ਹਾਂ, ਸਾਡਾ ਘਰ ਬਣਾਉਣ ਦਾ ਵੀ ਕਈ ਅਕੀਦਾ, ਇੱਥੇ ਇਹ ਬਣਾ ਦਿਉ, ਇੱਥੇ ਇਹ ਬਣਾ ਦਿਉ, ਸਾਡਾ ਵੀ ਸਾਰਾ ਹੁੰਦਾ। ਪਰ ਇਹ ਪਰਮੇਸ਼ਰ ਦਾ ਘਰ ਤਿਆਰ ਕੀਤਾ ਜਾ ਰਿਹਾ, ਦੂਜੇ ਪਾਸੇ ਗੁਰੂ ਕਾ ਮਹਿਲ ਹੈ, ਇੱਕਦਮ ਸਿੰਪਲ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਰਹਿੰਦੇ ਨਾ ਸ਼ਹਿਰ ਦੇ ਅੰਦਰ, ਗੁਰੂ ਕਾ ਮਹਿਲ ਬਿਲਕੁਲ ਸਿੰਪਲ। ਅਤੇ ਜਿਹੜਾ ਹਰਿਮੰਦਰ ਸਾਹਿਬ ਉਚਾਰਿਆ ਉਹਦੀ ਤਾਂ ਮਿਸਾਲ ਦੁਨੀਆਂ ਨੇ ਵੇਖਣੀ ਕਿ ਡਿੱਠੇ ਸਭੇ ਥਾਵ ਨਹੀਂ ਤੁਭ ਜਿਹਾ। ਤਾਂ ਇੱਕ ਇੱਕ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਰੱਖ ਨੂੰ ਸਨਮੁਖ ਸਾਹਮਣ ਰੱਖ ਕੇ, ਜਦੋਂ ਇਹ 2004 ਦੇ ਵਿੱਚ ਕਾਰ ਸੇਵਾ ਹੋਈ, ਮੈਨੂੰ ਲੱਗਦਾ ਇਹਨਾਂ ਆਪਣੇ ਬੱਚਿਆਂ ਨੂੰ ਪਤਾ ਹੋਵੇਗਾ, ਰਾਜੂ ਨੂੰ, 2004 ਦੇ ਅੰਦਰ ਕਾਰ ਸੇਵਾ ਜਿਹੜੀ ਹੈ ਨਾ, ਉਦੋਂ ਬਾਅਦ ਨਹੀਂ ਹੋਈ ਅਤੇ ਵੱਡੇ ਵੱਡੇ ਇੰਜੀਨੀਅਰ ਆਏ ਤਾਂ ਉਹਨਾਂ ਨੇ ਆ ਕੇ ਥੱਲਿਓ ਇਨਵੈਸਟੀਗੇਸ਼ਨ ਕੀਤਾ। ਉਹ ਕਹਿੰਦੇ ਕਹਿੰਦੇ ਵੀ ਇਹ ਤਾਂ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੱਲ੍ਹ ਹੀ ਅਜੇ ਇਮਾਰਤ ਤਿਆਰ ਹੋਈ ਹੋ। ਚੂਨਾ ਗਾਰਾ ਇੱਟਾਂ ਇੱਕਦਮ ਐਸੀਆਂ ਕਮਾਲ ਦੀਆਂ ਅਤੇ ਨਵੀਆਂ ਹਨ, ਪਾਣੀ ਦੇ ਵਿੱਚ 400 ਸਾਲ ਰਹਿਣ ਤੋਂ ਬਾਅਦ ਵੀ ਇਹਦੀਆਂ ਇੱਟਾਂ ਗਲੀਆਂ ਨਹੀਂ, ਇਹਦੀਆਂ ਇੱਟਾਂ ਜਿਹੜੀਆਂ ਹਨ ਇਹਨਾਂ 'ਤੇ ਕਾਈ ਨਹੀਂ ਲੱਗੀ, ਥੱਲੇ ਦੀਆਂ ਬੁਰਜੀਆਂ ਇੱਕਦਮ ਸੰਪੂਰਨ ਹਨ, ਕਮਾਲ ਹੋ ਗਈ। ਉਹ ਕਹਿੰਦੇ ਵੀ ਇਸ ਦੇ ਅੰਦਰ ਸਲਾਬ ਵੀ ਨਹੀਂ। ਪਹਿਲਾਂ ਉਸ ਸਮੇਂ ਇਹ ਅਸਥਾਨ ਬਣਿਆ ਸੀ, ਬਾਅਦ ਵਿੱਚ ਤਾਂ ਲੋਕਾਂ ਨੇ ਬੜੀ ਨਕਲ ਕਰ ਲਈ, ਬਣਾਏ, ਪਿਰਥੀ ਚੰਦ ਨੇ ਵੀ ਬਣਾਇਆ ਹੇਹਰ ਪਿੰਡ ਦੇ ਅੰਦਰ। ਔਰ ਖੈਰ, ਗਰੀਬ ਨਿਵਾਜ ਪਾਤਸ਼ਾਹ ਨੇ ਐਸੀਆਂ ਰੱਖਾਂ ਰੱਖੀਆਂ ਅਤੇ ਕਹਿਣ ਲੱਗੇ ਹੁਣ 3 ਸਾਲ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਤਿਆਰ ਕੀਤਾ। ਤੰਬੂ ਲਾਏ ਗਏ 2, ਭਾਈ ਗੁਰਦਾਸ ਸਾਹਿਬ ਜੀ ਦੇ ਅੱਗੇ ਰੱਖੀਆਂ ਗਈਆਂ ਬਾਹਰੋਂ ਲਿਆਂਦੀਆਂ ਬਾਣੀਆਂ ਕਬੀਰ ਸਾਹਿਬ ਭਗਤਾਂ ਦੀਆਂ, ਅਤੇ ਭਾਈ ਗੁਰਦਾਸ ਸਾਹਿਬ ਸ਼ਾਂਤੀ ਕਰਕੇ ਲਿਖਣ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੱਚੀ ਅਤੇ ਸੱਚੀ ਬਾਣੀ ਵੇਖ ਕੇ ਲਿਖਿਓ। ਧਿਆਨ ਦਿਓ ਜੇ, ਬੜੀ ਕਮਾਲ ਦੀ ਗੱਲ ਹੈ, ਜਦੋਂ ਭਾਈ ਗੁਰਦਾਸ ਸਾਹਿਬ ਨੇ ਬਾਣੀ ਲਿਖੀ ਸਤਿਗੁਰੂ ਉਚਾਰਨ, ਤਾਂ ਭਾਈ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਕਿਹਾ, ਭਾਈ ਗੁਰਦਾਸ ਸਾਹਿਬ ਤੁਸੀਂ ਰਿਸ਼ਤੇ ਵਿੱਚ ਮੇਰੇ ਮਾਮਾ ਜੀ ਲੱਗਦੇ ਹੋ, ਪਰ ਇਹ ਗੱਲ ਦੱਸੋ, ਭਾਈ ਦਾ ਖਿਤਾਬ ਦਿੱਤਾ, ਤੁਸੀਂ ਬਹੁਤ ਵੱਡੇ ਹੋ, ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇਹ ਅਕਾਲ ਪੁਰਖ ਦੀ ਬਾਣੀ ਹੈ ਤਾਂ ਇਹ ਕੱਚੇ ਪੁਰਸ਼ ਦੀ ਬਾਣੀ ਹੈ? ਤਾਂ ਭਾਈ ਗੁਰਦਾਸ ਸਾਹਿਬ ਨੇ ਜਿਹੜਾ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਮਹਾਰਾਜ, ਘਰ ਦੇ ਅੰਦਰ ਬਹੁਤ ਮਹਿਮਾਨ ਆ ਜਾਣ ਅਤੇ ਮਹਿਮਾਨ ਬੈਠਕ ਦੇ ਅੰਦਰ ਬੈਠੇ ਹੋਣ, ਗੱਲਾਂ ਬਾਤਾਂ ਕਰਦੇ ਹੋਣ, ਤਾਂ ਉਹ ਘਰ ਦੀ ਮਾਲਕਣ ਘਰ ਦੇ ਅੰਦਰ ਰਸੋਈ ਦੇ ਵਿੱਚ ਕੰਮ ਲੱਗੀ ਹੋਵੇ, ਧਿਆਨ ਦਿਓ ਜੀ, ਬੜਾ ਕਮਾਲ ਦਾ ਨੁਕਤਾ, ਘਰ ਦੇ ਅੰਦਰ ਚਾਹ ਪਾਣੀ ਬਣਾਉਂਦੀ ਹੋਵੇ, ਉਹ ਸਾਰਿਆਂ ਪੁਰਖਾਂ ਦੀ ਗੱਲ ਸੁਣੇਗੀ, ਜਿਹੜਾ ਜਿਹੜਾ ਬੋਲਦਾ ਚਲਾ ਜਾਏਗਾ। ਜਦੋਂ ਉਹਦਾ ਘਰ ਵਾਲਾ ਬੋਲੇਗਾ, ਉਹਦਾ ਪਤੀ ਬੋਲੇਗਾ, ਉਸ ਆਪਣੇ ਪਤੀ ਦੀ ਆਵਾਜ਼ ਨੂੰ ਪਹਿਚਾਣ ਜਾਏਗੀ ਕਿ ਆਹ ਮੇਰੇ ਪਤੀ ਦੀ ਆਵਾਜ਼ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਮਹਾਰਾਜ ਬਹੁਤ ਪੁਰਖ ਮਿਲ ਬਾਤ ਬਖਾਨੇ, ਬਹੁਤ ਪੁਰਖ ਬੋਲਦੇ ਹੋਣ, ਨਿਜ ਭਰਤਾ ਬੋਲ ਤਿਰਿਆ ਜਾਣੇ, ਕੇਵਲ ਆਪਣੇ ਪਤੀ ਦੇ ਬੋਲਾਂ ਨੂੰ ਬੜੇ ਧਿਆਨ ਨਾਲ ਸੁਣਦੀ ਹੈ, ਦੂਜਿਆਂ ਦੀ ਆਵਾਜ਼ ਵੀ ਸੁਣਦੀ ਹੈ। ਨਿਜ ਭਰਤਾ ਬੋਲ ਤਿਰਿਆ ਜਾਣੇ, ਅਵਰ ਵਾਕ ਕੋ ਤੇ ਮਨ ਨਾ ਲਿਆਵੇ, ਦੂਜਿਆਂ ਦੀਆਂ ਗੱਲਾਂ ਜਿਹੜੀਆਂ ਹਨ ਉਹਦੇ ਮਨ 'ਤੇ ਅਸਰ ਨਹੀਂ ਕਰਦੀਆਂ, ਸੁਣਦੀ ਹੈ, ਪਰ ਜਿਹੜਾ ਆਪਣੇ ਪਤੀ ਦੀ ਆਵਾਜ਼ ਹੈ ਉਹਨੂੰ ਫਿਰ ਸੁਣ ਕੇ ਉਹਨੂੰ ਫਿਰ ਪਹਿਚਾਣਦੀ ਵੀ ਮੇਰਾ ਪਤੀ ਬੋਲਦਾ ਪਿਆ। ਮਹਾਰਾਜ ਕਿਹੜੀ ਨਿਭਾਗੀ ਇਸਤਰੀ ਹੋਏਗੀ ਜਿਹੜੀ 5-7-10 ਪੁਰਸ਼ਾਂ ਦੇ ਵਿੱਚੋਂ ਆਪਣੇ ਪਤੀ ਦੀ ਆਵਾਜ਼ ਨਾਲ ਪਹਿਚਾਣਦੀ ਹੋਏਗੀ। ਇਹ ਮੇਰੇ ਖਸਮ ਕੀ ਬਾਣੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਅਤੇ ਮੈਂ ਆਪਣੇ ਖਸਮ ਦੀ ਆਵਾਜ਼ ਨਹੀਂ ਪਹਿਚਾਣ ਸਕਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ

ਕਹਿ ਲੱਗੇ ਭਾਈ ਜੀ ਕਿਉਂਕਿ ਉਸ ਸਮੇਂ ਮਿਹਰਬਾਨ ਨੇ ਬਾਣੀ ਲਿਖੀ, ਬੜੇ ਬੜੇ ਲੋਕ ਲਿਖ ਕੇ ਆਏ, ਪਿਰਥੀ ਚੰਦ ਦਾ ਪੁੱਤਰ ਮਿਹਰਬਾਨ, ਪਿਰਥੀ ਚੰਦ ਕਾ ਪੁੱਤਰ ਮਿਹਰਬਾਨ ਕਾ ਬਿਸਰੀ ਕਰੇ, ਪਾਰਸੀ ਹਿੰਦਵੀ ਸੰਸਕ੍ਰਿਤੀ ਔਰ ਗੁਰਮੁਖੀ ਲਿਖੇ, ਤਿੰਨਵੀਂ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਸਾਹਿਬ 'ਤੇ ਪਾਈ। ਉਹਨੇ ਬਾਣੀ ਲਿਖ ਲਿਖ ਕੇ ਅਤੇ ਪਿੱਛੇ ਜਾ ਕੇ ਗੁਰੂ ਨਾਨਕ ਸਾਹਿਬ ਦਾ ਨਾਂ ਦਰਜ ਕਰਦਾ ਗਿਆ, ਮਿਹਰਬਾਨ ਪੁੱਤਰ ਪਿਰਥੀਆ ਕਾ ਬਿਸਰੀ ਕਰੇ, ਪਾਰਸੀ ਹਿੰਦਵੀ ਸੰਸਕ੍ਰਿਤੀ ਗੁਰਮੁਖੀ ਲਿਖੇ, ਤਿੰਨਵੀਂ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਸਾਹਿਬ 'ਤੇ ਪਾਈ। ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਇਹ ਜਿਹੜੀ ਤਾਂ ਫਿਰ ਬਾਣੀ ਜਿਹੜੀ ਲਿਖਾਈ, 1604 ਦੇ ਅੰਦਰ ਸੰਪੂਰਨ ਹੋਇਆ ਗ੍ਰੰਥ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਉਸ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਕੇ ਸਾਰਾ ਇਤਿਹਾਸ ਆਪ ਜੀ ਜਾਣਦੇ ਹੋ। ਬਸ ਇਹਨਾਂ ਚੀਜ਼ਾਂ ਨੂੰ ਵੇਖ ਕੇ ਉਸ ਸਮੇਂ ਦੀ ਹਕੂਮਤ ਬਰਦਾਸ਼ਤ ਨਾ ਕਰ ਸਕੀ, ਕਿਉਂਕਿ ਅੰਮ੍ਰਿਤਸਰ ਦੇ ਸਾਹਿਬ ਦੇ ਅੰਦਰ ਐਡੇ ਐਡੇ ਰਸ਼ ਲੱਗ ਗਏ, ਲੋਕ ਆ ਕੇ ਨਤਮਸਤਕ ਹੋਣ, ਮੱਥੇ ਟੇਕਣ, ਇਸਲਾਮ ਝੁਕ ਗਿਆ, ਹਿੰਦੂ ਧਰਮ ਝੁਕ ਗਿਆ। ਪਰ ਕਹਿਣ ਲੱਗੇ ਇਸ ਨੂੰ ਇੱਥੇ ਹੀ ਰੋਕ ਦਿਓ, ਮਿਟਾ ਦਿਓ, ਕਿਤੇ ਇਹ ਨਾ ਹੋਵੇ ਸਾਰਾ ਜਹਾਨ ਗੁਰੂ ਨਾਨਕ ਸਾਹਿਬ ਨੂੰ ਪੂਜਣ ਵਾਲਾ ਹੀ ਹੋਵੇ। ਉਹ ਖੈਰ ਸਮਾਂ ਜ਼ਿਆਦਾ ਨਾ ਲੱਗੇ ਕਿਉਂਕਿ ਸੰਪੂਰਨ ਟਾਈਮ ਅੱਗੇ ਜਾ ਰਿਹਾ, ਮੈਂ ਇੱਥੇ ਹੀ ਸਮਾਪਤੀ ਕਰਾਂ। ਉਹ ਵੀ ਮੈਨੂੰ ਛੋਟਾ ਬੱਚਾ ਸਾਡਾ, ਅਤੇ ਸਾਡੇ ਹੱਥਾਂ ਦੇ ਵਿੱਚ ਜਿਹਨੇ ਕੀਰਤਨ ਸਿੱਖਿਆ, ਔਰ ਗੁਰੂ ਰਾਮਦਾਸ ਜੀ ਦੀਆਂ ਬੜੀਆਂ ਬਖਸ਼ਿਸ਼ਾਂ ਲਾਈਆਂ, ਉਹਨੇ ਰਾਜੂ ਕਹਿੰਦੇ ਛੋਟਾ ਸੁਖਵਿੰਦਰ ਸਿੰਘ, ਅਤੇ ਕਹਿੰਦਾ 5-7 ਮਿੰਟ ਲੱਗਣਗੇ ਅਤੇ ਪਰ ਸਬਜੈਕਟ ਤਾਂ ਪੂਰਾ ਨਹੀਂ ਹੋ ਸਕਦਾ, ਪਰ ਆਪਾਂ ਇੱਥੇ ਸਮਾਪਤੀ ਕਰਨੇ ਆ। ਦੇਖੋ ਮਹਾਰਾਜ ਕਹਿੰਦੇ ਤੁਹਾਡੇ ਕੋਲ ਕੁਝ ਨਾ ਹੋਵੇ, ਡੋਲਿਓ ਨਾ, ਮੇਰੇ ਕੋਲ ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼, ਮੇਰੇ ਕੋਲ ਧਰਤੀ ਵੀ ਨਹੀਂ, ਅਨੰਦਪੁਰ ਸਾਹਿਬ ਵੀ ਨਹੀਂ, ਮੇਰੇ ਕੋਲ ਫੌਜਾਂ ਵੀ ਨਹੀਂ, 5 ਪਿਆਰੇ ਵੀ ਨਹੀਂ, ਮੇਰੇ ਪਾਸ ਘੋੜਾ ਵੀ ਨਹੀਂ, ਮੇਰੇ ਪਾਸ ਪੈਰਾਂ 'ਚ ਜੋੜਾ ਵੀ ਨਹੀਂ, ਮੇਰੇ ਪਾਸ ਸਿਰ 'ਤੇ ਦਸਤਾਰਾ ਵੀ ਨਹੀਂ, ਕਲਗੀ ਜਿਗਾ ਵੀ ਨਹੀਂ, ਪਰ ਫਿਰ ਵੀ ਖੁਦਾਵੰਦ ਬਖਸ਼ਣ ਦੇ ਖੁਦਾਵੰਦ ਦਾ ਜਿਹੜਾ ਨਾਮ ਦਿੱਤਾ ਉਹ ਮੈਨੂੰ ਠੰਡਕ ਪਹੁੰਚਾਉਂਦਾ। ਕਿਤੇ ਮਾੜਾ ਮੋਟਾ ਝਟਕਾ ਵੱਜ ਜੇ ਅਤੇ ਰੋਣ ਨਾ ਲੱਗ ਜਾਇਆ ਕਰੋ, ਕਿਹਾ ਕਰੋ ਤੇਰਾ ਹੁਕਮ ਹੈ, ਤੂੰ ਹੀ ਇਸ ਨੂੰ ਨਜਿੱਠਣਾ। ਚੜ੍ਹਦੀ

ਸਾਧ ਸੰਗਤ ਵੱਲੋਂ ਨੌਜਵਾਨ ਵੀਰਾਂ ਵੱਲੋਂ ਇਹ ਸ਼ਬਦਾਂ ਦੇ ਹੁਕਮ ਹੋਏ ਨੇ ਕਾਫੀ ਦਿਨ ਤੋਂ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਅਤੇ ਆਪ ਜੀ ਦੀ ਸੇਵਾ ਵਿੱਚ ਕਿਉਂਕਿ ਦਿਨ ਵੀ ਖਾਲੀ ਤਿੰਨ ਹੀ ਰਹਿ ਗਏ ਨੇ ਅਤੇ ਆਪਾਂ ਆਓ ਅੱਜ ਗੁਰਦੇਵ ਕਲਗੀਧਰ ਪਾਤਸ਼ਾਹ ਜੀ ਦੇ ਸ਼ਬਦ ਤੋਂ ਆਪਣੀ ਯਾਤਰਾ ਜਿਹੜੀ ਚੱਲਦੀ ਪਈ ਹੈ ਉਸ ਨੂੰ ਬਾਪੂ ਬਣਵਾਈਏ ਕਿਉਂਕਿ ਇਹ ਸਾਰੀਆਂ ਦਾਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ 'ਚੋਂ ਮਿਲਦੀਆਂ। ਆਓ ਮੰਗੀਏ, ਤੰਦਰੁਸਤੀ ਦਿਓ ਪ੍ਰਾਣਾਂ ਨੂੰ ਬਚਾਉਣ ਵਾਲੇ ਦਾਤਾ, ਦੁੱਧ ਦੀ ਦਾਤ ਦੇਣ ਵਾਲੇ ਦਾਤਾ, ਪੁੱਤਰ ਦੀ ਦਾਤ ਦੇਣ ਵਾਲੇ ਦਾਤਾ, ਰੋਗ ਅਤੇ ਸੋਗ ਮਿਟਾਉਣ ਵਾਲੇ ਦਾਤਾ, ਤੇਰੇ ਚਰਨਾਂ ਵਿੱਚ

0: ਇਲਾਕੇ ਦੇ ਅੰਦਰ ਕਵੀ ਦਰਬਾਰ ਵਿੱਚ ਸਹਿਲੇ ਕਮਾਲ ਸ਼ਾਮ ਦਾ ਟਾਈਮ ਲਿਖਾਰੀ ਸਾਹਮਣੇ ਬੈਠੇ ਨੇ ਕਲਮਾ ਚੁੱਕ ਕੇ ਪਾਤਸ਼ਾਹ ਅਜੋਕੇ ਰਸ ਵਿੱਚ ਜਾ ਉਤਰੇ ਆਪ ਜੀ ਨਿਰੰਕਾਰ ਪਰਮਾਤਮਾ ਦੇ ਨਿਰਗੁਣ ਸਰੂਪ ਨੂੰ ਸਰਗੁਣ ਸਰੂਪ ਦੇ ਅੰਦਰ ਬਿਆਨ ਕਰਨ ਲੱਗੇ ਹੇ ਪਰਮਾਤਮਾ ਜਲ ਤੂੰ ਹੀ ਹੈ ਧਰਤੀ ਵੀ ਤੂੰ ਹੀ ਹੈ ਥੱਲਸ ਤੂੰ ਹੀ ਹੈ ਜਲਸ ਤੂੰ ਹੀ ਥੱਲਸ ਤੂੰ ਹੀ ਆ ਬ੍ਰਿਛ ਦੇ ਪੱਤੇ ਵੀ ਤੂੰ ਹੀ ਹੈ ਬ੍ਰਿਛ ਵੀ ਤੂੰ ਹੀ ਹੈ ਬੱਦਲ ਆਕਾਸ਼ ਵਿੱਚ ਉੱਡਦਾ ਪਿਆ ਉਹ ਵੀ ਤੂੰ ਹੈ ਨਦੀ ਬਣ ਕੇ ਵਗਦਾ ਪਿਆ ਉਹ ਵੀ ਤੂੰ ਹੈ ਧਰਤੀ ਵੀ ਤੂੰ ਹੀ ਹੈ ਆਕਾਸ਼ ਵੀ ਤੂੰ ਹੀ ਹੈ ਮਕੀਮ ਵੀ ਤੂੰ ਹੀ ਹੈ ਮੁਕਾਮ ਧਰਤੀ ਦਾ ਸਾਡਾ ਘਰ ਇਹ ਵੀ ਤੂੰ ਹੈ ਜਿਸ ਪਾਸੇ ਮੈਂ ਦੇਖਦਾ ਹਾਂ ਤੂੰ ਹੀ ਨਜ਼ਰ ਆਉਣਾ ਤਾਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਬੋਲਦੇ ਬੋਲਦੇ ਬੋਲਦੇ ਆਵਾਜ਼ ਮੱਧਮ ਹੋ ਗਈ ਅਤੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦੇ ਵਿੱਚ ਧੁਨ ਲੱਗ ਗਏ ਲਿਖਦੇ ਗਏ ਲਖਾਰੀ ਕਾਫੀ ਸਮੇਂ ਤੱਕ ਗਰੀਬ ਨਵਾਜ ਪਾਤਸ਼ਾਹ ਬੋਲਦੇ ਗਏ ਆਖਿਰਕਾਰ ਚੁੱਪ ਕਰ ਗਏ ਚੁੱਪ ਕੀਤੇ ਕੁਝ ਸਮੇਂ ਬਾਅਦ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਆਸਨ ਸਿੰਘਾਸਨ ਵਿੱਚ ਆਏ ਅੱਖਾਂ ਖੋਲੀਆਂ ਨੇਤਰ ਖੋਲ੍ਹ ਕੇ ਪੁੱਛਣ ਲੱਗੇ ਵੀ ਅੱਜ ਦਾ ਕੀ ਸਬਜੈਕਟ ਸੀ ਕੁਝ ਲਿਖਿਆ ਪਾਤਸ਼ਾਹ ਇਹ ਕੁਝ ਲਿਖਿਆ ਆਪ ਜੀ ਨੇ ਤਾਂ ਹਰ ਇੱਕ ਜ਼ਰੇ ਜ਼ਰੇ ਨੂੰ ਗਿਣਤਾ ਔਰ ਆਪ ਜੀ ਨੇ ਕਿਹਾ ਸਾਰਾ ਕੁਝ ਤੂੰ ਹੀ ਹੈ ਪਰ ਅੰਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਤੂੰ ਹੀ ਦੇ ਵਿੱਚ ਇੰਨੇ ਮਗਨ ਹੋ ਗਏ ਕਿ ਅਸੀਂ ਲਿਖਦੇ ਗਏ ਲਿਖਦੇ ਗਏ ਲਿਖਦੇ ਗਏ ਪਰ ਪਾਤਸ਼ਾਹ ਅਖੀਰ 'ਚ ਜਾ ਕੇ ਅਸੀਂ ਵੀ ਲਿਖਣਾ ਬੰਦ ਕਰਤਾ ਕਹਿ ਲੱਗੇ ਅੱਛਾ ਤੂੰ ਹੀ ਕਿੰਨੀ ਵਾਰੀ ਲਿਖਦਾ ਗਿਣਤੀ ਕੀਤੀ ਤੇ 16,000 ਵਾਰੀ 16,000 ਵਾਰੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਰਦੇ ਹੀ ਚਲੇ ਗਏ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾ ਤਦ ਤੂੰ ਪਾਤਸ਼ਾਹ ਕਹਿੰਦੇ ਤੇ ਬੜਾ ਵੱਡਾ ਫਿਰ ਸਬਜੈਕਟ ਹੋ ਗਿਆ ਗੁਰਸਿੱਖ ਪੜ੍ਹਨਗੇ ਤੇ ਫਿਰ ਤੂੰ ਟਾਈ ਨਾ ਰਹਿ ਜਾਏ ਫਿਰ ਕਹਿੰਦੇ ਇਵੇਂ ਕਰਨੇ ਆ 16,000 ਨੇ ਨਾ 3 0 ਪਿੱਛੇ ਨੇ ਗਿਣਤੀ ਦੇ ਵਿੱਚ ਆਪਾਂ ਵੇਖੀਏ ਤਾਂ 16,000 ਇਸ ਤਰ੍ਹਾਂ ਬਣਦਾ 16 ਪਾ ਕੇ 3 0 ਉਹ ਕਹਿੰਦੇ ਵੀ 3 ਜਿਹੜੀਆਂ ਜੀਰੋਆਂ ਕੱਟ ਦਿੰਦੇ ਆ 1,000 ਕੱਟਦੇ ਨੇ ਕੇਵਲ 16 ਵਾਰੀ ਰਹਿਣ ਦਿੰਦੇ ਆ ਅਤੇ 16 ਵਾਰੀ ਜਿਹੜਾ ਜਪੇਗਾ ਉਹਨੂੰ 16,000 ਦਾ ਫਲ ਮਿਲ ਜਾਏਗਾ ਮਹਾਰਾਜ 16 ਦਾ ਗਿਣਤੀ 16 ਦਾ ਮਤਲਬ ਅਤੇ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਕਿਉਂਕਿ 16 ਦੀ ਗਿਣਤੀ ਤੋਂ ਹੀ ਸਾਰਾ ਕੁਝ ਆਰੰਭ ਹੋਇਆ 16 ਪੈਰ 4 ਪੈਰ ਦਿਨ ਦੇ 4 ਪੈਰ ਰਾਤ ਦੇ 16 ਸ਼ਿੰਗਾਰ ਬਾਹਰਲੇ 16 ਅੰਦਰਲੇ 16 ਸ਼ਿੰਗਾਰ ਔਰ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਜਿਹੜੀਆਂ ਅੰਦਰਲੀਆਂ ਛੋਟੀਆਂ ਦਰਬਾਰ ਸਾਹਿਬ ਜੀ ਦੀਆਂ 16 ਫੁੱਟ ਦੀਆਂ ਅਤੇ ਵਿਚਕਾਰ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਫਿਰ ਕਿਉਂ ਨਾ ਅਸੀਂ ਗਾਇਨ ਕਰੀਏ ਕਿਉਂਕਿ ਇਹ ਹਰਿਮੰਦਰ ਸਾਹਿਬ ਦੀਆਂ ਨੀਹਾਂ ਪਾਣੀ ਦੇ ਵਿੱਚ ਨੇ ਆਪਾਂ ਉੱਥੇ ਜਾਣਾ ਹਰਿਮੰਦਰ ਸਾਹਿਬ ਜੀ ਦੀਆਂ ਨੀਹਾਂ ਪਾਣੀ ਵਿੱਚ ਨੇ ਅਤੇ ਧਰਤੀ ਦੇ ਉੱਪਰ ਸਿੰਘਾਸਨ ਹੈ ਅਤੇ ਜਿਹੜਾ ਦਰਸ਼ਨ ਹੈ ਉਹ ਪਵਨ ਵਿੱਚ ਹੈ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਇਹਨਾਂ ਦਾ ਸੁਮੇਲ ਹੋ ਗਿਆ ਅਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਬਈ 16 ਦੇ ਇਸ ਹਿੰਦਸੇ ਨੂੰ ਪੂਰਾ ਕਰਨਾ 16 ਕਲਾ ਸੰਪੂਰਨ ਇਹ 16 ਬਾਅਦ ਵਿੱਚ ਵੀ ਪ੍ਰਗਟ ਹੋਈਆਂ ਜਦੋਂ ਪਾਤਸ਼ਾਹ ਨੇ ਅੰਮ੍ਰਿਤ ਖੰਡੇ ਬਾਟੇ ਕਾ ਛਕਾਇਆ ਤਾਂ ਜਿਹੜਾ ਕੱਲ੍ਹ ਹੁਣ ਪਰਸੋਂ ਨੇ 25 ਤਰੀਕ ਨੂੰ 25 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਜਿਹੜਾ ਧਿਆਨ ਨਾਲ ਹੁਣ ਪਹਿਲਾਂ ਹੀ ਸੁਣ ਲਿਓ 16 ਦੀ ਗਿਣਤੀ ਉੱਥੇ ਸੰਪੂਰਨ ਕੀਤੀ ਗਰੀਬ ਨਵਾਜ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਅਭਲਾਖੀ ਅੱਗੇ ਬਹਿ ਗਿਆ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਦਿਓ ਇਹਦੀਆਂ ਚੁਲਾ ਪਾਓ ਇਹਦੇ ਬੁੱਕ ਦੇ ਅੰਦਰ ਚੁਲਾ ਪਾਇਆ ਛਕਾਇਆ ਕਹਿ ਲੱਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਚੁਲੇ ਦਿੱਤੇ 5 ਵਾਰ ਬੋਲਿਆ ਗਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੇਸ ਨੰਗੇ ਕੀਤੇ ਕੇਸਾਂ ਦੇ ਅੰਦਰ ਜਲ ਦੇ ਛੱਟੇ ਮਾਰੇ ਅੰਮ੍ਰਿਤ ਦੇ 5 ਵਾਰ ਅੰਮ੍ਰਿਤ ਦੇ ਛੱਟੇ ਮਾਰ ਕੇ ਫਿਰ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 5 ਇਹ ਹੋ ਗਏ ਕਿੰਨੇ ਹੋ ਗਏ 10 ਹੁਣ ਅੱਖਾਂ ਦੇ ਵਿੱਚ ਛੱਟੇ ਮਾਰੇ 5 ਵਾਰੀ ਅਤੇ ਕਹਿਣ ਲੱਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰਸੋਂ ਅੰਮ੍ਰਿਤ ਅਭਲਾਖੀਆਂ ਨੂੰ ਇਹ ਵਿਧੀ ਜਿਹੜੀ ਅਪਣਾਉਣੀ ਪੈਣੀ 15 ਵਾਰੀ ਹੋ ਗਏ 15 ਵਾਰੀ ਹੋ ਗਏ ਨਾ ਹੁਣ 16 ਤਾਂ ਹੋਏ ਨਹੀਂ 15 ਹੋਏ ਅਤੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਛਕਿਆ ਉੱਠ ਗੁਰੂ ਕੇ ਸਿੰਘਾ ਜਾਕੇ ਮੱਥਾ ਟੇਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਮੱਥਾ ਟੇਕ ਕੇ ਖੜਾ ਹੋ ਕੇ ਸਾਰੀ ਸੰਗਤ ਨੂੰ ਫਤਿਹ ਬੁਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੇ ਸੋਨਿਆ
0: ਇਹ 16 ਦੀ ਗਿਣਤੀ ਸੰਪੰਨ ਹੋ। 4:30 ਵਜੇ ਦਾ ਅੰਮ੍ਰਿਤ ਵੇਲੇ ਦਾ ਟਾਈਮ, ਇਹ ਆਪ ਜੀ ਦਾ ਇਤਿਹਾਸ ਬੋਲਦਾ ਕਿ ਲਿਖਦਾ ਨੇ, ਮੈਂ ਕਿਉਂ ਐਵੇਂ ਨਹੀਂ ਬੋਲਦਾ। ਉਹ ਬੋਲਣ ਲੱਗਿਆ ਗਲਤੀ ਤਾਂ ਹੋ ਜਾਏਗੀ, ਅਸੀਂ ਗੱਲ ਨਹੀਂ ਮੈਂ ਪਰਪਾਕਾ ਜਾਂ ਮੈਂ ਸੰਪੂਰਨ। 30 ਅਪ੍ਰੈਲ 1877 ਅੰਮ੍ਰਿਤ ਵੇਲੇ 4:30 ਵਜੇ ਦਾ ਟਾਈਮ, ਖਾਲਸਾ ਰਾਜ ਸਮਾਪਤ ਹੋ ਚੁੱਕਾ। ਜਨਰਲ ਲਾਰਡ ਡਲਹੌਜੀ ਪੰਜਾਬ ਦਾ ਗਵਰਨਰ ਬਣ ਕੇ ਆਇਆ। ਹਰਿਮੰਦਰ ਸਾਹਿਬ ਜੀ ਦੇ ਇਸ ਅਕਸ ਨੂੰ, ਹਰਿਮੰਦਰ ਸਾਹਿਬ ਜੀ ਨੂੰ ਵੇਖ ਕੇ ਨਿਭਾਏਮਾਨ ਹੋ ਗਏ। ਲੱਗਾ ਕਿਉਂ ਨਾ ਇੱਥੇ ਚਰਚ ਬਣਾਇਆ ਜਾਏ। ਪੁਰਾਣੀਆਂ ਤਸਵੀਰਾਂ ਆਪ ਜੀ ਦੇ ਪਾਸ ਨੇ, ਜਿੱਥੇ ਸਾਹਮਣੇ ਇਹਨਾਂ ਨੇ ਇੱਕ ਚਰਚ ਵੀ ਖੜਾ ਕੀਤਾ ਸੀ, ਸਾਹਮਣੇ ਇੱਕ ਇਹਨਾਂ ਨੇ ਬਣਾਈ ਸੀ ਅਸੈਂਬਲੀ, ਪੁਰਾਣੀਆਂ ਫੋਟੋਆਂ ਦੇ ਵਿੱਚ ਮਿਲ ਜਾਏਗਾ ਆਪ। ਇਹਨੇ ਫਿਰ ਹੁਕਮ ਦੇ ਦਿੱਤਾ, ਤਾਨਾਸ਼ਾਹੀ ਸੀ, ਕਹਿਣ ਲੱਗਾ ਵੀ ਇੱਥੇ ਹੁਣ ਚਰਚ ਬਣਾਉਣਾ, ਇੱਥੇ ਟੱਲ ਲਟਕਾਓ, ਆਹਿਸਤਾ ਆਹਿਸਤਾ ਸਲੀਬ ਇਸ 'ਤੇ ਲਾਉਂਦੇ, ਸਾਹਮਣੇ 'ਤੇ ਲਾ ਦਿੱਤੀ ਸੀ। ਘੰਟਾ ਘਰ ਜਿਹੜਾ ਨਾ, ਆਪਾਂ ਇਹ ਸ਼ੇਪ ਤੋੜੀ, ਜਿਹੜਾ ਘੰਟਾ ਘਰ ਨਾ, ਅਸਲ ਦੇ ਵਿੱਚ ਇਹ ਘੰਟਾ ਘਰ ਚਬੂਤਰਾ ਸੀ ਇੱਕ ਲੰਮਾ, ਇਹ ਅਸਾਈਆਂ ਦੇ ਚਬੂਤਰੇ ਤਰ੍ਹਾਂ ਚਬੂਤਰਾ ਸੀ ਪੁਰਾਣੀਆਂ ਫੋਟੋਆਂ ਵਿੱਚ। ਇੱਥੇ ਹਰਿਮੰਦਰ ਸਾਹਿਬ ਵੀ ਪਈਆਂ ਨੇ, ਆਪ ਨੈੱਟ 'ਤੇ ਲੱਭੋਗੇ ਤਾਂ ਵੀ ਪੁਰਾਣੀਆਂ ਮਿਲ ਜਾਣੀਆਂ। ਇਸੇ ਨੂੰ ਇਹ ਤੋੜ ਕੇ ਫਿਰ ਗੋਲ ਕਰਕੇ ਇਸ ਨੂੰ ਘੰਟਾ ਘਰ ਬਣਾਇਆ। ਜਦੋਂ ਸਿੱਖਾਂ ਦੇ ਪਾਸ ਰਾਜ ਆਇਆ, ਇਹ ਤੋੜਿਆ, ਇਹਦੀ ਸ਼ੇਪ ਚੇਂਜ ਕੀਤੀ। ਖੈਰ ਅੰਮ੍ਰਿਤ ਵੇਲਾ 4:30 ਵਜੇ ਸਿੱਖ ਜਿਹੜੇ ਸਹਿਮ ਗਏ ਸਨ ਉਸ ਸਮੇਂ, ਕਿਉਂਕਿ ਰਾਜ ਆਪਣੇ ਪਾਸੋਂ ਚਲਾ ਗਿਆ ਸੀ, ਅਤੇ ਇਹਨੇ ਹੁਕਮ ਦੇ ਦਿੱਤਾ, ਕਹਿਣ ਲੱਗਾ ਵੀ ਅੰਦਰ ਹਮ ਕਬਜ਼ਾ ਕਰੋ। 450 ਦੇ ਕਰੀਬ ਪ੍ਰੇਮੀ ਅੰਦਰ ਆਸਾ ਦੀ ਵਾਰ ਦਾ ਕੀਰਤਨ ਸ਼੍ਰਵਣ ਕਰ ਰਹੇ ਸਨ। ਉਸ ਸਮੇਂ ਸੂਰਜ ਚੜ੍ਹਦਾ ਸੀ, ਇਹ ਲਿਖਤਾਂ ਨੇ, ਸੂਰਜ ਚੜ੍ਹਦਾ ਸੀ 5:39 'ਤੇ। 4:30 ਵਜੇ, 1 ਘੰਟਾ 9 ਮਿੰਟ ਪਹਿਲਾਂ, ਨਹੀਂ ਤਾਂ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਪਾਵਨ ਇਤਿਹਾਸ ਉਹ ਪੜ੍ਹ ਲਿਓ, ਸਰਦਾਰ ਸਰੂਪ ਸਿੰਘ ਜੀ ਅਲੱਗ ਦਿੱਲੀ ਵਾਲੇ ਉਹਨਾਂ ਦੇ ਲਈ। ਫਿਰ ਸ਼੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨ, ਸੁਨਹਿਰੀ ਇਤਿਹਾਸ ਗਿਆਨੀ ਕਿਰਪਾਲ ਸਿੰਘ ਸਿੰਘ ਸਾਹਿਬ ਜੀ ਦਾ। 4:30 ਵਜੇ ਇਹਨਾਂ ਨੇ ਜਦੋਂ ਚਾਰ ਚੁਫੇਰਿਓ ਘੇਰਾ ਪਾਇਆ ਸਿਪਾਹੀਆਂ ਨੇ, ਅਤੇ ਫਿਰ ਕੀ ਹੋਇਆ, ਹਨੇਰਾ ਘੁੱਪ ਸੀ ਅਤੇ ਪੱਛਮ ਦੀ ਬਾਹੀ ਵੱਲੋਂ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੈ। ਕਿ ਸਾਹਮਣੇ ਦਰਸ਼ਨੀ ਡਿਓੜੀ 'ਤੇ ਜਦੋਂ ਜਾਓਗੇ ਨਾ ਮੱਥਾ ਟੇਕਣ, ਦਰਸ਼ਨੀ ਡਿਓੜੀ ਦੇ ਜਿੱਥੇ ਉਹ ਟੱਲ ਲਟਕਾਇਆ ਨਾ, ਸੰਤਰੀ ਟੱਲ ਵਜਾਉਂਦਾ, ਜਾ ਕੇ ਹਰਿਮੰਦਰ ਸਾਹਿਬ ਜੀ ਦੀ ਦਰਸ਼ਨੀ ਡਿਓੜੀ ਤੋਂ ਪੜ੍ਹਿਓ, ਵੱਡਾ ਬੜਾ ਵੱਡਾ ਪੱਤਰਾ ਲਾਇਆ ਹੋਇਆ ਲਿਖ ਕੇ, ਕਿ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਕਰਤੱਵ ਕੀਤਾ, ਅਤੇ ਆਹ ਜਿਹੜੇ ਸੀ ਈਸਾਈਆਂ ਨੂੰ ਭਾਜੜਾ ਪੈ ਗਈਆਂ। 4:30 ਵਜੇ ਇੱਕ ਚਿੱਟਾ ਜਿਹਾ ਗੋਲਾ ਬਹੁਤ ਚਮਕਦਾ ਹੋਇਆ ਪੱਛਮ ਦੀ ਬਾਹੀ ਵੱਲੋਂ, ਪੱਛਮੀ ਦਰਵਾਜ਼ੇ ਵੱਲੋਂ ਅੰਦਰ ਪ੍ਰਵੇਸ਼ ਕੀਤਾ। ਬੜੀ ਜ਼ਿਆਦਾ ਆਵਾਜ਼ ਆਈ, ਗਰਗਰਾਹਟ ਦੀ ਆਵਾਜ਼ ਆਈ, ਚੰਦੋਆ ਸਾਹਿਬ ਦੇ ਨਜ਼ਦੀਕ ਆ ਕੇ ਥੱਲੇ ਆ ਕੇ ਘੁੰਮਣ ਲੱਗ ਗਿਆ, ਘੁੰਮਦਾ ਰਿਹਾ। ਆਖਿਰਕਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਵਿੱਚ ਅਲੋਪ ਹੋ ਕੇ ਫਟਿਆ, ਬੜਾ ਵੱਡਾ ਧਮਾਕਾ ਹੋਇਆ, ਬਿਜਲੀ ਦੀ ਪਤਲੀ ਜਿਹੀ ਲਾਈਟ ਜਿਹੜੀ ਹੈ ਦੂਜੀ ਬਾਹੀ ਨੂੰ ਨਿਕਲ ਗਈ, ਭਾਜੜਾਂ ਪੈ ਗਈਆਂ ਸਾਰਿਆਂ ਦੀਆਂ। ਪ੍ਰੇਮੀ ਜਿਹੜੇ ਸਨ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਰਾਮਦਾਸ, ਇਹ ਤੇਰੀ ਮਿਹਰ ਹੈ, ਇਹ ਤੇਰਾ ਹੀ ਕਰਤੱਵ ਹੈ। ਬਸ ਇਸ ਚੀਜ਼ ਨੂੰ ਵੇਖ ਕੇ ਲਾਰਡ ਡਲਹੌਜੀ ਅਤੇ ਆਹ ਜਿਹੜੇ ਇਹਦੇ ਸਿਪਾਹੀ ਅਤੇ ਈਸਾਈ ਮਿਸ਼ਨਰੀ ਜਿਹੜੀ ਹੈ, ਉਹਨੂੰ ਭਾਜੜਾਂ ਪੈ ਗਈਆਂ, ਬਈ ਇਹ ਤਾਂ ਬੜਾ ਪੂਜਨੀਕ ਅਸਥਾਨ ਹੈ, ਕੁਝ ਨਾ ਹੋ ਜਾਏ, ਭਾਜੜਾਂ ਪੈ ਗਈਆਂ ਇਹਨਾਂ ਦੀਆਂ, ਅੱਜ ਕੇ ਬਾਹਰ ਨਿਕਲ ਗਏ। ਉਸ ਦਿਨ ਤੋਂ ਫਿਰ ਖਾਲਸੇ ਦੇ ਅੰਦਰ ਇੱਕ ਸਪਿਰਿਟ ਆਈ, ਗੁਰੂ ਰਾਮਦਾਸ ਮਹਾਰਾਜ ਹਰ ਸਮੇਂ ਹਾਜ਼ਰ ਨਾਜ਼ਰ ਹੈ, ਇਹ ਸਪਿਰਿਟ ਭਰੀ। ਉਦੋਂ ਬਾਅਦ ਫਿਰ ਮੋਰਚੇ ਲੱਗੇ ਅਤੇ ਫਿਰ ਅੰਗਰੇਜ਼ ਦੇ ਨਾਲ ਮੋਰਚੇ ਲੱਗ ਕੇ ਪੰਜਾਬੀ ਸੂਬੇ ਜਿੱਤੇ ਗਏ। 30 ਅਪ੍ਰੈਲ 1877 ਇਹਦੀ ਲਿਖਤ ਦਰਸ਼ਨੀ ਡਿਓੜੀ ਸੁਨਹਿਰੀ ਪੱਤਰੇ ਦੇ ਉੱਪਰ ਲਿਖਿਆ ਹੋਇਆ, ਜਾ ਕੇ ਪੜ੍ਹਿਓ ਜੇ ਇਹ। ਇਹ ਤੋਂ ਬਾਅਦ ਫਿਰ ਲਿਖਤਾਂ ਤਾਂ ਕਾਫੀ ਨੇ। 1914 ਦੇ ਅੰਦਰ ਇੰਗਲੈਂਡ ਦੀ ਲੜਾਈ ਹੋਈ ਜਰਮਨ ਨਾਲ, ਜਿਹੜੀ ਦੂਜਾ ਜੰਗ ਜਿਹੜਾ ਹੈ ਸ਼ੁਰੂ ਹੋਇਆ, ਦੂਜਾ ਜੰਗ ਸ਼ੁਰੂ ਹੋਇਆ। ਇਹਨਾਂ ਨੂੰ ਪਤਾ ਸੀ ਹਰਿਮੰਦਰ ਸਾਹਿਬ ਜਿਹੜਾ ਹੈ ਬੜਾ ਇੱਥੇ ਬਖਸ਼ਿਸ਼ਾਂ ਮਿਲਦੀਆਂ, ਇਹ ਵੀ ਲਿਖਤ ਮੌਜੂਦ ਹੈ। ਅਤੇ 14 ਦੇ ਵਿੱਚ ਇਹ ਹਾਰਨ ਦੀ ਸਥਿਤੀ ਇਹਨਾਂ ਦੀ ਆ ਗਈ ਬ੍ਰਿਟਿਸ਼ ਦੀ, ਜਰਮਨ ਦੇ ਪਾਸੋਂ। 1915 ਦੇ ਅੰਦਰ ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਸ਼੍ਰੀ ਆਖੰਡ ਪਾਠ ਸਾਹਿਬ ਆਰਮੀ ਦੇ ਜਰਨੈਲ ਨੇ, ਬ੍ਰਿਟਿਸ਼ ਆਰਮੀ ਦੇ ਜਰਨੈਲ ਨੇ ਅਤੇ ਫੌਜੀਆਂ ਨੇ ਅਖੰਡ ਪਾਠ ਸਾਹਿਬ ਅੰਦਰ ਪ੍ਰਾਰੰਭ ਕਰਾਏ, ਅਰਦਾਸ ਕੀਤੀ ਸਾਡੀ ਫਤਿਹ ਹੋਵੇ। ਦੇਖੋ 3 ਸਾਲ ਜੰਗ ਚੱਲਦੀ ਗਈ, ਪਰ 1919 ਦੇ ਵਿੱਚ ਗੋਰਾ ਸਰਕਾਰ ਜਿਹੜੀ ਹੈ ਜੰਗ ਜਿੱਤ ਗਈ। ਉਸ ਦਿਨ ਤੋਂ ਹਰਿਮੰਦਰ ਸਾਹਿਬ ਨੂੰ ਆ ਕੇ ਇਹਨਾਂ ਨੇ ਸ਼ੁਕਰਾਨੇ ਦਾ ਅਖੰਡ ਪਾਠ ਸਾਹਿਬ ਵੀ ਕਰਾਇਆ, ਇਹ ਵੀ ਲਿਖ ਮੌਜੂਦ ਹੈ। ਆਪਾਂ ਜਿਸ ਜਗ੍ਹਾ 'ਤੇ ਪਹੁੰਚ ਰਹੇ ਸਾਂ, ਹਰਿਮੰਦਰ ਸਾਹਿਬ ਦਾ ਅੰਦਰਲਾ ਦਰਵਾਜ਼ਾ, ਫਿਰ ਮੁੜ ਕੇ ਮੈਂ ਆਪ ਜੀ ਨੂੰ ਉੱਥੇ ਲੈ ਕੇ ਜਾਵਾਂ। ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰਪੂਰਾ ਪਾਇਓ, ਵਡਭਾਗੀ ਲਿਵ ਲਾਗੀ ਮੇਦਨ ਭਰ ਸਹਿਤਾ, ਭੈ ਪੰਜਨ ਪਾਪੀਮ ਨਿਵਾਰਨ ਕਲ ਸਹਾਰ ਤੋਹੇ ਜਸ ਬਖਤਾ, ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ। ਇਹ ਜਗ੍ਹਾ ਜੀਵਦੀ ਜਾਗਦੀ ਜਗ੍ਹਾ ਹੈ, ਦਰਵਾਜ਼ਾ ਅੰਦਰ ਕਿਉਂ ਬੰਦ ਹੁੰਦਾ? ਮੈਨੂੰ ਅੱਜ ਵੀ ਪੁੱਛਿਆ ਸੀ, ਕਈ ਵਾਰੀ ਨਹੀਂ ਸਮਝ ਲੱਗਦਾ। ਕਹਿੰਦੇ ਵੀ ਦਰਵਾਜ਼ਾ ਅੰਦਰੋਂ ਬੰਦ ਕਿਉਂ ਕਰਦਾ? ਕਿਉਂਕਿ ਅਸੀਂ ਘਰ ਦੇ ਜੀਵਨ ਵਾਲੇ, ਰਹਿਣ ਵਾਲੇ ਅਸੀਂ ਘਰ 'ਚ ਰਹਿੰਦੇ ਹਾਂ, ਇਸ ਕਰਕੇ ਅੰਦਰੋਂ ਦਰਵਾਜ਼ਾ ਬੰਦ ਕਰਦੇ ਹਾਂ। ਬਾਹਰ ਲੋਕ ਉਦੋਂ ਲਾਉਂਦੇ ਆ ਜਦੋਂ ਘਰ ਦੇ ਵਿੱਚ ਕੋਈ ਜੀ ਨਹੀਂ ਰਹਿੰਦਾ, ਬਾਹਰੋਂ ਦਰਵਾਜ਼ਾ ਲਾ ਕੇ ਚਲੇ ਜਾਂਦੇ ਹਾਂ। ਮੰਦਰਾਂ ਦੇ ਬਾਹਰ ਦਰਵਾਜ਼ੇ ਵੱਜਦੇ ਨੇ, ਬੜੇ ਬੜੇ ਵੱਡੇ ਲੋਕ ਲੱਗਦੇ ਨੇ। ਚਰਚਾਂ ਦੇ ਬਾਹਰ ਵੱਡੇ ਵੱਡੇ ਲੋਕ ਲੱਗਦੇ, ਮਸਜਿਦਾਂ ਦੇ ਬਾਹਰ ਲੱਗਦੇ ਨੇ। ਔਰ ਹਰਿਮੰਦਰ ਸਾਹਿਬ ਦੇ ਜਿਹੜੇ ਦਰਵਾਜ਼ੇ ਨੇ ਨਾ, ਜਦੋਂ ਸੁਖਮਣੀ ਸਾਹਿਬ ਦਾ ਪਾਠ ਕਰਿਓ, ਜਾ ਕੇ ਵੇਖਿਓ, ਬਾਹਰ ਕੁੰਡਾ ਹੀ ਨਹੀਂ, ਬਾਹਰ ਕੁੰਡਾ ਨਹੀਂ ਲੱਗਾ ਹੋਇਆ, ਵੀ ਕੁੰਡਾ ਲਾ ਦੇਈ, ਕੁੰਡਾ ਹੀ ਨਹੀਂ। ਲੋਕ ਦੇ ਕਿੱਥੋਂ ਲਾਉਣਾ? ਨਾ ਇੱਧਰ ਕੁੰਡਾ, ਨਾ ਥੱਲੇ ਕੁੰਡਾ, ਇਹ ਕੁੰਡਾ ਅੰਦਰੋਂ ਖੁੱਲ੍ਹਦਾ ਹੈ। ਅਤੇ ਅੰਦਰਲੇ ਪਾਸੇ ਨੂੰ ਜਾਈਏ ਅਤੇ ਜਾਗਤ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਦੀਦਾਰ ਹੁੰਦੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦੀਦਾਰ ਹੁੰਦੇ ਨੇ। ਉਹ ਜਾਗਤ ਗੁਰੂ ਅੱਜ ਵੀ ਮੌਜੂਦ ਹੈ, ਜਿੱਥੇ ਬਹਿ ਕੇ ਉਹਨੂੰ ਯਾਦ ਕਰੀਏ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਤੂੰ ਹੀ ਤੂੰ ਹੀ ਹਰ ਇੱਕ ਜਗ੍ਹਾ 'ਤੇ ਤੂੰ ਹੀ ਹੈ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ 33 ਤਵੀ 'ਤੇ ਬਹਿ ਕੇ ਵੀ ਉਹਨੂੰ ਤੂੰ ਹੀ ਨਿਹਾਰਿਆ ਅਤੇ ਫਿਰ ਕਹਿ ਦਿੱਤਾ, ਗੁਰਮੇਰਾ ਸੰਗ ਸਦਾ ਹੈ ਨਾਲੇ, ਤੂੰ ਹੀ ਹੈ ਹਰ ਇੱਕ ਜਗ੍ਹਾ 'ਤੇ, ਤੂੰ ਹੀ ਤੇਰਾ ਨਿਵਾਸ ਹੈ। ਜੇ ਮੈਨੂੰ ਨਜ਼ਰ ਨਹੀਂ ਆਉਂਦਾ ਤਾਂ ਮੇਰੀ ਨਿਗਾਹ ਦੀ ਇੱਕ ਕਮਜ਼ੋਰੀ ਹੈ। ਇਸ ਲਈ ਆਓ, ਸਮਾਂ ਹੋ ਗਿਆ ਕੀਰਤਨ ਦਾ, ਸਮਾਪਤੀ ਦਾ। ਰਹਿੰਦੀਆਂ ਵਿਚਾਰਾਂ, ਇੱਕ ਮੌਜੂਦ ਬੰਦਾ ਗੋਰਾ ਲੰਡਨ ਦੇ ਅੰਦਰ, ਹੁਣ ਤਾਂ ਪਤਾ ਨਹੀਂ, ਮੈਂ ਵੀ ਨਹੀਂ ਗਿਆ ਹੈਗਾ, ਪਰ ਉਹਦੇ ਨਾਲ ਮੈਂ ਮੁਲਾਕਾਤ ਵੀ ਕੀਤੀ। ਇਹ ਕੱਲ੍ਹ ਨੂੰ ਆਪਾਂ ਗੱਲ ਦੱਸਾਂਗੇ ਕਿ ਉਹ ਬੈਠਾ ਹੋਇਆ ਲੰਡਨ ਦੇ ਅੰਦਰ, ਜਿਹੜਾ ਹਰਿਮੰਦਰ ਸਾਹਿਬ ਦਾ ਮੁੱਖ ਵਾਕ ਜਿਹੜਾ ਸਵੇਰੇ ਹੁੰਦਾ, ਉਹਨੂੰ ਪਹਿਲਾਂ ਹੀ ਦੱਸ ਦਿੰਦਾ ਸੀ ਵੀ ਅੱਜ ਇਹ ਹੁਕਮਨਾਮਾ ਆਉਣਾ। 20 ਦਿਨ ਹਰਿਮੰਦਰ ਸਾਹਿਬ ਦੇ ਅੰਦਰ ਚੌਕੜੀ ਮਾਰ ਕੇ ਬੈਠਾ, ਉਹ ਸੇਵਾ ਕਰਦਿਆ ਰਿਹਾ ਪ੍ਰਕਰਮਾ ਦੀ। ਉਹਦਾ ਕੱਲ੍ਹ ਨੂੰ ਆਪਾਂ ਫਿਰ ਇਹ ਵਰਤਾਂਤ ਜਿਹੜਾ ਸ਼੍ਰਵਣ ਕਰਾਂਗੇ। ਆਓ, ਗਰੀਬ ਨਵਾਜ਼ ਪਾਤਸ਼ਾਹ।

लगता कि

ਪੜ੍ਹਿਓ ਨਾਲ ਨਾਲ ਗੁਰਬਾਣੀ ਸਾਹਮਣੇ ਜੇ ਆਉਂਦੀ ਤਾਂ ਪੜ੍ਹ ਲਿਓ। ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਮਾਲ ਦੀ ਗੱਲ ਅੱਖਰ ਤੇ ਜਨਮ ਤੋਂ ਬਾਅਦ ਮਿਲੇ ਨੇ, ਬਾਣੀ ਕੋਈ ਸਾਡੇ ਬਾਹਰਲੇ ਅਰਥ ਨਹੀਂ ਕਰਦੀ, ਬਾਣੀ ਅੰਦਰਲੇ ਅਰਥ ਕਰਦੀ ਹੈ। ਇਹਨਾਂ ਨੂੰ ਅਨੁਭਵ ਪਾਸ ਜਾਣਾ ਪੈਂਦਾ। ਗਿਆਨ ਤੋਂ ਸਾਨੂੰ ਚੀਜ਼ਾਂ ਨਜ਼ਰ ਆਉਂਦੀਆਂ, ਉਹਨੂੰ ਕਹਿੰਦੇ ਗਿਆਨੀ, ਜਿਹਨੂੰ ਚੀਜ਼ਾਂ ਨਜ਼ਰ ਆ ਗਈਆਂ, ਦਰਵਾਜ਼ਾ ਨਜ਼ਰ ਆ ਗਿਆ, ਗਿਆਨ ਹੈ। ਅੱਖਰ ਤੋਂ ਸਾਨੂੰ ਗਿਆਨ ਮਿਲਿਆ, ਪਰ ਅੱਖਰ ਤੋਂ ਅਰਥ ਨਹੀਂ ਮਿਲਣੇ। ਅੱਖਰ ਤੋਂ ਗਿਆਨ ਮਿਲੇਗਾ ਅਤੇ ਅੱਖਰ ਤੋਂ ਅਰਥ ਨਹੀਂ ਮਿਲਣੇ, ਅਰਥ ਅਨੁਭਵ ਤੋਂ ਮਿਲਣੇ ਹਨ। ਅਨੁਭਵ ਜਿਹੜਾ ਹੈ ਉਹ ਇੱਕ ਸੁੱਤੇ ਸਿੱਧ ਪ੍ਰਕਾਸ਼ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਆ, ਕਹਿ ਰਹੇ ਨੇ ਬਾਣੀ ਦੀ ਪੰਕਤੀ ਸੁਣੀਏ, ਜਦ ਬੱਚੇ ਦੇ ਪਾਸ ਦਿਮਾਗ ਹੀ ਨਹੀਂ, ਜਦ ਬੱਚੇ ਦੇ ਪਾਸ ਕੋਈ ਅੱਖਰ ਹੀ ਨਹੀਂ, ਮਾਂ ਦੇ ਪੇਟ ਵਿੱਚ ਪੁੱਠਾ ਲਟਕਿਆ, ਫਿਰ ਕਿਵੇਂ ਅਰਦਾਸ ਕਰਦਾ ਹੋਵੇਗਾ। ਪਰ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਫੁਰਮਾਨ ਕਰਦੇ ਆ ਕਹਿ ਰਹੇ,

ਪਾਤਸ਼ਾਹ ਮਹਾਰਾਜ ਬੱਚਾ ਮਾਂ ਦੇ ਉਧਰ ਵਿੱਚ ਪਹਿਲੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਹੁਕਮ ਪਾਇਆ, ਹੁਕਮ ਮਿਲਿਆ ਕਿ ਮਾਂ ਦੇ ਉਧਰ ਵਿੱਚ ਜਾ, ਹੁਕਮ ਪਾਇਆ ਗਰਭਾਸ ਤੇ ਗਰਭਾਸ ਉਸ ਦੇ ਵਿੱਚ ਚਲਾ ਗਿਆ, ਗਰਭ ਅਸਥਾਨ ਦੇ ਵਿੱਚ ਚਲਾ ਗਿਆ। ਉਰਦ ਤਪ ਅੰਤਰ ਕਰੈ ਬਣ ਜਾ ਰਿਹਾ ਮਿੱਤਰਾ, ਪੁੱਠਾ ਲਟਕਿਆ ਮਾਂ ਦੇ ਪੇਟ ਦੇ ਅੰਦਰ, ਪੁੱਠਾ ਲਟਕਿਆ। ਪਰ ਖਸਮ ਸੇਤੀ ਅਰਦਾਸ ਕਿਆ ਹੈ? ਖਸਮ ਸੇਤੀ ਅਰਦਾਸ ਕਿਆ? ਉਸਨੂੰ ਪੜ੍ਹਾਇਆ ਗਿਆ ਕਿ ਤੂੰ ਰਾਮ ਰਾਮ ਕਹਿ, ਕਿਆ ਤੂੰ ਅੱਲਾ ਕਹਿ, ਜਾਂ ਤੂੰ ਵਾਹਿਗੁਰੂ ਕਹਿ? ਇਹ ਤਾਂ ਅੱਖਰ ਸਾਨੂੰ ਦਿੱਤੇ ਬਾਅਦ ਪਾਤਸ਼ਾਹ ਫਿਰ ਕਿਆ ਰਾਜ ਹੈ ਇੱਥੇ ਕਿ ਉਰਧ ਤਪ ਕਰੈ, ਉਰਧ ਤਪ ਅੰਤਰ ਕਰੈ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ। ਵਾਹ, ਲਿਵ ਜਿਹੜੀ ਹੈ ਨਾ, ਲਿਵ ਪਰਮਾਤਮਾ ਤੋਂ ਬਗੈਰ ਕਿਸੇ ਨੂੰ ਜਾਣਦੀ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਵਿਆਖਿਆ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੈ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਏਵਟ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ, ਉਸ ਨੂੰ ਕਿਹੋ ਕੋਹੇ ਨਾ ਸਕਈ, ਜਿਸ ਨੂੰ ਆਪਣੀ ਲਿਵ ਲਾਵੈ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕ ਕੇਵਟ ਦਾਤਾ ਸੋ ਕਿਉਂ ਮਨੋ ਵਿਸਾਰੀ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਲਿਵ ਛੁਟਕੀ, ਲਿਵ ਜਦੋਂ ਜਨਮ ਹੋਇਆ ਲਿਵ ਕਾਹਦੇ ਨਾਲ ਲੱਗੀ ਹੋਈ ਸੀ? ਕਿਉਂਕਿ ਇੱਕ ਮਿੱਕ ਹੀ ਸਨ, ਦੁਆ ਤੇ ਏਕ ਰੂਪ ਹੀ ਸਨ, ਦੂਜਾ ਰੂਪ ਨਹੀਂ ਸੀ, ਇੱਕੋ ਰੂਪ ਸੀ। ਖਸਮ ਸੇਤੀ ਜੁੜਿਆ ਹੋਇਆ ਸੀ ਇਹ ਜੀਵ ਆਤਮਾ ਤੇ ਅਰਦਾਸ ਕੀ ਸੀ? ਉਹਦਾ ਚਿੰਤਨ ਹੀ ਕੇਵਲ ਇੰਨਾ ਸੀ ਕਿ ਧੜਕਣ, ਹਰ ਧੜਕਣ ਦੇ ਸਵਾਸ ਦੇ ਨਾਲ ਕੇਵਲ ਉਹੀ ਨਜ਼ਰ ਆਉਂਦਾ ਸੀ, ਨਾ ਮਾਂ ਨਜ਼ਰ ਆਉਂਦੀ ਸੀ ਜਿਹਦੇ ਪੇਟ ਵਿੱਚ ਲਟਕਿਆ, ਨਾ ਸੰਸਾਰ ਨਜ਼ਰ ਆਉਂਦਾ ਸੀ, ਨਾ ਮਾਇਆ ਨਜ਼ਰ ਆਉਂਦੀ ਸੀ, ਕੁਝ ਨਜ਼ਰ ਹੀ ਨਹੀਂ ਸੀ ਆਉਂਦਾ। ਕੇਵਲ ਉਹ ਜਿਹੜੇ ਪਰਮਾਤਮਾ ਨੇ ਇਹਦੇ ਅੰਦਰ ਜੋਤੀ ਟਿਕਾਈ ਹੈ, ਕੇਵਲ ਨੂਰ ਹੀ ਨੂਰ, ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦਾ ਸੀ। ਇਹ ਸੀ ਜੁੜੇ ਰਹਿਣ ਦੀ ਨਿਸ਼ਾਨੀ ਅਰਦਾਸ। ਕਿਆ ਅਰਦਾਸ ਅਸੀਂ ਅੱਖਰ ਜੋੜ ਜੋੜ ਕੇ ਕਰੀਏ ਤਦ ਹੀ ਸਾਡੀ ਅਰਦਾਸ ਪੂਰੀ ਹੋਏਗੀ? ਭਾਈ ਸਾਹਿਬ ਜੀ ਨੇ ਕਿਹਾ ਨਾ ਵੀ ਅੱਖਰ ਉਲਟ ਗਏ, ਜਿਸ ਦਿਨ ਅੱਖਰ ਉਲਟਣਗੇ ਅਰਦਾਸ ਉਸੇ ਦਿਨ ਪੂਰੀ ਹੋਈ। ਜਿਹੜੇ ਅੱਖਰ ਅਸੀਂ ਬਨਾਵਟ ਨਾਲ ਬਣਾ ਬਣਾ ਕੇ ਕਰਦੇ ਹਾਂ ਨਾ ਰਜਾਣ ਵਾਸਤੇ, ਉਹ ਅਰਦਾਸ ਨਹੀਂ ਸੁਣ। ਮੋਰ ਉਹੀ ਲੱਗਦੀ ਜਿਹਦੇ ਅੱਖਰ ਪੁੱਠੇ ਹੋਣ। ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰ ਤੇ ਆਏ, ਕਹਿਣ ਲੱਗ ਮਹਾਰਾਜ ਮੱਥਾ ਟੇਕਣ ਦੇ ਨਾਲ ਆਪ ਕਹਿੰਦੇ ਹੋ ਵੀ ਮੱਥੇ ਦੇ ਭਾਗ ਜਿਹੜੇ ਨੇ ਕਰਮ ਇਹ ਬਦਲ ਜਾਂਦੇ ਨੇ, ਕਿਵੇਂ? ਤੇ ਸਤਿਗੁਰੂ ਪਾਤਸ਼ਾਹ ਨੇ ਉਹ ਪੱਥਰ ਦੇ ਛਾਪੇ ਵਾਲੀ ਮੋਹਰ ਕਹਿੰਦੇ ਇਹਨੂੰ ਪੜ੍ਹੋ ਜ਼ਰਾ। ਬੜਾ ਯਤਨ ਕੀਤਾ ਸਾਰਿਆਂ ਨੇ ਪੜ੍ਹਨ ਦਾ, ਪੜ੍ਹਿਆ ਨਾ ਗਿਆ। ਕਹਿਣ ਲੱਗੇ ਤੁਸੀਂ ਤੇ ਵਿਦਵਾਨ ਹੋ ਭਾਈ ਮਨੀ ਸਿੰਘ, ਤੁਸੀਂ ਪੜ੍ਹੋ। ਨਹੀਂ ਪੜ੍ਹਿਆ ਗਿਆ। ਆਈ ਨੰਦ ਲਾਲ ਜੀ ਤੁਸੀਂ ਪੜ੍ਹੋ। ਪਾਤਸ਼ਾਹ ਅੱਖਰ ਨਜ਼ਰ ਹੀ ਨਹੀਂ ਆਉਂਦੇ, ਸਾਰੇ ਪੁੱਠੇ ਨੇ। ਕਹਿ ਲੱਗੇ ਨਹੀਂ ਨਾ ਪੜ੍ਹੇ ਜਾ ਰਹੇ। ਨਹੀਂ ਪੜ੍ਹੇ ਜਾ ਰਹੇ, ਸਿਆਹੀ ਰੱਖ ਕੇ ਸਾਹਮਣੇ ਪਾਤਸ਼ਾਹ ਨੇ ਇਉਂ ਕਸਾਈ, ਕਾਲਖ 'ਤੇ ਕਸਾ ਕੇ ਕਾਗਜ਼ ਦੇ ਉੱਪਰ ਠੱਪਾ ਮਾਰ ਕੇ ਕਹਿੰਦੇ ਜੀ ਹੁਣ ਪੜ੍ਹੋ। ਸਾਰਿਆਂ ਨੇ ਹੱਥ ਖੜ੍ਹੇ ਕਰਦੇ ਕਿ ਹੁਣ ਤਾਂ ਅਸੀਂ ਵੀ ਪੜ੍ਹ ਲਾਂਗੇ, ਅੱਖਰ ਸਿੱਧੇ ਹੋ ਗਏ, ਪਤਾ ਲੱਗ। ਮਹਾਰਾਜ ਕਹਿੰਦੇ ਕਰਮ ਜਿਹੜੇ ਹਨ ਇਹ ਪੁੱਠੇ ਹੋਏ ਹੋਣ, ਕਰਮ ਮਾੜੇ ਹੋਣ, ਗੁਰੂ ਦਰ ਦੇ ਉੱਪਰ ਆ ਕੇ ਜਦੋਂ ਸੀਸ ਝੁਕਾਵਾਂਗੇ, ਮੱਥਾ ਟੇਕਾਂਗੇ, ਤੇ ਪੁੱਠੇ ਅੱਖਰ ਪੁੱਠੀ ਮੋਹਰ ਦੀ ਤਰ੍ਹਾਂ ਸਿੱਧੇ ਹੋ ਜਾਣਗੇ। ਗੁਰੂ ਆਪਣੀ ਰੇਖ ਲਾ ਦੇਗਾ ਤੇ ਇਹ ਅੱਖਰ ਸਿੱਧੇ ਹੋ ਜਾਣਗੇ। ਜਦੋਂ ਸਿੱਧੇ ਅੱਖਰ ਹੋ ਜਾਣਗੇ ਤਾਂ ਇਹ ਸਿੱਧਾ ਬੋਲਣਾ ਸ਼ੁਰੂ ਹੋ ਜਾਏਗਾ। ਜੀਵਨ ਦੀਆਂ ਗਤੀਆਂ ਤਾਂ ਕੇਵਲ ਇੰਨੀਆਂ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਕਹਿੰਦੇ ਤੂੰ ਕੁਛ ਨਾ ਕਰ। ਸ਼ੁਕਰਾਨਾ ਤੇ ਸ਼ਬਦ ਸਮਝਣਾ ਨਾ, ਸ਼ੁਕਰਾਨਾ ਅਜੀ ਮਹਾਰਾਜ ਸ਼ੁਕਰਾਨਾ ਸਮਝਣਾ। ਕਹਿੰਦੇ ਚਾਰ ਪੈਰ ਮਿਥਲੇ, ਛੇ ਤੋਂ ਨੌ, ਨੌ ਤੋਂ ਬਾਰਾਂ, ਬਾਰਾਂ ਤੋਂ ਤਿੰਨ, ਤਿੰਨ ਤੋਂ ਛੇ ਹੋ ਗਿਆ। ਚਾਰਾਂ ਪੈਰਾਂ ਦੇ ਵਿੱਚ, ਹਰ ਪੈਰ ਦੇ ਵਿੱਚ ਜਿੱਥੇ ਤੂੰ ਆਪਣੇ ਆਫਿਸ 'ਚ ਬੈਠਾ, ਚੇਅਰ 'ਤੇ ਬੈਠਾ, ਕੰਮ ਵੀ ਕਰਨਾ ਪਿਆ, ਅਤੇ ਸ਼ੁਕਰਾਨੇ ਨਾਲ ਹੱਥ ਜੋੜ ਕੇ ਕਹਿੰਦੇ ਤਿੰਨ ਘੰਟੇ ਅੰਦਰ ਇੰਨਾ ਹੀ ਕਹਿ ਦਿਆ ਕਰ, ਹੇ ਗੁਰੂ ਤੇਰਾ ਸ਼ੁਕਰਾਨਾ। ਪਾਤਸ਼ਾਹ ਸ਼ੁਕਰਗੁਜ਼ਾਰ ਹੈ।
ਕਹਿੰਦੇ ਚਾਰਾਂ ਪਹਿਰਾਂ ਦੇ ਵਿੱਚ ਚਾਰ ਵਾਰੀ ਤੂੰ ਸ਼ੁਕਰ ਗੁਜ਼ਾਰ ਕਹਿ ਦਿੱਤਾ ਨਾ, ਚਾਰੇ ਦੇ ਚਾਰੇ ਪੈਰ ਤੇਰੇ ਸਫਲੇ ਹੋ ਜਾਣਗੇ, ਕਿਉਂਕਿ ਤੂੰ ਸ਼ੁਕਰ ਨਾਲ ਭਰ ਜਾਏਗਾ, ਤੇਰੀ ਰਸਨਾ ਸ਼ੁਕਰ ਨਾਲ ਭਰ ਜਾਏਗੀ। ਔਰ ਸ਼ੁਕਰ ਸ਼ੁਕਰ ਕਰਦਿਆਂ ਜਦੋਂ ਤੂੰ ਘਰ ਨੂੰ ਵਾਪਸ ਆਏਗਾ, ਘਰ ਵਾਲੇ ਆ ਕੇ ਪੁੱਛਣਗੇ ਕੀ ਲੈ ਕੇ ਆਇਆ, ਕਹਿੰਦਾ ਜੀ ਸ਼ੁਕਰਾਨਾ ਪਾਤਸ਼ਾਹ ਦਾ ਬੜਾ ਕੁਛ ਮਿਲਿਆ, ਬੜਾ ਕੁਛ ਮਿਲਿਆ ਅੱਜ, ਸ਼ੁਕਰਾਨਾ ਪਾਤਸ਼ਾਹ ਦਾ, ਅੱਜ ਥੋੜ੍ਹਾ ਵੀ ਜ਼ਿਆਦਾ ਹੋ ਗਿਆ। ਅਤੇ ਪਾਤਸ਼ਾਹ ਕਹਿੰਦੇ ਅੱਖਰਾਂ ਦੀ ਪਹਿਚਾਣ ਕਰਿਓ, ਸ਼ੁਕਰਾਨਾ ਪਕੜ ਲਿਓ, ਅਤੇ ਇੱਕ ਪੱਟ ਪਕੜ ਲਿਓ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਆ ਜਿੰਨਾ ਕੁ ਕਮਾਇਆ ਇਹਦੇ ਵਿੱਚ ਬਰਕਤ ਪਾ ਦੀ, ਬਰਕਤ ਪਾ ਦੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੂੰ ਜਦੋਂ ਦੌਲਤ ਖਾਨ ਨੇ ਵੇਖਿਆ ਨਾ, ਬਈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮੋਦੀ ਖਾਨੇ 'ਚ ਕੈਦ ਕਰ ਲਿਆ, ਇਹਦੇ ਅਨਾਜ ਵੀ ਤੋਲ ਲਏ, ਅਤੇ ਲੋਕਾਂ ਨੇ ਤਾਂ ਸ਼ਿਕਾਇਤ ਲਾਈ ਸੀ ਇਹਨਾਂ ਸਾਰਾ ਮੋਦੀ ਖਾਨਾ ਲੁਟਾ ਤਾ, ਪਰ ਇਹਦਾ ਤਾਂ ਅਨਾਜ ਇਹਦੇ ਤਾਂ ਪੈਸੇ ਸਾਡੇ ਵੱਲ ਨਿਕਲਦੇ ਪਏ ਨੇ। ਅਤੇ ਫਿਰ ਦੌਲਤ ਖਾਂ ਤਬ ਬੂਝਿਆ ਨਾਨਕ ਪ੍ਰਕਾਸ਼, ਦੌਲਤ ਖਾਂ ਤਬ ਬੂਝਿਆ ਨਾਨਕ ਹੈ ਵੱਡ ਸਾਧ, ਜਿਉਂ ਜਿਉਂ ਖਰਚੇ ਵਧੇ ਤਿਉਂ ਮਹਿਮਾ ਮਹਾ ਅਗਾਧ। ਅਤੇ ਫਿਰ ਦੌਲਤ ਖਾਂ ਕਹਿੰਦੇ ਮੋਸੋ ਭਈ ਭੂਲ ਨਾਨਕਾ ਤੂੰ ਬਰਕਤ ਕਾ ਮੂਲ, ਤੇਰਾ ਤਾਂ ਅੱਖਰ ਹੀ ਬਰਕਤ ਭਰਿਆ, ਜਿਹਦੀ ਰਸਨਾ 'ਤੇ ਧੰਨ ਗੁਰੂ ਨਾਨਕ ਸਾਹਿਬ ਆ ਗਿਆ, ਬਰਕਤਾਂ ਹੀ ਆ ਗਈਆਂ। ਬਰਕਤ ਮੰਗਿਆ ਕਰੋ ਬਹੁਤਾ ਮੰਗਣ ਨਾਲੋਂ, ਕਿ ਸਤਿਗੁਰੂ ਜੇ 100 ਰੁਪਈਆ ਜੇਬ 'ਚ ਬਰਕਤ ਪਾ ਦੇ ਤਾਂ ਉਹ 100 ਵੀ ਲੱਖ ਦਾ ਹੋ ਗੁਜ਼ਰੇਗਾ, ਅਤੇ ਜੇ ਬਰਕਤ ਨਹੀਂ ਨਾ ਤਾਂ ਲੱਖ ਵੀ 100 ਦਾ ਹੀ ਕੀਮਤ ਰੱਖੇਗਾ, ਕੋਈ ਉਹਦੀ ਕੀਮਤ ਨਹੀਂ ਪੈਣੀ। ਸਤਿਗੁਰੂ ਗਰੀਬ ਨਿਵਾਜ ਮੇਰਾ ਕਰਨ, ਜੀਵਨ ਸਾਡਾ ਗੁਰੂ ਦੇ ਨਜ਼ਦੀਕ ਪਹੁੰਚੇ। ਉਹ ਕਹਿੰਦੇ ਭੈ ਭਾਵਣੀ ਦੇ ਨਾਲ ਜਿਵੇਂ ਬੱਚਾ ਮਾਂ ਦੇ ਉਦਰ ਦੇ ਅੰਦਰ ਲਟਕਿਆ, ਨਾਮ ਜਪੋ ਰਾਮ ਜਪੋ ਜੀ ਐਸੇ ਐਸੇ ਰੂਪ ਪ੍ਰਹਿਲਾਦ ਤੇ 5 ਸਾਲ ਦੇ ਬੱਚੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ 5 ਵਰਖ ਤੋਂ ਅਨਾਥ ਧੂ ਬਾਰਕ 5 ਵਰਿਆਂ ਦਾ, ਅਤੇ ਕਿੰਨੀ ਕੁ ਚੌਂਕੜੀ ਮਾਰ ਕੇ ਨੇ ਭਗਤੀ ਕੀਤੀ ਹੋਈ, ਹਰ ਸਿਮਰਤ ਅਮਰ ਅਟਾਰ। 5 ਵਰਖ ਕੋ ਅਨਾਥ ਧੂ ਬਾਰਕ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ। ਕਹਿ ਲੱਗੇ ਜੀ ਕਿਵੇਂ ਧੂ ਪ੍ਰਹਿਲਾਦ ਨੇ ਜਪਿਆ, ਧਰੂ ਪ੍ਰਹਿਲਾਦ ਦਾ ਨਿਮਾਣਾ ਪਾਣਾ, ਬੱਚੇ ਨੂੰ ਜਿਵੇਂ ਕਹਿ ਦਈਏ ਨਾ ਬੱਚਾ ਉਵੇਂ ਬਣ ਜਾਂਦਾ। ਕਹਿੰਦੇ ਤੂੰ ਬੱਚਾ ਬਣ ਜਾ ਗੁਰੂ ਦਰਗਾਹ ਦੇ ਅੰਦਰ ਆ ਕੇ, ਅਤੇ ਮਾਂ ਤੈਨੂੰ ਆਪਣੀ ਗੋਦ ਵਿੱਚ ਬਿਠਾ ਲਏ, ਪਿਓ ਤੈਨੂੰ ਚੁੱਕ ਚੁੱਕ ਕੇ ਆਪਣੇ ਕਲੇਜੇ ਨਾਲ ਲਾ ਕੇ ਤੇਰਾ ਮੱਥਾ ਚੁੰਮੇਗਾ। ਬਾਰਕ ਧਰੂ ਅਤੇ ਪ੍ਰਹਿਲਾਦ ਨੇ ਇਹ ਨਹੀਂ ਕਿਹਾ ਮਾਂ ਨੂੰ ਕਿ ਨਹੀਂ ਜਿਹੜੀ ਗੱਲ ਤੂੰ ਕਹਿੰਦੀ ਝੂਠੀ ਹੈ, ਨਾ, ਜੋ ਬੱਚੇ ਨੂੰ ਕਹਿ ਦਈਏ ਬੇਟਾ ਇਹ ਗੱਲ ਐਸ, ਹਾਂਜੀ ਅੱਛਾ ਠੀਕ ਹੈ ਸੁਣਦਾ ਅਤੇ ਚੱਲਦਾ, ਬੱਚੇ ਨੂੰ ਕਹਿ ਦਈਏ ਨਾ ਨਾਲੀ ਤੋਂ ਛਾਲ ਮਾਰ, ਉਹਨੂੰ ਪਤਾ ਵੀ ਨਾਲੀ ਵੱਡੀ ਹੈ, ਫਿਰ ਵੀ ਉਹ ਅਗਾਂਹ ਸਾਡੇ ਵੱਲ ਵੇਖ ਕੇ ਸਟੈਪ ਪੱਟਦਾ, ਪਰ ਉਹਨੂੰ ਪਤਾ ਮੈਂ ਡਿੱਗ ਜਾਣਾ, ਪਰ ਉਹ ਫਿਰ ਵੀ ਛਾਲ ਮਾਰਦਾ, ਮਾਂ ਅਤੇ ਪਿਓ ਉਹਦੀ ਬਾਂਹ ਪਕੜ ਕੇ ਪਾਰ ਲਾ ਦਿੰਦੇ। ਜਦੋਂ ਅਸੀਂ ਬਾਲਕ ਰੂਪ ਹੋ ਕੇ ਗੁਰੂ ਦਰਗਾਹ ਦੇ ਵਿੱਚ ਆ ਕੇ ਸਮਰਪਿਤ ਹੋ ਜਾਵਾਂਗੇ, ਧਰੂ ਪ੍ਰਹਿਲਾਦ ਤਰ੍ਹਾਂ ਸਿਆਣਾ ਨਹੀਂ ਬਚਪਨ ਹੋਏ, ਨਿਮਾਣਾ ਸਤਿਗੁਰ ਆ ਗਿਆ, ਜਦੋਂ ਨਿਮਾਣੇ ਹੋ ਗਏ ਮਾਣ ਟੁੱਟ ਗਿਆ ਸਾਰਾ ਕੁਝ ਗੁਆਚ ਗਿਆ, ਉਦੋਂ ਫਿਰ ਗੁਰੂ ਨੇ ਗੱਲ ਵੱਕਰੀ 'ਚ ਲੈ ਲੈਣਾ, ਫਿਰ ਤੇਰਾ ਰਾਮ ਕਹਿਆ ਨਾਮ ਕਹਿਆ। ਮੈਨੂੰ ਇੱਕ ਜਗਿਆਸੂ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਰਾਮ ਬੜਾ ਆਇਆ। ਮੈਂ ਕਿਹਾ ਜੀ ਆਇਆ, ਕਹਿੰਦੇ ਕਹਿਣਾ ਚਾਹੀਦਾ। ਮੈਂ ਕਿਹਾ ਕੀ ਹਰਜ, ਅਸੀਂ ਤਾਂ ਰੋਜ਼ਾਨਾ ਕਹਿੰਦੇ ਮੇਰੇ ਰਾਮ ਹਰ ਜਨ ਹਾਂ ਹਰ ਜਨ ਕਾਇਆ ਲਾਈਆ, ਹਰ ਇੱਕ ਜਗ੍ਹਾ 'ਤੇ ਰਾਮ ਆਇਆ, ਰਾਮ ਦਾ ਵਿਸ਼ਰਾਮ ਹੈ ਪ੍ਰਭੂ ਮੇਰੇ ਹਰ ਜੀਓ ਜੋ ਰੱਖਿਆ ਤਿਉਂ ਰਹੀ ਹੈ। ਮੈਂ ਕਿਹਾ ਹਰ ਹਰ ਇੱਕ ਜਗ੍ਹਾ 'ਤੇ ਆਉਂਦਾ, ਅਤੇ ਸਤਿਗੁਰਾਂ ਨੇ ਉਹ ਵਿਸ਼ੇਸ਼ਣ ਸਾਰੇ ਇਕੱਠੇ ਕਰਕੇ ਉਹਨਾਂ ਨੇ ਕਿਹਾ ਤੂੰ ਵਾਹਿਗੁਰੂ ਸ਼ੁਕਰਾਨਾ ਹੈ ਤੇਰਾ ਪਾਤਸ਼ਾਹ, ਅਤੇ ਜਿਹੜੇ ਵੀ ਨਾਮ ਲੈ ਲਓ ਲਾਇਓ ਭਾਵਨਾ ਦੇ ਨਾਲ, ਬਸ ਇਹ ਨਾ ਹੋਵੇ ਕਿ ਝਗੜੇ ਦੇ ਵਿੱਚ ਨਹੀਂ ਲੈ, ਉਹ ਪਾਤਸ਼ਾਹ ਮੇਰਾ ਕਰਨਗੇ। ਸੁਰਤ ਦੇ ਅੰਦਰ ਵਸਿਆ ਨਾਮ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਘਿਓ ਦੇ ਅੰਦਰ ਦੁੱਧ ਦੇ ਅੰਦਰ ਘਿਓ ਅਤੇ ਫੁੱਲ ਦੇ ਅੰਦਰ ਮਹਿਕ, ਇਹ ਅੱਖਰਾਂ ਤੋਂ ਬਗੈਰ ਹੁੰਦੀ ਹੈ, ਮਹਿਕ ਦੇ ਕੋਈ ਅੱਖਰ ਨਹੀਂ, ਦੁੱਧ ਦੇ ਅੰਦਰ ਘਿਓ ਦੇ ਕੋਈ ਅੱਖਰ ਨਹੀਂ, ਲੱਕੜ ਦੇ ਅੰਦਰ ਅੱਗ ਦੇ ਕੋਈ ਅੱਖਰ ਨਹੀਂ ਹਨ, ਇਸੇ ਤਰ੍ਹਾਂ ਨਾਮ ਦੇ ਕੋਈ ਅੱਖਰ ਨਹੀਂ ਹਨ। ਹਾਂ, ਇਹਨੂੰ ਪ੍ਰਗਟ ਕਰਨ ਵਾਸਤੇ ਵਾਰੰਵਾਰ ਸਾਨੂੰ ਸ਼ੁਕਰਾਨਾ ਕਰਨਾ ਪੈਣਾ,
ਇਹ ਹੱਥ ਜੋੜ ਕੇ ਸ਼ੁਕਰਗੁਜ਼ਾਰ ਕਰ ਦਈਏ ਤੇ ਫਿਰ ਹਰ ਕੀਆਂ ਕਥਾ ਫਿਰ ਗੁਰੂ ਅਕਾਲ ਪੁਰਖ ਮਹਾਰਾਜ ਜੀ ਦੇ ਆਸੀਸ ਦੇ ਨਾਲ ਲਈਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਮ ਆਦਮੀ ਹਾਂ ਇੱਕ ਦਮੀ

जाके जी प्राणा नानक बिनवै तिसै सरिबोऽ।

ਹਰ ਜਨ ਹਰ ਵੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹੇ ਹੋ ਬਿਸਰਿਓ ਗੋਬਿੰਦ ਨਾ ਕਹੁ ਨਾਨਕ ਬਿਨ ਹਰ ਭਜਨ।

ਜਨਮ ਜਨਮ ਭਰਮਤ ਫਿਰੇ ਉਹ ਮਿਟਿਓ ਨਾ ਜਮ ਕੋ ਤ੍ਰਾਸ ਕਹੁ ਨਾਨਕ ਹਰਿ ਭਜ ਮਨਾ ਨਿਰਭੈ ਪਾਵਹਿ ਬਾਸ ਜਤਨ ਬਹੁਤ

ਨੂੰ ਗਰਭ ਕਰਤ ਹੈ ਦੇਖੋ ਬਿਨ ਸੈਸ਼ਨ ਮੈਂ ਮੀਤ ਤੇ ਪ੍ਰਾਣੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰੁ ਅੰਤਰ ਨਹੀਂ ਨਾਨਕ ਸਾਚੀ ਮਾਂ ਏਕ ਭਗਤ ਭਗਤ।

ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹਿ, ਨਾਨਕ ਥਿਰੋ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਜਗ ਰਚਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਸਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗਦਾਤਾ ਸੋਈ ਭਗਤ ਵਛਲ ਤਿਹੁ ਲੋਏ ਨੀਓ। ਗੁਰ ਸ਼ਬਦ ਸਮਾਵਾਏ ਅਵਰ ਨਾ ਜਾਣੈ ਕੋਈ ਨੀਓ, ਅਵਰੋ ਨਾ ਜਾਣੈ ਸ਼ਬਦ ਗੁਰ ਕੈ ਇੱਕ ਨਾਮ ਧਿਆਵਹੇ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ, ਆਇਆ ਹਕਾਰਾ ਚਲਣ ਵਾਰਾ ਹਰ ਰਾਮ ਨਾਮ ਸਮਾਇਆ। ਜਾਗੇ ਅਮਰ ਅਟਲ ਅਤੋਲੂ ਠਾਕੁਰ ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਭ ਪਾਸ ਜੀਓ। ਸਾਤ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੋ ਆਈਆਂ, ਸ਼ਬਦੋ ਤਾਂ ਗਾਵਹੋ, ਹਰੀ ਕੇਰਾ ਮਨ ਜਿਨੀ ਵਸਾਇਆ, ਕਹਾ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ। ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਪਰੇ ਤੇਰਾ ਕਾਰਜ ਸੰਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ, ਕਹਾ ਨਾਨਕ ਮਨ ਮੇਰੇ, ਸਦਾ ਰਹੁ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ। ਜਿਸ ਦੇਹ

ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ, ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ। ਸਭ ਗਵਾਈਆ ਕਾਰ ਸ਼ਾਂਤ ਸੁਖ ਮਨ ਵਾਈ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆ। ਕਹੈ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਹੈ, ਘਰ ਸੁਭਾਗਾ ਹੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾਉ। ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ। ਤਿਤ ਘਰ

ਚੌਹਾਂ ਸਾਹਿਬ ਜਾਦਿਆਂ ਝਾਲੀਆਂ ਮੁਕਤਿਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੇ ਦੇਖ ਕੇ ਅਨਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ।

ਆਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾ ਸਵਾਸਾ ਸੰਗ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ।